ਪ੍ਰਚਾਰ ਕਰ ਰਿਹਾ ਆਪਣੇ ਆਪ ਦੇ ਵਿੱਚ, ਉਹੀ ਬਹੁਤ ਵੱਡਾ ਪ੍ਰਚਾਰ ਹੈ। ਐਸੇ ਲਿਬਾਸ ਦੇ ਵਿੱਚ ਦੇਖ ਕੇ ਕੇਸਰੀ ਦੁਮਾਲੇ ਸੱਜੇ ਹੋਏ ਆ ਔਰ ਬਾਣੇ ਪਾਏ ਹੋਏ ਆ, ਤੇ ਸਤਸੰਗਤ ਜੀ ਜਦੋਂ ਆ ਕੇ ਸ਼ਬਦ ਗਾਇਨ ਕਰਦੇ ਆ ਤੇ ਕਿੰਨਾ ਸੋਹਣਾ ਲੱਗਦਾ ਹੈ। ਅਸੀਂ ਇੱਥੇ ਦੇ ਜਿੱਥੇ ਉਹਨਾਂ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਸ਼ੁਕਰ ਹੈ, ਸ਼ੁਕਰ ਹੈ ਐਸੇ ਮਾਪਿਆਂ ਦੇ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਯਤਨ ਕੀਤਾ, ਤੇ ਨਾਲ ਉੱਥੇ ਪ੍ਰਬੰਧਕ ਕਮੇਟੀਆਂ ਗੁਰੂ ਘਰਾਂ ਦੀਆਂ ਜਿਹੜੇ ਇੱਦਾਂ ਦੇ ਸੋਹਣੇ ਉਪਰਾਲੇ ਕਰਦੀਆਂ ਕਿ ਸਾਡੇ ਬੱਚੇ ਸਿੱਖੀ ਦੇ ਨਾਲ ਜੁੜੇ ਰਹਿਣ, ਕਿਉਂਕਿ ਹਾਲਾਤ ਕੁਝ ਇੱਦਾਂ ਦੇ ਬਣਦੇ ਜਾ ਰਹੇ ਆ ਪਿਆਰੇ। ਉਹ ਹਰ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ, ਹਰ ਗੁਰਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਵੇਲੇ ਜਿੱਧਰ ਨੂੰ ਸਾਡਾ ਮਾਹੌਲ, ਜਿੱਧਰ ਨੂੰ ਸਾਡਾ ਸਿੱਖ ਜਗਤ ਤੁਰ ਪਿਆ ਨਾ, ਨੱਚਣ ਗਾਉਣ ਵਾਲੇ ਪਾਸੇ ਜ਼ਿਆਦਾ। ਅੱਜ ਨਾ ਮੈਂ ਬੇਨਤੀ ਕਰਦਾ ਹੁੰਦਾ, ਜਿੰਨਾ ਰੁਝਾਨ ਸਾਡਾ ਨੱਚਣ ਗਾਉਣ ਵੱਲ ਦੇ ਪਾਸੇ ਹੈ ਉਹਨਾਂ ਗੁਰਮਤ ਵੱਲ ਘੱਟ ਹੈ। ਔਰ ਇਹੋ ਜਿਹੇ ਪ੍ਰਬੰਧਕ ਵੀਰਾਂ ਦੀ ਦਾਦ ਦਿੰਦੇ ਹਾਂ ਜਿਹੜੇ ਬਹੁਤ ਵੱਡਾ ਉਪਰਾਲਾ ਕਰਦੇ ਆ, ਤੇ ਹੋਣਾ ਵੀ ਚਾਹੀਦਾ। ਤੋ ਸਤਿਗੁਰੂ ਮਿਹਰ ਕਰਨ ਐਸੇ। ਹੁਣ ਸਤਸੰਗ ਜੀ ਬੱਚੇ ਆਏ ਹਨ, ਕਿੰਨੇ ਸੋਹਣੇ ਲੱਗਦੇ ਸੀ ਤੁਹਾਨੂੰ, ਸਾਨੂੰ ਸੋਹਣੇ ਲੱਗੇ, ਤੁਹਾਨੂੰ ਵੀ ਸੋਹਣੇ ਲੱਗੇ ਆ। ਤੇ ਜਿਸ ਤੁਹਾਡੇ ਵਿੱਚੋਂ ਪ੍ਰੇਮੀ ਦੇ ਗੁਰੂ ਕੇ ਸਿੱਖ ਦੇ ਬੱਚੇ ਇਸ ਲਿਬਾਸ ਦੇ ਵਿੱਚ ਨਾ ਹੋਣ, ਉਹਨੂੰ ਉਹਦਾ ਵੀ ਚਿੱਤ ਕਰਨਾ ਵੀ ਇੱਦਾਂ ਦੇ ਬੱਚੇ ਮੇਰੇ ਵੀ ਕਿਤੇ ਹੋਣ ਕਰਨ। ਇਹ ਹੈ ਸਿੱਖੀ ਦਾ ਪ੍ਰਚਾਰ ਵੀ ਇੱਦਾਂ ਦੇ ਬੱਚੇ ਮੇਰੇ ਵੀ ਬਣ ਕੇ ਇਹ ਸਟੇਜ ਦੇ ਉੱਤੋਂ ਸ਼ਬਦ ਗਾਇਨ ਕਰਨ, ਆਪੇ ਸਿੱਖੀ ਦਾ ਪ੍ਰਚਾਰ ਹੋ ਗਿਆ। ਜਦੋਂ ਬੰਦੇ ਦੇ ਮਨ ਵਿੱਚ ਆਹ ਗੱਲ ਆ ਗਈ ਹੈ ਨਾ ਵੀ ਇੱਦਾਂ ਦੇ ਬੱਚੇ ਸਾਡੇ ਬਣ ਜਾਣ, ਹੁਣ ਅਸੀਂ ਜੋ ਬੋਲੀਦਾ ਅਸੀਂ ਸਾਡੇ ਗੱਲਾਂ ਤੋਂ ਜਾਂ ਗੁਰੂ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਬੰਦਾ ਕਹਿੰਦਾ ਵੀ ਮੈਂ ਵੀ ਸਿੱਖ ਬਣ ਜਾਵਾਂ, ਬੰਦਾ ਕਹਿੰਦਾ ਮੈਂ ਵੀ ਖੰਡੇ ਦੀ ਭੁੱਲ ਛਕਾਂ, ਅੰਮ੍ਰਿਤ ਛਕਾਂ। ਬਸ ਇਹੀ ਕੁਝ ਬੱਚੇ ਕਰਦੇ ਨੇ। ਗੁਰੂ ਮਹਾਰਾਜ ਕਿਰਪਾ ਕਰੇ, ਮੈਂ ਫਿਰ ਦਾਤ ਦਿੰਦਾ ਉਹਨਾਂ ਮਾਪਿਆਂ ਦੀ ਔਰ ਪ੍ਰਬੰਧਕ ਵੀਰਾਂ ਦੀ ਜਿਹੜੇ ਬਹੁਤ ਵੱਡਾ ਉਪਰਾਲਾ ਕਰਦੇ ਨੇ। ਸੋ ਸਾਧ ਸੰਗਤ ਜੀ, ਤੁਸੀਂ ਸਾਰੇ ਆਇਓ ਜੀ ਆਇਆਂ ਨੂੰ, ਆਪਾਂ ਇਤਿਹਾਸ ਦੀ ਲੜੀ ਤੁਹਾਡੇ ਨਾਲ ਆਰੰਭ ਕਰਨ ਦਾ ਯਤਨ ਕਰਦੇ ਹਾਂ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਜਿੱਦਣ ਦੇ ਅਸੀਂ ਆਏ ਹਾਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ, ਤੇ ਪ੍ਰਬੰਧਕ ਵੀਰਾਂ ਵੱਲੋਂ ਵੀ ਹੁਕਮ ਹੋਇਆ ਸੀ ਕਿ ਜਿਸ ਵੀ ਲੜੀ ਨੂੰ ਲੈਣਾ ਹੈ ਨਾ ਬਿਲਕੁਲ ਉਹਨੂੰ ਤਰਤੀਬਵਾਰ ਲੈਣ ਦਾ ਯਤਨ ਕਰਿਓ। ਸਾਨੂੰ ਇਹ ਚੰਗੀ ਲੱਗੀ ਉਹਨਾਂ ਦੀ ਗੱਲ ਵੀ ਤਰਤੀਬਵਾਰ ਚੱਲਦੇ ਜਾਈਏ, ਜਿੱਥੋਂ ਅਸੀਂ ਛੱਡ ਕੇ ਜਾਵਾਂਗੇ ਜਿਹੜਾ ਦੂਸਰਾ ਜਥਾ ਆਏਗਾ ਤੁਸੀਂ ਉਹਨੂੰ ਉੱਥੋਂ ਹੀ ਸ਼ੁਰੂ ਕਰ ਦਿਓ ਬਸ। ਔਰ ਹਰ ਗੱਲ ਜਿਹੜੀ ਹੈ ਨਾ ਸੰਗਤ ਨੂੰ, ਗੁਰੂ ਪਿਆਰਿਓ ਨਹੀਂ ਤਾਂ ਅਸੀਂ ਕੁਛ ਬੋਲ ਕੇ ਗਏ, ਆਉਣ ਵਾਲਾ ਜਥਾ ਵੀ ਉਹੀ ਕੁਛ ਬੋਲ ਗਿਆ ਤੇ ਆਨੰਦ ਜਿਹਾ ਨਹੀਂ ਆਉਂਦਾ। ਬਹੁਤ ਵਧੀਆ ਲੱਗਾ ਮੈਨੂੰ ਉਹਨਾਂ ਦਾ ਇਹ ਪ੍ਰੋਗਰਾਮ ਪ੍ਰਬੰਧ ਵੀ ਇਸ ਤਰ੍ਹਾਂ ਆਪਾਂ ਤੁਸੀਂ ਕਰਨ ਦਾ ਯਤਨ ਕਰਿਓ। ਗੁਰੂ ਮਹਾਰਾਜ ਕਿਰਪਾ ਕਰੇ। ਗੁਰੂ ਪਿਆਰਿਓ ਅਸੀਂ ਤੁਹਾਨੂੰ ਜਿੰਨੀ ਕੁ ਸਤਿਗੁਰਾਂ ਦੀ ਬੁੱਧ ਬਖਸ਼ੀ ਹੋਈ ਆ ਅਸੀਂ ਉਸ ਮੁਤਾਬਕ ਚੱਲਣ ਦਾ ਯਤਨ ਕਰਾਂਗੇ। ਤੁਸੀਂ ਵੀ ਅਰਦਾਸ ਕਰ ਦਿਓ ਸਾਡੀ ਖਾਤਰ ਕਿ ਅਸੀਂ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਚੰਗਾ ਗੁਰਮਤ ਦਾ ਇਤਿਹਾਸ, ਗੁਰਬਾਣੀ ਮੁਤਾਬਕ ਜਿਹੜੀ ਵੀ ਕੋਈ ਗੱਲ ਕਰਨੀ ਹੈ ਉਹ ਅਸੀਂ ਗੁਰਬਾਣੀ ਮੁਤਾਬਕ ਕਰਨ ਦਾ ਯਤਨ ਕਰੀਏ। ਸੋ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਨਾਨਕ ਮਹਾਰਾਜ ਜੀ ਇਸ ਦੁਨੀਆਂ ਦੇ ਉੱਤੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਆਏ। ਪਾਪਾਂ ਦੀ ਅੱਗ ਵਰ ਰਹੀ ਸੀ, ਹਨੇਰ ਕਰਦੀ ਸੀ, ਅਬਲਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਸਨ, ਕਿਰਤੀ ਦੀ ਕਿਰਤ ਲੁੱਟੀ ਜਾ ਰਹੀ ਸੀ, ਕੋਈ ਕਾਨੂੰਨ ਨਹੀਂ ਸੀ ਸੁਣਨ ਵਾਲਾ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਗੁਰੂ ਪਿਆਰੇ ਉਹ ਰਾਜੇ, ਸਤਿਗੁਰ ਆਪ ਖੁਦ ਹੀ ਗੁਰੂ ਮਹਾਰਾਜ ਜੀ ਨੇ ਕਹਿਤਾ ਵੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ ਗਾਇਨ ਬੈਠੇ ਸੁੱਤੇ, ਚਾਕਰ ਨੇਂਦਾ ਪਾਇਨ ਘਾਓ ਰੱਤ ਪੈਤ ਕੁੱਤੇ ਉਹ ਚੱਟ ਜਾਓ। ਹੁਣ ਗੁਰੂ ਪਿਆਰੇ ਇੱਦਾਂ ਦਾ ਮਰਦ ਦਿਲ ਕੋਈ ਸ਼ੇਰ ਹੋ ਸਕਦਾ, ਬੱਬਰ ਸ਼ੇਰ ਤੁਹਾਡੇ ਗੁਰੂ ਵਰਗਾ, ਵੀ ਰਾਜਿਆਂ ਨੂੰ ਮੂੰਹ ਦੇ ਉੱਤੇ ਕਹਿ ਦੇਵੇ ਤੁਸੀਂ ਕੁੱਤਿਆਂ ਦਾ ਬਘਿਆੜਾ ਦਾ ਰੂਪ ਘਰ ਧਾਰਨ ਕਰਕੇ ਤੁਰੇ ਫਿਰਦੇ। ਮੈਂ ਬੇਨਤੀ ਕਰਦਾ ਹੁੰਦਾ ਕਈ ਵਾਰ ਇੱਥੇ ਆ ਸਟੇਜਾਂ ਦੇ ਉੱਤੋਂ ਨਾ ਗੱਲ ਕਰਨ ਵਾਲੀ ਹੁੰਦੀ ਆ, ਪਰ ਅਸੀਂ ਵੀ ਨੱਪ ਘੁੱਟ ਕਰਕੇ ਆਸਾ ਪਾਸਾ ਜਾਂ ਸਾਰ ਕੇ ਟਾਈਮ ਪਾਸ ਕਰ ਜਾਈਦਾ ਵੀ ਹਾਂ ਕਿਸੇ ਨੂੰ ਕੋਈ ਗੱਲ ਕੌੜੀ ਨਾ ਲੱਗ ਜਾਵੇ। ਪਰ ਧੰਨ ਗੁਰੂ ਨਾਨਕ ਮਹਾਰਾਜ ਕਿੱਦਾਂ ਦਾ ਉਹਨਾਂ ਦਾ ਦਿਲ ਹੋਵੇਗਾ, ਨਹੀਂ ਪਰਵਾਹ ਕੀਤੀ ਉਦੋਂ ਦੇ ਰਾਜਿਆਂ ਰੂਜਿਆਂ ਦੀ, ਗੁਰੂ ਮਹਾਰਾਜ ਜੀ ਨੇ ਠੋਕ ਕੇ ਕਹਿਤਾ, ਤੇ ਉਸ ਵੇਲੇ ਧਰਮ ਦੇ ਜਿਹੜੇ ਆਗੂ ਸਨ ਨਾ ਉਹਨਾਂ ਨੂੰ ਵੀ ਠੋਕ ਕੇ ਮੂੰਹ ਤੇ ਆਖਿਆ ਸੀ। ਹੁਣ ਕਾਜੀ, ਬ੍ਰਾਹਮਣ ਤੇ ਜੋਗੀ, ਇਹ ਤਿੰਨ ਕੈਟਾਗਰੀਆਂ ਸਨ ਜਿਹੜਾ ਧਰਮ ਦਾ ਪ੍ਰਚਾਰ ਕਰਦੀਆਂ ਸੀ, ਤੇ ਗੁਰੂ ਪਿਆਰਿਓ ਉਹ ਵੀ ਪੂਛਾਂ ਦਬਾ ਕੇ ਤੁਰੇ ਫਿਰਦੇ ਸੀਗੇ, ਸੱਚ ਬੋਲਣ ਵਾਸਤੇ ਉਹਨਾਂ ਵਾਸਤੇ ਤਿਆਰ ਕੋਈ ਨਹੀਂ ਸੀ। ਗਰੀਬਾਂ ਨੂੰ ਲੁੱਟਣਾ ਕਿਵੇਂ ਆ, ਇਹਨਾਂ ਦੇ ਕੋਲੋਂ ਆਪਣੇ ਦਾਨ ਭੇਟਾ ਲੈ ਕੇ ਆਪਣੇ ਘਰ ਕਿੱਦਾਂ ਭਰਨੇ ਆ। ਹੁਣ ਧੰਨ ਗੁਰੂ ਮਹਾਰਾਜ ਜੀ ਨੇ ਇਹਨਾਂ ਦੀ ਵੀ ਖੂੰਬ ਟੱਪ ਦਿੱਤੀ। ਔਰ ਕਾਜੀ ਕੂੜ ਬੋਲ ਮਲ ਖਾਏ, ਕਹਿੰਦੇ ਸੱਚ ਬੋਲਣਾ ਸੀ ਕਾਜੀ ਨੇ, ਇਹਨੇ ਨਿਆਂ ਕਰਨਾ ਸੀ, ਤੇ ਗੁਰੂ ਮਹਾਰਾਜ ਕਹਿੰਦੇ ਝੂਠ ਬੋਲ ਬੋਲ ਕੇ ਮੈਲ ਖਾ ਰਿਹਾ। ਕਾਦੀ ਕੂੜ ਬੋਲ ਮਿਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੋਗ

ਉਦੋਂ ਉਹਦਾ ਭਾਰ ਹੋਰ ਹੁੰਦਾ ਸੀ ਤੇ ਜਦੋਂ ਦੇਣਾ ਉਹਦਾ ਵਜਨ ਉਦੋਂ ਹੋਰ ਹੁੰਦਾ ਸੀ। ਆਹ ਬੇਈਮਾਨੀ ਹੁੰਦੀ ਸੀ। ਹੁਣ ਗੁਰੂ ਪਿਆਰਿਓ, ਸੁਲਤਾਨਪੁਰ ਦੇ ਲੋਕਾਂ ਨੂੰ ਜਦੋਂ ਗੁਰੂ ਬਾਬਾ ਨਾਨਕ ਜੀ ਇਸ ਜਗ੍ਹਾ ਦੇ ਉੱਤੇ ਹੱਟ ਇਸ ਹੱਟ ਦੇ ਵਿੱਚ ਮੋਦੀ ਖਾਨੇ ਦੇ ਅੰਦਰ ਮੋਦੀ ਬਣ ਜਾਂਦੇ ਨੇ ਔਰ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਆ ਗਿਆ, ਕਿਵੇਂ ਵੀ ਇਹ ਬੜਾ ਨੇਕ ਮੋਦੀ ਆਇਆ ਹੈ, ਇਹ ਜਿੰਨੇ ਪੈਸੇ ਲੈਂਦਾ ਓਨਾ ਹੀ ਸੌਦਾ ਦਿੰਦਾ, ਇਹ ਪਾਂਸਕੂ ਨਹੀਂ ਪਾਉਂਦਾ, ਇਹ ਵੱਧ ਘੱਟ ਨਹੀਂ ਤੋਲਦਾ। ਔਰ ਇਸੇ ਹੀ ਕਰਕੇ ਗੁਰੂ ਮਹਾਰਾਜ ਜੀ ਦੇ ਨਾਮ ਦੀ ਚਰਚਾ ਆਲੇ ਦੁਆਲੇ ਪਿੰਡਾਂ ਦੇ ਵਿੱਚ ਹੋ ਜਾਂਦੀ ਹੈ। ਹੁਣ ਪਿਆਰਿਓ, ਜਿਹੜੇ ਉੱਥੇ ਦੇ ਗਰੀਬ ਲੋਕ ਜੇ ਕੋਈ ਸਤਿਗੁਰਾਂ ਦੀ ਹੱਟੀ ਦੇ ਉੱਤੇ ਆ ਗਿਆ ਨਾ ਕਿ ਬਾਬਾ ਮੇਰੇ ਨਿਆਣਿਆਂ ਨੇ 3 ਦਿਨ ਹੋ ਗਏ ਪ੍ਰਸ਼ਾਦਾ ਨਹੀਂ ਚੱਕਿਆ, ਬਾਰਿਸ਼ ਦਾ ਕਰਕੇ ਮੇਥੋਂ ਦਿਹਾੜੀ ਨਹੀਂ ਲੱਗੀ, ਮੇਥੋਂ ਕੰਮ ਕਾਰ ਤੇ ਨਹੀਂ ਜਾ ਹੋਇਆ, ਮੇਰੇ ਬੱਚੇ ਭੁੱਖੇ ਬੈਠੇ ਨੇ ਘਰ ਦੇ ਵਿੱਚ, ਬਾਬਾ ਤੂੰ ਕਿਰਪਾ ਕਰਕੇ ਮੈਨੂੰ ਧਾਰ ਸੌਦਾ ਦੇ ਦੇਗਾ, ਮੈਂ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਕੁਝ ਪਾ ਸਕਾਂ। ਤੇ ਧੰਨ ਗੁਰੂ ਮਹਾਰਾਜ ਜੀ ਨੇ ਕਹਿ ਦੇਣਾ, ਸੱਜਣਾ ਮੈਂ ਤੇਰਾ ਕਿਸੇ ਵੱਖਰੇ ਵਹੀ ਖਾਤੇ ਦੇ ਉੱਤੇ ਨਹੀਂ ਲਿਖਾਂਗਾ, ਬਸ ਤੇਰੇ ਵਿੱਚ ਤੇ ਮੇਰੇ ਵਿੱਚ ਉਹ ਅਕਾਲ ਪੁਰਖ ਗਵਾਹ ਹੋਵੇਗਾ, ਜਿੱਦਾਂ ਲੈ ਕੇ ਚੱਲਿਆ ਉਦਾਂ ਹੀ ਦੇ ਜਾਈ। ਤੇ ਗੁਰੂ ਪਿਆਰਿਓ, ਉਹ ਜਿਹਨਾਂ ਦੇ ਬੱਚੇ ਭੁੱਖੇ ਮਰਦੇ ਸੀ ਉਹਨਾਂ ਦੇ ਉੱਤੇ ਤਰਸ ਕਰਕੇ ਗੁਰਦੇਵ ਪਾਤਸ਼ਾਹ ਆਪਣੀ ਕਮਾਈ ਦੇ ਵਿੱਚੋਂ ਵੀ ਉਹਨਾਂ ਨੂੰ ਦੇ ਦਿਆ ਕਰਦੇ ਸਨ। ਆਹ ਸੀ ਸਿੱਖੀ ਦਾ ਅਸਲੀ ਮੁੱਢ, ਜਿਹੜਾ ਸੀ ਘਾਲ ਖਾਏ ਵਾਲੀ ਜਿਹੜੀ ਆਪਾਂ ਗੱਲ ਕਰਦੇ ਹਾਂ। ਸੋ ਗੁਰੂ ਪਿਆਰਿਓ, ਜਿੱਥੇ ਇੱਥੇ ਸੱਚੇ ਸਤਿਗੁਰਾਂ ਨੇ ਅਨੇਕਾਂ ਕੌਤਕ ਕੀਤੇ, ਗੁਰਦੇਵ ਪਾਤਸ਼ਾਹ ਦੀ ਇੱਥੇ ਸ਼ਾਦੀ ਵੀ ਹੁੰਦੀ ਹੈ, ਗ੍ਰਹਿਸਥ ਦੇ ਵਿੱਚ ਗੁਰੂ ਮਹਾਰਾਜ ਇੱਥੇ ਆਉਂਦੇ ਨੇ। ਮੈਂ ਉਹ ਵੀ ਤੁਹਾਡੇ ਨਾਲ ਇਤਿਹਾਸ ਸਾਂਝਾ ਕਰ ਦਵਾਂ ਕਿ ਗੁਰੂ ਮਹਾਰਾਜ ਜੀ ਦੀ ਇੱਥੇ ਜੰਝ ਕਿਵੇਂ ਚੜ੍ਹਦੀ ਹੈ, ਕਿਵੇਂ ਮਾਤਾ ਸੁਲੱਖਣੀ ਨੂੰ ਵਿਆਹ ਕੇ ਲੈ ਕੇ ਆਉਂਦੇ ਆ, ਕਿਉਂਕਿ ਇਤਿਹਾਸ ਦੀ ਘਟਨਾ ਹੈ। ਹੁਣ ਕਈ ਵਾਰ ਇੱਦਾਂ ਦੀਆਂ ਗੱਲਾਂ ਜਦੋਂ ਅਸੀਂ ਇਤਿਹਾਸ ਦੀਆਂ ਛੱਡ ਜਾਂਦੇ ਹਾਂ ਤੇ ਸਾਡੇ ਨੌਜਵਾਨਾਂ ਨੂੰ ਜਾਂ ਸਰੋਤਿਆਂ ਨੂੰ ਨਹੀਂ ਪਤਾ ਲੱਗਦਾ ਕਿ ਸਤਿਗੁਰਾਂ ਦਾ ਵਿਆਹ ਹੀ ਕਿੱਥੇ ਹੋਇਆ ਸੀ। ਔਰ ਇਹਦੇ ਵਿੱਚ ਵੀ ਕਈ 6-5 ਦੁਬਿਧਾ ਪਾਈਆਂ ਗਈਆਂ, ਪਰ ਬਹੁਤੇ ਇਤਿਹਾਸਕਾਰਾਂ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਸ਼ਾਦੀ ਸੁਲਤਾਨਪੁਰ ਦੀ ਲਿਖੀ ਆ। ਜਦੋਂ ਗੁਰੂ ਦੇਵ ਪਾਤਸ਼ਾਹ ਤਲਵੰਡੀ ਤੋਂ ਸੁਲਤਾਨਪੁਰ ਪਹੁੰਚੇ ਨੇ ਬੇਬੇ ਨਾਨਕੀ ਦੇ ਨਾਲ, ਔਰ ਜੈ ਰਾਮ ਜੀ ਨੇ ਜਦੋਂ ਇੱਥੋਂ ਚੱਲੇ ਸੀ ਨਾ, ਉੱਥੇ ਬੇਬੇ ਨਾਨਕੀ ਨੇ ਆਪਣੇ ਪਿਤਾ ਜੀ ਨੂੰ ਕਹਿ ਦਿੱਤਾ ਸੀ, ਪੁੱਛ ਲਿਆ ਸੀ ਪਿਤਾ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਵੀਰ ਨੂੰ ਸੁਲਤਾਨਪੁਰ ਲੈ ਜਾਵਾਂ। ਤੇ ਪਿਤਾ ਕਾਲੂ ਨੇ ਕਹਿ ਦਿੱਤਾ ਸੀ, ਕਹਿੰਦਾ ਧੀਏ ਲੈ ਜਾ ਲੈ ਜਾ, ਮੇਰੇ ਨਾਲ ਇੱਥੇ ਇਹ ਜਿਹੜਾ ਕੋਈ ਇਹਨੂੰ ਮੈਂ ਕੰਮ ਕਹਿੰਦਾ ਇਹ ਨਹੀਂ ਕਰਦਾ, ਮੇਰਾ ਉਲਟਾ ਨੁਕਸਾਨ ਕਰਦਾ ਹੈ। ਤੇ ਬੇਬੇ ਨਾਨਕੀ ਸੱਚੀ ਉਹਨਾਂ ਨੇ ਆਪਣੇ ਇਸ ਛੋਟੇ ਭਰਾ ਨੂੰ ਕਦੀ ਵੀਰ ਨਹੀਂ ਸਗੋਂ ਰੱਬ ਦਾ ਰੂਪ ਸਮਝਿਆ ਸੀ, ਉਹਨੂੰ ਰੱਬ ਕਰਕੇ ਜਾਣਦੇ ਸਨ। ਤੇ ਪਿਆਰਿਓ, ਆਪਣੇ ਪਿਤਾ ਤੇ ਮਾਤਾ ਦੀ ਆਗਿਆ ਲੈ ਕੇ ਸੁਲਤਾਨਪੁਰ ਲੈ ਆਏ ਸਨ। ਹੁਣ ਕੁਝ ਸਮਾਂ ਬੀਤਿਆ, ਭਾਈ ਜੈ ਰਾਮ ਜੀ ਵੀ ਮਾਲ ਮਹਿਕਮੇ ਦੇ ਵਿੱਚ ਨੌਕਰੀ ਕਰਦੇ ਸਨ, ਮਾਲ ਮਹਿਕਮਾ ਪਟਵਾਰੀ ਹੁੰਦਾ, ਕਾਨੂੰਗੋ ਹੁੰਦਾ ਹੈ, ਤਹਿਸੀਲਦਾਰ ਹੁੰਦਾ, ਨਾਇਬ ਤਹਿਸੀਲਦਾਰ, ਇਹ ਸਾਰੇ ਮਾਲ ਮਹਿਕਮੇ ਦੇ ਵਿੱਚ ਆਉਂਦੇ ਨੇ। ਹੁਣ ਭਾਈ ਜੈ ਰਾਮ ਜੀ ਮਾਲ ਮਹਿਕਮੇ ਦੇ ਵਿੱਚ ਸਰਵਿਸ ਕਰਦੇ ਸਨ ਤੇ ਉਹਨਾਂ ਨੂੰ ਤਲਵੰਡੀ ਆਉਣਾ ਜਾਣਾ ਪੈਂਦਾ ਸੀ ਰਾਏ ਬੁਲਾਰ ਜੀ ਦੇ ਕੋਲ, ਔਰ ਇਸੇ ਤਰ੍ਹਾਂ ਜਦੋਂ ਉਹ ਆਉਂਦੇ ਜਾਂਦੇ ਸਨ ਤੇ ਇਹਨਾਂ ਦਾ ਰਿਸ਼ਤਾ ਰਾਏ ਬੁਲਾਰ ਜੀ ਨੇ ਵਿੱਚ ਪੈ ਕੇ ਤੇ ਬੇਬੇ ਨਾਨਕੀ ਨਾਲ ਕਰਾਇਆ ਸੀ, ਕਿਉਂਕਿ ਬੜੇ ਨੇਕ ਦਿਲ ਸਨ ਭਾਈ ਜੈ ਰਾਮ ਜੀ, ਬਹੁਤ ਨੇਕ ਦਿਲ ਸਨ। ਹੁਣ ਇਹਨਾਂ ਦਾ ਹੋਰ ਵੀ ਇਲਾਕਿਆਂ ਦੇ ਵਿੱਚ ਆਉਣਾ ਜਾਣਾ ਸੀ, ਔਰ ਬਟਾਲੇ ਬਾਰੇ ਤੁਸੀਂ ਸੁਣਿਆ ਹੋਣਾ, ਸਾਰੀ ਸੰਗਤ ਬੜੀ ਸੂਝਵਾਨ ਹੈ, ਬੜੇ ਸਿਆਣੇ ਹੋ, ਸਰੋਤੇ ਹੋ, ਔਰ ਬਟਾਲੇ ਵੀ ਆਪਣੇ ਮਾਲ ਮਹਿਕਮੇ ਦੇ ਹਿਸਾਬ ਕਿਤਾਬ ਵਾਸਤੇ ਭਾਈ ਜੈ ਰਾਮ ਜੀ ਆਇਆ ਜਾਇਆ ਕਰਦੇ ਸਨ। ਤੇ ਇੱਕ ਵਾਰ ਜਦੋਂ ਬਟਾਲੇ ਗਏ ਉੱਥੇ ਦੇ ਪਟਵਾਰੀ ਮੂਲ ਚੰਦ ਜੀ ਦੇ ਕੋਲ, ਔਰ ਰਾਤ ਰਹਿ ਇੰਨੀ ਕਨਵਿੰਸ ਨਹੀਂ ਸੀ ਹੁੰਦੀ ਵੀ ਬਾਬ ਅੱਜ ਜਾਣਾ ਤੇ ਕੱਲ੍ਹ ਨੂੰ ਵਾਪਸ ਮੁੜ ਆਉਣਾ। ਗੁਰੂ ਪਿਆਰਿਓ, ਕਈ ਕਈ ਦਿਨ ਰਹਿਣਾ ਪੈਂਦਾ ਸੀ, ਹਿਸਾਬ ਕਿਤਾਬ ਲੈਣਾ ਤੇ ਪੈਦਲ ਜਾਣਾ ਜਾਂ ਘੋੜੀਆਂ ਦੇ ਉੱਤੇ ਜਾਣਾ ਹੁੰਦਾ ਸੀ, ਕਈ ਕਈ ਦਿਨ ਲੱਗ ਜਾਂਦੇ ਸੀ। ਹੁਣ ਰਾਤ ਰਹਿ ਆ ਇਸ ਪਟਵਾਰੀ ਦੇ ਕੋਲ, ਮੂਲ ਚੰਦ ਜੀ ਦੇ ਕੋਲ ਪ੍ਰਸ਼ਾਦਾ ਪਾਣੀ ਛਕਿਆ। ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਮੂਲ ਚੰਦ ਜੀ ਜੈ ਰਾਮ ਜੀ ਨੂੰ ਆਖਣ ਲੱਗੇ, ਕਹਿੰਦੇ ਜੈ ਰਾਮ, ਮੇਰੇ ਵੀਰਾ ਤੂੰ ਬੜੇ ਇਲਾਕਿਆਂ ਦੇ ਵਿੱਚ ਘੁੰਮਦਾ ਰਹਿੰਦਾ, ਜਾਂਦਾ ਆਉਂਦਾ ਰਹਿੰਦਾ ਹੈ, ਔਰ ਦੱਸ ਭਾਈ ਆਪਣੀ ਧੀ ਸੁਲੱਖਣੀ ਮੁਟਿਆਰ ਹੋ ਚੁੱਕੀ ਹੈ, ਜੇ ਉਹਦੇ ਵਾਸਤੇ ਕੋਈ ਸੋਹਣਾ ਮੁੰਡਾ ਹੋਇਆ ਨਾ ਉਹਦੇ ਬਾਰੇ ਦੱਸ ਭਾਈ। ਕਹਿੰਦੇ ਠੀਕ ਹੈ ਜੀ। ਜੈ ਰਾਮ ਜੀ ਕਹਿੰਦੇ ਠੀਕ ਹੈ ਜੀ, ਜਦੋਂ ਕਿਤੇ ਸਾਨੂੰ ਕਿਸੇ ਚੰਗੇ ਲੜਕੇ ਦੀ ਦੱਸ ਪਈ ਤੇ ਅਸੀਂ ਤੁਹਾਨੂੰ ਦੱਸਣ ਦੇਵਾਂਗੇ। ਹੁਣ ਇਹ ਗੱਲ ਆ ਕੇ ਸੁਲਤਾਨਪੁਰ ਆਪਣੀ ਸੁਪਤਨੀ ਦੇ ਨਾਲ ਬੇਬੇ ਨਾਨਕੀ ਦੇ ਨਾਲ ਕਰਦੇ ਨੇ। ਕਹਿੰਦੇ ਨਾਨਕੀ, ਮੈਂ ਬਟਾਲੇ ਗਿਆ ਸੀ ਮੂਲ ਚੰਦ ਜੀ ਹੁਣਾਂ ਦੇ ਕੋਲ, ਔਰ ਉਹਨਾਂ ਨੇ ਆਪਣੀ ਧੀ ਦਾ ਰਿਸ਼ਤਾ ਕਰਨ ਵਾਸਤੇ ਆਖਿਆ, ਤੇ ਨਾਨਕੀ ਮੈਂ ਤੈਨੂੰ ਦੱਸਾਂ, ਮੈਂ ਉਹਨਾਂ ਦੀ ਧੀ ਆਪਣੀਆਂ ਨਜ਼ਰਾਂ ਨਾਲ ਦੇਖੀ ਆ, ਬੜੀ ਸੁਸ਼ੀਲ ਹੈ, ਬੜੀ ਸੰਗਾਊ ਜਿਹਾ ਸੁਭਾਅ ਦੀ ਹੈ, ਜੇ ਕੋਈ ਚੰਗਾ ਰਿਸ਼ਤਾ ਹੋਇਆ ਤੇ ਆਪਾਂ ਉਹਨੂੰ ਰਿਸ਼ਤਾ ਕਰਵਾਉਣਾ।
ਤੇ ਬੇਬੇ ਨਾਨਕੀ ਹੱਥ ਜੋੜ ਕੇ ਆਪਣੇ ਸਵਾਮੀ ਦੇ ਸਾਹਮਣੇ ਕਰਨ ਲੱਗੀ, ਕਹਿੰਦੀ ਪਤੀ ਮੇਰੇ ਪਤੀ ਗੁਰਦੇਵ, ਤੁਸੀਂ ਜਾਣਦੇ ਹੋ ਕਿ ਆਪਣਾ ਛੋਟਾ ਵੀਰ ਨਾਨਕ ਅਜੇ ਕੁਆਰਾ, ਆਪਾਂ ਉਹਦੇ ਨਾਲ ਰਿਸ਼ਤਾ ਕਿਉਂ ਨਹੀਂ ਕਰਾ ਦਿੰਦੇ। ਗੁਰੂ ਪਿਆਰਿਓ ਏਦਾਂ ਇਹ ਰਿਸ਼ਤਾ ਹੋ ਗਿਆ ਸੀ, ਏਦਾਂ ਰਿਸ਼ਤਾ ਹੋ ਗਿਆ ਸੀ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਦੇ ਥਰੂ ਗੁਰੂ ਬਾਬੇ ਨਾਨਕ ਦਾ ਰਿਸ਼ਤਾ ਹੋ ਗਿਆ ਸੀ। ਤੇ ਉਦੋਂ ਇੰਨੇ ਦੇਖ ਦਿਖਾਈਏ ਨਹੀਂ ਸੀ ਹੁੰਦੇ ਜਿੰਨੇ ਅੱਜ ਦੇਖ ਦਿਖਾਈਏ ਹੁੰਦੇ ਹੈ ਨਾ, ਜਿੰਨੇ ਅਪੱਧਰ ਹੁੰਦੇ ਏਦਾਂ ਇਹ ਏਦਾਂ ਦੇ ਅਪੱਧਰ ਉਦੋਂ ਨਹੀਂ ਸੀ ਹੁੰਦੇ। ਉਦੋਂ ਲਾਗੀ ਰਿਸ਼ਤੇ ਕਰਿਆਉਂਦੇ ਸੀ ਜਾਂ ਵਿਚੋਲੇ ਰਿਸ਼ਤੇ ਕਰਿਆਉਂਦੇ ਸੀ, ਤੇ ਗੁਰੂ ਪਿਆਰਿਓ ਉਹ ਰਿਸ਼ਤੇ ਲੋਹੇ ਦੀਆਂ ਸੰਗਲਾਂ ਵਰਗੇ ਮਜ਼ਬੂਤ ਹੁੰਦੇ ਸੀ। ਉਹ ਰਿਸ਼ਤੇ ਕਦੀ ਅਦਾਲਤਾਂ ਦੇ ਵਿੱਚ ਡਿਵੋਰਸ ਲੈਣ ਵਾਸਤੇ ਨਹੀਂ ਸੀ ਜਾਂਦੇ ਜਦੋਂ ਦੇਖ ਦਿਖਾਈਏ ਘੱਟ ਹੁੰਦੇ ਸੀ। ਤੇ ਅੱਜ ਜਿੰਨੇ ਅਪੱਧਰ ਅਸੀਂ ਵੱਧ ਕਰ ਰਹੇ ਹਾਂ, ਜਿੰਨੇ ਦੇਖ ਦਿਖਾਈਏ ਵੱਧ ਕਰ ਰਹੇ ਨਾ, ਗੁਰੂ ਪਿਆਰਿਓ ਡਰ ਲੱਗਦਾ ਰਹਿੰਦਾ ਹੈ ਕਿ ਸਾਡੇ ਨਿਆਣੇ ਕਿਤੇ ਦੂਏ ਦਿਨ ਅਦਾਲਤਾਂ ਵਿੱਚ ਨਾ ਤੁਰੇ ਫਿਰਨ। ਉਹ ਜਿਹੜੇ ਸਾਡੇ ਸਰਦਾਰ ਪਿੱਛੇ ਬੈਠੇ ਨਾ ਚਿੱਟਿਆਂ ਦਾੜਿਆਂ ਵਾਲੇ, ਇਹਨਾਂ ਦਾ ਇਤਿਹਾਸ ਹੈ, ਅਸੀਂ ਇਹਨਾਂ ਨਾਲ ਕਦੀ ਗੱਲਾਂ ਹੀ ਨਹੀਂ ਕੀਤੀਆਂ, ਇਹਨਾਂ ਨੂੰ ਪੁੱਛ ਕੇ ਹੀ ਨਹੀਂ ਕਦੀ ਦੇਖਿਆ ਵੀ ਤੁਹਾਡੇ ਬਾਪੂ ਕਿੱਦਾਂ ਵਿਆਹ ਹੁੰਦੇ ਸੀ। ਹੁਣ ਗੁਰੂ ਪਿਆਰਿਓ ਇਹ ਪੁਰਾਤਨ ਵਿਆਹਾਂ ਦੀ ਮੈਂ ਗੱਲ ਕਰਦਾ ਤੁਹਾਡੇ ਨਾਲ, ਕਿੱਥੇ ਸਾਡੇ ਜੀਵਨ ਦੇ ਵਿੱਚ ਤਰੁੱਟੀਆਂ ਆ ਗਈਆਂ, ਕਿੱਥੇ ਅਸੀਂ ਗੁਰਬਾਣੀ ਤੋਂ ਦੂਰ ਹੋ ਗਏ। ਉਦੋਂ ਬੜਾ ਸੰਗਾਊ ਸੁਭਾਅ ਹੁੰਦੇ ਸੀ, ਔਰ ਉਹਨਾਂ ਵੇਲਿਆਂ ਦੇ ਵਿੱਚ ਧੰਨ ਗੁਰੂ ਬਾਬਾ ਨਾਨਕ ਜੀ ਦਾ ਰਿਸ਼ਤਾ ਹੁੰਦਾ ਹੈ, ਨਹੀਂ ਸੀ ਗੱਲ ਚੱਲੀ ਬਈ ਅਸੀਂ ਦੇਖ ਦਿਖਾਈਆ ਕਰਨਾ, ਨਾ ਮੁੰਡੇ ਦਾ ਨਾ ਕੁੜੀ ਦਾ, ਏਦਾਂ ਰਿਸ਼ਤੇ ਹੁੰਦੇ ਸੀ। ਤੇ ਪਿਆਰਿਓ ਰਿਸ਼ਤਾ ਜਦੋਂ ਪੱਕਾ ਹੋ ਗਿਆ ਨਾ, ਤੇ ਧੰਨ ਗੁਰੂ ਨਾਨਕ ਮਹਾਰਾਜ ਜਿੱਥੇ ਤਲਵੰਡੀ ਬਾਕੀ ਦੇ ਰਿਸ਼ਤੇਦਾਰਾਂ ਨੂੰ ਆਪਣੇ ਨਾਨਕੇ ਪਿੰਡ ਚਾਲ ਦੇ ਵਿੱਚ, ਲਾਹੌਰ ਦੇ ਨੇੜੇ ਹੈ ਚਾਲ ਪਿੰਡ, ਉੱਥੇ ਨਾਨਕੇ ਸਨ ਗੁਰਦੇਵ ਪਾਤਸ਼ਾਹ ਦੇ, ਔਰ ਉੱਥੇ ਸੁਨੇਹੇ ਭੇਜੇ ਗਏ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਵੱਲੋਂ ਇੱਕ ਆਪਣੇ ਜੁੱਗਾਂ ਜੁੱਗਾਂ ਦੇ ਯਾਰ, ਉਹਦਾ ਨਾਂ ਸੀ ਭਾਈ ਮਰਦਾਨਾ, ਸੱਚੇ ਸਤਿਗੁਰਾਂ ਨੇ ਆਪਣੇ ਹੱਥਾਂ ਦੇ ਨਾਲ ਇੱਕ ਰੁੱਕਾ ਲੈ ਕੇ, ਉਦੋਂ ਇੱਦਾਂ ਕਾਰਡ ਨਹੀਂ ਸੀ ਚੱਲਦੇ ਹੁੰਦੇ, ਇੱਕ ਰੁੱਕਾ ਲੈ ਕੇ ਔਰ ਉਹਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਜਿਵੇਂ ਭਾਈ ਮਰਦਾਨਾ ਜੀ ਨੂੰ ਯਾਦ ਕੀਤਾ ਸੀ ਵੀ ਮਰਦਾਨਿਆ ਆਈ ਸੱਜਣਾ ਸਾਡੇ ਵਿਆਹ ਦੇ ਵਿੱਚ ਸ਼ਾਮਲ ਹੋਣੀ, ਤੇ ਉਸ ਕਵੇਲੇ ਦੀਆਂ ਸਤਰਾਂ ਜਿਹੜੀ ਗੁਰਦੇਵ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਖਤ ਲਿਖਿਆ ਸੀ, ਚਿੱਠੀ ਜਾਂ ਕਾਰਡ ਭੇਜਿਆ ਸੀ, ਉਹਦੀਆਂ ਸਤਰਾਂ ਢਾਡੀ ਜਤਾ ਤੁਹਾਡੇ ਨਾਲ ਇਉਂ

ਬਹੁਤ ਬਹੁਤ ਧੰਨਵਾਦ ਜੀ ਬੜੇ ਪਿਆਰ ਦੇ ਨਾਲ ਸਤਿਗੁਰਾਂ ਦਾ ਇਤਿਹਾਸ ਸਰਵਣ ਕਰਨ ਦਾ ਤੁਸੀਂ ਯਤਨ ਕਰ ਰਹੇ ਹੋ ਬਹੁਤ ਸਿਆਣੇ ਸਰੋਤੇ ਮੇਰੇ ਸਾਹਮਣੇ ਬੈਠੇ ਨੇ ਗੁਰੂ ਪਿਆਰਿਓ ਖੁਸ਼ੀ ਹੁੰਦੀ ਹੈ ਮਨ ਨੂੰ ਕਿ ਜਦੋਂ ਸੰਗਤ ਟਕਾ ਦੇ ਵਿੱਚ ਬੈਠਦੀ ਹੈ ਨਾ ਉਦੋਂ ਸਾਨੂੰ ਆਪਣੇ ਆਪ ਨੂੰ ਹੌਸਲਾ ਆਉਂਦਾ ਵੀ ਸਾਨੂੰ ਕੋਈ ਸੁਣ ਰਿਹਾ ਗੁਰੂ ਮਹਾਰਾਜ ਕਿਰਪਾ ਕਰੇ ਇਹ ਇਤਿਹਾਸ ਦੇ ਨਾਲ ਸਤਿਗੁਰਾਂ ਦੇ ਨਾਲ ਤੁਹਾਡਾ ਪਿਆਰ ਬਣਿਆ ਰਹੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਜਿਗਰੀ ਯਾਰ ਭਾਈ ਮਰਦਾਨਾ ਜੀ ਉਹਨੂੰ ਚਿੱਠੀ ਲਿਖਦੇ ਮਰਦਾਨਿਆਂ ਜਿੱਥੇ ਬਾਕੀ ਰਿਸ਼ਤੇਦਾਰਾਂ ਨੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਤੂੰ ਵੀ ਆਵੀ ਤੇਰੇ ਤੋਂ ਸੱਜਣਾ ਬਗੈਰ ਇਹ ਸਾਰੇ ਕਾਰਜ ਅਧੂਰੇ ਹੋਣਗੇ ਬਚਪਨ ਦੀਆਂ ਅਨੇਕਾਂ ਘਟਨਾਵਾਂ ਨੇ ਮੈਂ ਤੁਹਾਡੇ ਨਾਲ ਗਾਏ ਬਗਾਏ ਜਿਵੇਂ ਜਿਵੇਂ ਟਾਈਮ ਹੁਣ ਮੇਰੇ ਕੋਲ ਟਾਈਮ ਘੱਟ ਹੈ ਮੈਂ ਇੱਕ ਕਿਵਤਾ ਹੋਰ ਬੁਲਵਾਉਣੀ ਚਾਹੁੰਦਾ ਨਾਲ ਦੇ ਸਾਥੀਆਂ ਦੇ ਕੋਲ ਅਤੇ ਭਾਈ ਮਰਦਾਨਾ ਜੀ ਦਾ ਜ਼ਿਕਰ ਗਾਏ ਬਗਾਏ ਕਰਦੇ ਚੱਲਾਂਗੇ ਤੁਹਾਡੇ ਨਾਲ ਦਰਅਸਲ ਗੁਰੂ ਪਿਆਰਿਓ ਇੱਦਾਂ ਦਾ ਪਿਆਰਾ ਸੀ ਧੰਨ ਗੁਰੂ ਮਹਾਰਾਜ ਜੀ ਦਾ ਇਹ ਗੁਰਸਿੱਖ ਕਹਿੰਦੇ ਜਦੋਂ ਗੁਰੂ ਬਾਬਾ ਨਾਨਕ ਜੀ ਸ਼ਬਦ ਗਾਇਨ ਕਰਦੇ ਸੀ ਨਾ ਕਹਿ ਦਿਆ ਕਰਦੇ ਸੀ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਤੈਨੂੰ ਅਕਾਲ ਦੇ ਨਾਲ ਜੋੜੀਏ ਤੇ ਭਾਈ ਮਰਦਾਨਾ ਜੀ ਜਦੋਂ ਰਬਾਬ ਦੀਆਂ ਤਾਰਾਂ ਨੂੰ ਛੋਹਿਆ ਕਰਦੇ ਸਨ ਨਾ ਗਜ ਫੇਰਦੇ ਸੀ ਆਪਣੇ ਸਰੰਦੇ ਦੇ ਉੱਤੇ ਤੇ ਧੰਨ ਗੁਰੂ ਮਹਾਰਾਜ ਜੀ ਦੇ ਅਲਾਹੀ ਗਲੇ ਦੇ ਵਿੱਚੋਂ ਗੁਰਬਾਣੀ ਨਿਕਲਦੀ ਸੀ ਨਾ ਕਹਿੰਦੇ ਜਿਹਨਾਂ ਦਰਖਤਾਂ ਦੇ ਹੇਠਾਂ ਬਹਿ ਕੇ ਗੁਰਬਾਣੀ ਗਾਇਆ ਕਰਦੇ ਸੀ ਦਰਖਤਾਂ ਦੇ ਪੱਤਿਆਂ ਚੋਂ ਰਸ ਚੋਣ ਲੱਗ ਪੈਂਦਾ ਸੀ ਇੰਨਾ ਮਿੱਠਾ ਉਹ ਸਾਜ ਵਜਾਉਂਦਾ ਸੀ ਭਾਈ ਮਰਦਾਨਾ ਜੀ ਤੇ ਗੁਰੂ ਮਹਾਰਾਜ ਜੀ ਨੇ ਆਖਿਆ ਸੀ ਨਾ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਓ ਕਰੀਸ ਗੁਰੂ ਪਿਆਰੇ ਉਹ ਕੋਈ ਵਿਰਲੇ ਯਾਰ ਹੁੰਦੇ ਆ ਕੋਈ ਵਿਰਲੇ ਮਿੱਤਰ ਹੁੰਦੇ ਆ ਕਿ ਇੱਦਾਂ ਦੀਆਂ ਖੁਸ਼ੀਆਂ ਦੇ ਸਮਿਆਂ ਦੇ ਉੱਤੇ ਕਿਸੇ ਗਰੀਬਾਂ ਨੂੰ ਯਾਦ ਕਰਦੇ ਆ ਪਰ ਉਹ ਰੱਬੀ ਨੂਰ ਧੰਨ ਗੁਰੂ ਨਾਨਕ ਨੇ ਆਪਣੇ ਇਸ ਪ੍ਰੇਮੀ ਨੂੰ ਯਾਦ ਕੀਤਾ ਵਿਆਹ ਦੇ ਵਿੱਚ ਭਾਈ ਮਰਦਾਨਾ ਜੀ ਆਉਂਦੇ ਨੇ ਸਤਿਗੁਰ ਹੁਣ ਜਿੱਥੇ ਬਾਕੀ ਪਰਿਵਾਰ ਆਉਂਦਾ ਹੈ ਸਤਿਗੁਰੂ ਆਪਣੇ ਮਾਤਾ ਪਿਤਾ ਦੇ ਚਰਨਾਂ ਨੂੰ ਹੱਥ ਲਾਉਂਦੇ ਨੇ ਕਈਆਂ ਨੂੰ ਗਲ ਵੱਕੜੀ ਵਿੱਚ ਲੈ ਕੇ ਮਿਲਦੇ ਨੇ ਤੇ ਭਾਈ ਮਰਦਾਨਾ ਜੀ ਪਿੱਛੇ ਜੇ ਖੜੇ ਆ ਜਦੋਂ ਸਾਰੇ ਮਿਲ ਹਟੇ ਨਾ ਤੇ ਧੰਨ ਗੁਰੂ ਮਹਾਰਾਜ ਭੱਜ ਕੇ ਭਾਈ ਮਰਦਾਨੇ ਵੱਲ ਗਏ ਮਰਦਾਨਿਆ ਤੂੰ ਪਿੱਛੇ ਕਾਹਤੋਂ ਖੜਾ ਘੁੱਟ ਕੇ ਗਲ ਵੱਕੜੀ ਵਿੱਚ ਲੈ ਲਿਆ ਮੱਥਾ ਚੁੰਮਿਆ ਪਿਆਰ ਕੀਤਾ ਭਾਈ ਮਰਦਾਨਾ ਜੀ ਦੇ ਨਾਲ ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਕਿ ਏਡੀ ਵੱਡੀ ਦੁਨੀਆਂ ਦੇ ਵਿੱਚੋਂ ਜੇ ਕਿਸੇ ਨੇ ਸਾਥੀ ਬਣਨਾ ਹੈ ਔਰ ਇਸ ਭਾਈ ਮਰਦਾਨੇ ਨੇ ਬਣਨਾ ਜੇ ਕਿਸੇ ਨੇ ਸਾਥ ਦੇਣਾ ਤੇ ਭਾਈ ਮਰਦਾਨੇ ਨੇ ਦੇਣਾ ਹੈ ਗਲ ਵੱਕੜੀ ਵਿੱਚ ਲੈ ਕੇ ਪਿਆਰ ਕੀਤਾ ਮਰਦਾਨਿਆ ਤੂੰ ਪਿੱਛੇ ਕਾਹਤੋਂ ਖੜਾ ਨਹੀਂ ਜਜ਼ਮਾਨ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਸੀ ਤੂੰ ਨਹੀਂ ਸਾਡਾ ਰਿਸ਼ਤੇਦਾਰ ਤੂੰ ਮੇਰਾ ਭਰਾ ਹੈ ਗੁਰੂ ਪਿਆਰਿਓ ਐਡਾ ਵੱਡਾ ਰੁਤਬਾ ਦਿੱਤਾ ਭਾਈ ਦਾ ਭਾਈ ਦਾ ਮਤਲਬ ਭਰਾ ਹੁੰਦਾ ਹੈ ਗੁਰੂ ਮਹਾਰਾਜ ਕਿਰਪਾ ਕਰੇ ਕਿਤੇ ਸਾਨੂੰ ਗਰੀਬਾਂ ਨਾਲ ਪਿਆਰ ਕਰਨਾ ਆ ਜਾਵੇ ਜਿਹਨਾਂ ਨੂੰ ਅਸੀਂ ਨਫ਼ਰਤ ਦੀ ਨਿਗਾਹ ਨਾਲ ਜਾਤਾਂ ਪਾਤਾਂ ਦੇ ਵਿਤਕਰਿਆਂ ਦੇ ਨਾਲ ਬਿਲਕੁਲ ਗਿਰੀਆਂ ਸੱਭਿਆ ਤੋਂ ਗਿਰੇ ਹੋਏ ਸ਼ਬਦਾਂ ਦੇ ਨਾਲ ਅਸੀਂ ਉਹਨਾਂ ਨੂੰ ਸੰਬੋਧਨ ਕਰਦੇ ਹਾਂ ਸਾਨੂੰ ਅਜਾਜ ਆ ਜਾਵੇ ਵੀ ਗਰੀਬਾਂ ਦੇ ਨਾਲ ਪਿਆਰ ਕਿਵੇਂ ਕਰੀਦਾ ਭਾਈ ਕਹਿ ਕੇ ਉਹਨੂੰ ਬੁਲਾਇਆ ਕਰਦੇ ਸਨ ਔਰ ਗੁਰੂ ਪਿਆਰਿਓ ਜਦੋਂ ਸਭ ਮਰਦਾਨਾ ਜੀ ਵਧਾਈ ਦਿੰਦੇ ਨੇ ਸਤਿਗੁਰੂ ਵਧਾਈ ਹੋਵੇ ਕਹਿੰਦੇ ਮਰਦਾਨਿਆ ਤੂੰ ਵਿਆਹ ਦੇਖ ਛੱਕ ਚਕਾ ਜਦੋਂ ਤੂੰ ਜਾਣ ਲੱਗਾ ਤੈਨੂੰ ਸਭ ਕੁਝ ਦੇਵਾਂਗੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਜਦੋਂ ਜਾਣ ਲੱਗੇ ਫਿਰ ਪੁੱਛਦੇ ਸਤਿਗੁਰੂ ਮੈਂ ਹੁਣ ਜਾ ਰਿਹਾ ਆਪਣੇ ਪਿੰਡ ਤਲਵੰਡੀ ਜਾ ਰਿਹਾ ਤੇ ਸਤਿਗੁਰੂ ਕਹਿੰਦੇ ਮਰਦਾਨਿਆ ਜੋ ਮੈਂ ਤੇਰੀ ਝੋਲੀ ਦੇ ਵਿੱਚ ਅੱਜ ਪਾ ਦੇਣ ਲੱਗਾ ਉਹ ਦੁਨੀਆਂ ਦੇ ਕਿਸੇ ਅਮੀਰ ਤੋਂ ਅਮੀਰ ਬੰਦੇ ਦੇ ਕੋਲ ਨਹੀਂ ਹੋਏਗਾ ਮਹਾਰਾਜ ਕੀ ਦੇ ਦੇਣ ਲੱਗੇ ਹੋ ਕਹਿੰਦੇ ਮੈਂ ਰਾਗ ਤੇਰੀ ਝੋਲੀ ਦੇ ਵਿੱਚ ਪਾਉਣ ਲੱਗਾ ਜਿਹੜਾ ਤੇਰਾ ਰਾਗ ਹੈ ਨਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਰਾਗ ਸੁਣ ਸੁਣ ਕੇ ਸੰਗਤ ਝੂਮਿਆ ਕਰੇਗੀ ਮਰਦਾਨਿਆ ਜਿੱਥੇ ਸਾਨੂੰ ਲੋਕਾਂ ਨੇ ਯਾਦ ਕਰਨਾ ਮੇਰੇ ਬਰਾਬਰ ਤੈਨੂੰ ਵੀ ਦੁਨੀਆਂ ਯਾਦ ਕਰਿਆ ਕਰੇਗੀ ਗੁਰੂ ਵਿਆਹ ਸੱਚ ਨਹੀਂ ਹੈ ਕਿ ਜਿੱਥੇ ਆਪਾਂ ਸਤਿਗੁਰਾਂ ਨੂੰ ਯਾਦ ਕਰਦੇ ਹਾਂ ਉੱਥੇ ਭਾਈ ਮਰਦਾਨਾ ਜੀ ਦਾ ਨਾਮ ਐਟੋਮੈਟਿਕ ਸਾਡੀ ਰਸਨਾ ਦੇ ਉੱਤੇ ਆ ਜਾਂਦਾ ਇਹ ਜਿਗਰੀ ਯਾਰ ਸਨ ਹੁਣ ਗੁਰੂ ਪਿਆਰਿਓ ਗੁਰਦੇਵ ਪਾਤਸ਼ਾਹ ਦੀ ਜਾਨ ਚੜ੍ਹਨ ਲੱਗੀ ਹੈ ਔਰ ਇੱਥੇ ਦੀ ਇੱਕ ਮੈਂ ਤੁਹਾਨੂੰ ਹੋਰ ਨਿੱਕੀ ਜਿਹੀ ਘਟਨਾ ਸੁਣਾਵਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਦੋਂ ਇਤਿਹਾਸ ਨੂੰ ਆਰੰਭ ਕੀਤਾ ਸੀ ਕਿ ਕਈ ਘਟਨਾਵਾਂ ਇਤਿਹਾਸ ਦੇ ਵਿੱਚ ਨਹੀਂ ਆਉਂਦੀਆਂ ਉਹ ਗਾਏ ਬਗਾਏ ਇੱਕ ਦੂਜੇ ਤੋਂ ਸੁਣ ਸੁਣ ਕੇ ਪ੍ਰਚਲਿਤ ਹੋ ਜਾਂਦੀਆਂ ਲੇਕਿਨ ਹੁੰਦੀਆਂ ਜ਼ਰੂਰ ਹੈ ਇੱਥੇ ਇੱਕ ਫਕੀਰ ਰਹਿੰਦਾ ਸੀ ਸੁਲਤਾਨਪੁਰ ਹੁਣ ਸਤਿਗੁਰਾਂ ਦੀ ਜੰਝ ਚੜ੍ਹਨ ਲੱਗੀ ਹੈ ਨਾ ਤੇ ਗੁਰੂ ਮਹਾਰਾਜ ਜੀ ਨੇ ਇਸ ਫਕੀਰ ਨੂੰ ਵੀ ਵਿਸ਼ੇਸ਼ ਤੌਰ ਦੇ ਉੱਤੇ ਸੱਦਾ ਦਿੱਤਾ ਸੀ ਔਰ ਇਹਦਾ ਨਾਂ ਸੀ ਖਰਬੂਜੇ ਸ਼ਾਹ ਔਰ ਤੁਸੀਂ ਆਖੋਗੇ ਇਹ ਕਿੱਦਾਂ ਦਾ ਨਾਂ ਹੋਇਆ ਖਰਬੂਜੇ ਸ਼ਾਹ ਸਤਸੰਗਤ ਜੀ ਜਦੋਂ ਸੁਲਤਾਨਪੁਰ ਸਭ ਤੋਂ ਵੱਡਾ ਇਹ ਗੁਰਦੁਆਰਾ ਜਿਹੜਾ ਹੈ ਨਾ ਚੜ੍ਹਦੇ ਪੰਜਾਬ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਯਾਦ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਜਦੋਂ ਉਸ ਗੁਰਦੁਆਰੇ ਦੇ ਦਰਸ਼ਨ ਦਾਰੇ ਕਰਨ ਵਾਸਤੇ ਜਾਓਗੇ ਨਾ ਤੇ ਦੱਖਣ ਦੀ ਸਾਈਡ ਤੇ ਇੱਕ ਥੜਾ ਬਣਿਆ ਹੋਇਆ
ਔਰ ਉਸ ਥੜੇ ਦੇ ਉੱਤੇ ਲਿਖਿਆ ਹੋਇਆ ਯਾਦਗਾਰੀ ਖਰਬੂਜੇ ਸ਼ਾਹ। ਹੁਣ ਜਦੋਂ ਤੱਕ ਅਸੀਂ ਇਸ ਲਾਈਨ ਦੇ ਵਿੱਚ ਨਹੀਂ ਸੀ ਆਏ, ਸਾਨੂੰ ਪਤਾ ਨਹੀਂ ਸੀ, ਤੇ ਗੁਰੂ ਪਿਆਰਿਓ ਅਸੀਂ ਵੀ ਆਮ ਲੋਕਾਂ ਵਾਂਗੂ ਸੋਚਿਆ ਕਰਦੇ ਸੀ ਵੀ ਇਹ ਖਰਬੂਜੇ ਸ਼ਾਹ ਕੀ ਹੋਇਆ। ਤੇ ਬਾਅਦ ਵਿੱਚ ਜਿਵੇਂ ਜਿਵੇਂ ਇਤਿਹਾਸ ਵਾਚਿਆ ਜਾਂ ਉੱਥੇ ਸੰਗਤ ਤੋਂ ਪੁੱਛਣ ਦਾ ਯਤਨ ਕੀਤਾ, ਕਹਿੰਦੇ ਇਹ ਵੀ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਪ੍ਰੇਮੀ ਸੀ, ਫਕੀਰ ਸੀ, ਕਮਾਈ ਵਾਲਾ ਸੀ, ਔਰ ਰਿਧੀਆਂ ਸਿੱਧੀਆਂ ਇਹਨੇ ਕੁਝ ਹਾਸਲ ਕਰ ਲਈਆਂ ਸੀ, ਤੇ ਇਹ ਜਿਹੜੇ ਕੁਝ ਕੁ ਬੇਮੌਸਮੀ ਫਰੂਟ ਜਿਹੜੇ ਇਹ ਲਈ ਫਿਰਦਾ ਹੁੰਦਾ ਸੀ ਇਹ, ਔਰ ਉਹਨਾਂ ਫਰੂਟਾਂ ਦਾ ਉਹਨਾਂ ਫਸਲ ਦਾ ਹਾਲੇ ਫਸਲ ਨਹੀਂ ਸੀ ਹੁੰਦੀ ਉਹ, ਲੇਕਿਨ ਬੇਮੌਸਮੀ ਉਹ ਲਈ ਫਿਰਦਾ ਹੁੰਦਾ ਸੀ। ਕੋਈ ਐਸੀ ਰਹਿਮਤ ਹੋਵੇਗੀ? ਕਹਿੰਦੇ ਇੱਕ ਵਾਰ ਜਦੋਂ ਇੱਕ ਵਾਰ ਇਹਨੇ ਖਰਬੂਜਾ ਲਈ ਫਿਰੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅੱਧਾ ਕੱਟ ਕੇ ਦੇ ਦਿੱਤਾ ਤੇ ਅੱਧਾ ਇਹਨੇ ਆਪ ਛਕ ਲਿਆ। ਹੁਣ ਗੁਰੂ ਬਾਬਾ ਨਾਨਕ ਜੀ ਨੇ ਵੀ ਛਕ ਲਿਆ ਤੇ ਇਹਨੇ ਇਹ ਵੀ ਛਕ ਬੈਠਾ ਤੇ ਹੁਣ ਸੱਚੇ ਸਤਿਗੁਰਾਂ ਨੂੰ ਮਜ਼ਾਕ ਦੇ ਵਿੱਚ ਆਖਣ ਲੱਗਾ, ਕਹਿੰਦੇ ਮਹਾਰਾਜ ਛਕ ਲਿਆ ਤੁਸੀਂ? ਕਹਿੰਦੇ ਹਾਂ। ਕਹਿੰਦੇ ਮਹਾਰਾਜ ਮੈਂ ਛਕਣ ਵਾਸਤੇ ਥੋੜੋ ਦਿੱਤਾ ਸੀਗਾ, ਮੈਂ ਤਾਂ ਹਲੇ ਦੇਖਿਆ ਵੀ ਤੁਸੀਂ ਇਹਨੂੰ ਹੱਥ 'ਚ ਰੱਖੋ, ਤੁਸੀਂ ਛਕ ਵੀ ਲਿਆ। ਤੇ ਸੱਚੇ ਸਤਿਗੁਰੂ ਗੁਰੂ ਪਿਆਰਿਓ ਦੀਨ ਦੁਨੀ ਦੇ ਮਾਲਕ ਇਹਦੀ ਮਜ਼ਾਕ ਦਾ ਜਵਾਬ ਦਿੰਦੇ ਨੇ, ਔਰ ਉਹ ਖਰਬੂਜਾ ਜਿੰਨਾ ਖਾਧਾ ਸੀ ਓਨਾ ਅੱਧਾ ਖਰਬੂਜਾ ਸਤਿਗੁਰ ਪ੍ਰਗਟ ਕਰ ਦਿੰਦੇ ਨੇ, ਕਹਿੰਦੇ ਆਹ ਪਿਆ ਹੀ ਸੱਜਣਾ ਜਿਹੜਾ ਅਸੀਂ ਖਾਧਾ ਸੀ ਉਹ ਆਹ ਪਿਆ, ਜਿਹੜਾ ਹੁਣ ਤੂੰ ਖਾਧਾ ਤੂੰ ਲਿਆ ਕੇ ਜੋੜਦੇ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਦਿੰਦਾ, ਦਾਤਾ ਤੇਰੇ ਵਰਗੀਆਂ ਰਹਿਮਤਾਂ ਸਾਡੇ ਵਿੱਚ ਨਹੀਂ ਹੋ ਸਕਦੀਆਂ। ਗੁਰੂ ਮਹਾਰਾਜ ਜੀ ਦੀ ਬਰਾਤ ਚੜ੍ਹਦੀ ਹੈ, ਬਟਾਲੇ ਜਾਂਦੀ ਹੈ। ਮੈਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕੱਲ੍ਹ ਨੂੰ ਕਰਨ ਦਾ ਯਤਨ ਕਰਾਂਗਾ, ਹੁਣ ਮੈਂ ਇੱਕ ਕਵਿਤਾ ਇਹਨਾਂ ਸੱਜਣਾਂ ਦੇ ਪਾਸੋਂ ਸੁਣਨ ਦਾ ਆਪਾਂ ਯਤਨ ਕਰਦੇ ਹਾਂ। ਗੁਰੂ ਪਿਆਰਿਓ ਉੱਥੇ ਬਟਾਲੇ ਵਿੱਚ ਇੱਕ ਕੱਚੀ ਕੰਧ ਖੜੀ ਆ, ਉਹ ਅੱਜ ਵੀ ਹੈ, ਉਹ ਗੁਰੂ ਬਾਬੇ ਨਾਨਕ ਦੇ ਪ੍ਰੇਮ ਦੀ ਨਿਸ਼ਾਨੀ ਹੈ। ਇਹਨਾਂ ਕੰਧਾਂ ਦੇ ਬਾਰੇ ਜ਼ਿਕਰ ਕਰਾਂਗੇ, ਸਾਡੇ ਕੋਲ ਕਿੰਨੀਆਂ ਕੰਧਾਂ ਨੇ। ਹੁਣ ਕੁੜੀਆਂ ਚਿੜੀਆਂ ਬਰਾਤਾਂ ਦੇਖਣ ਵਾਸਤੇ ਆਇਆ ਕਰਦੀਆਂ ਸਨ, ਜ਼ਮਾਨਾ ਹੁੰਦਾ ਸੀ, ਔਰ ਕੱਚੀ ਕੰਧ ਦੇ ਉੱਤੇ ਭੱਜ ਕੇ ਚੜ ਗਈਆਂ ਤੇ ਗੁਰੂ ਬਾਬਾ ਨਾਨਕ ਜੀ ਦਾ ਮੰਜਾ ਉਸ ਕੱਚੀ ਕੰਧ ਦੇ ਲਾਗੇ ਸੀ ਤੇ ਇੱਕ 80 ਸਾਲ ਦੀ ਬਿਰਧ ਮਾਤਾ ਕੁੜੀਆਂ ਨੂੰ ਦਬਕਾ ਮਾਰਦੀ, ਨੀ ਕੁੜੀਆਂ ਚਿੜੀਓ ਥੱਲੇ ਹੋ ਜਾਓ, ਕੰਧ ਕਿਤੇ ਲਾੜੇ ਦੇ ਉੱਤੇ ਡਿੱਗ ਕੇ ਕੋਈ ਅਣਹੋਣੀ ਨਾ ਵਰਤ ਜਾਵੇ। ਇਹ ਬੋਲ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪੈ ਤੇ ਧੰਨ ਗੁਰੂ ਮਹਾਰਾਜ ਉਸ ਬੁੱਢੀ ਮਾਤਾ ਨੂੰ ਸੰਬੋਧਨ ਹੋ ਕੇ ਇਸ ਕੰਧ ਦੇ ਬਾਰੇ ਇਉਂ ਕਹਿਣ।

ਹੋਇਆ ਹੈ, ਸਤਿਗੁਰਾਂ ਦੇ ਦਰਸ਼ਨ ਦੀਦਾਰ ਪ੍ਰਾਪਤ ਹੋਏ ਨੇ, ਸਤਿਗੁਰੂ ਜੀ ਦੀ ਪਿਆਰਿਆਂ ਦੀ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ, ਸਿਮਰਨ ਦੀ ਦਾਤ ਮਿਲ ਜਾਂਦੀ ਹੈ।

ਖਾਧੇ ਹੋਏ ਮਾਂ ਦੇ ਰੋੜ ਵੀ ਭਸਮ ਹੋ ਜਾਂਦੇ ਨੇ। ਇਸ ਸਰੀਰ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ, ਪਾਣੀ ਵਿੱਚ ਡੋਬਿਆ ਵੀ ਨਹੀਂ ਹੈ, ਪਾਣੀ ਵੀ ਉੱਥੇ ਹੀ ਹੈ, ਅੱਗ ਵੀ ਉੱਥੇ ਹੀ ਹੈ। ਪਰ ਤੁਸਾਂ ਨੇ ਨਾਮ ਦਾ ਸਦਕਾ ਸਰੀਰ ਬਖਸ਼ਿਸ਼ ਕਰ ਦਿੱਤਾ, ਜਿਵੇਂ ਉੱਥੇ ਮਾਤਾ ਦੇ ਉਧਰ ਵਿੱਚ ਸਰੀਰ ਬਖਸ਼ਿਆ, ਤੇਵੇਂ ਇਸ ਮਾਤ ਲੋਕ ਵਿੱਚ ਵੀ ਸਤਨਾਮ ਸ਼੍ਰੀ

ਤਾਰੋ ਤਾਰਨ ਹਾਰੇ ਮਹਦੋ ਤੂੰ ਠਾਕੁਰ ਸਰ ਮੋਰਾ ਈਹਾਂ ਊਹਾਂ ਤੁਹਾਰੋ ਤੋਰਾ।

ਬੰਧਨਾਂ ਤੋਂ ਰਹਿਤ ਹੋ ਗਏ ਹੈ, ਤੁਹਾਡੀ ਰਹਿਮਤ ਹੈ। ਵੱਡਿਆਂ ਭਾਗਾਂ ਵਾਲਿਓ, ਗੁਰੂ ਕੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਗੁਰੂ ਖਾਲਸਾ ਜੀ, ਰੋਜ਼ਾਨਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਰੋਜ਼ਾਨਾ ਚੱਲਦੀ ਹੈ। ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਮਹਿਤਾਬ ਸਿੰਘ ਜੀ, ਭਾਈ ਸਾਹਿਬ ਜੀ ਭਾਈ ਰਾਏ ਸਿੰਘ ਜੀ, ਤਿੰਨਾਂ ਦੇ ਸੁਪੁੱਤਰ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੂ ਜੀ,

ਵਿੱਚ ਸ਼ੰਭਾ ਦੇ ਵਿੱਚ ਰਹਿ ਕੇ ਕਿਵੇਂ ਕਿਵੇਂ ਅਬਦਾਲੀ ਦੇ ਨਾਲ ਜੰਗ ਯੁੱਧ ਕੀਤਾ, ਮੁਗਲਾਂ ਪਠਾਣਾਂ ਮਰਹੱਟਿਆਂ ਦੇ ਨਾਲ ਕਿਵੇਂ ਕਿਵੇਂ ਗੁਰੂ ਕੇ ਖਾਲਸੇ ਨੇ ਕੁਰਬਾਨੀਆਂ ਦਿੱਤੀਆਂ ਨੇ। ਬਹੁਤ ਪਿਆਰਾ ਇਤਿਹਾਸ ਕਲਮਬੰਦ ਕੀਤਾ ਹੈ, ਅੱਖੀਂ ਡਿੱਠਾ ਇਤਿਹਾਸ ਹੈ। ਕੋਈ ਐਵੇਂ ਨਹੀਂ ਵੀ ਕਹਿਣ ਮਾਤਰ ਦੀ ਬਾਤ ਹੈ। ਆਮ ਦੁਨੀਆਂ ਦੇ ਲੋਕ ਜਿਹੜੇ ਨੇ, ਹੋਰ ਧਰਮਾਂ ਵਾਲੇ ਜਿਹੜੇ ਨੇ, ਉਹ ਤੇ ਮਿਥਿਆਸ ਨੂੰ ਹੀ ਸੱਚ ਬਣਾ ਕੇ ਵਰਣਨ ਪੇਸ਼ ਕਰਦੇ ਨੇ, ਪਰ ਸਾਡੇ ਕੋਲ ਗੁਰੂ ਕਾ ਪ੍ਰਤੱਖ ਇਤਿਹਾਸ ਹੈ। ਫਿਰ ਵੀ ਅਸੀਂ ਉਸ ਬਾਤ ਨੂੰ ਨਾ ਮੰਨਿਆ ਜਾਵੇ ਤਾਂ ਫਿਰ ਸਾਡੇ ਭਾਗ ਸਮਝ ਲਓ ਕਿਵੇਂ ਦੇ ਹੋਣਗੇ। ਕੱਲ੍ਹ ਦੇ ਇਤਿਹਾਸ ਅੰਦਰ ਤੁਸਾਂ ਨੇ ਇਹ ਵਿਚਾਰ ਸਰਵਣ ਕੀਤੀ ਸੀ

ਤੇ ਉਹਦੇ ਚਾਰ ਟੁਕੜੇ ਕੀਤੇ ਜਾਣ, ਉਹਨੂੰ ਕਹਿੰਦੇ ਨੇ ਜੀ ਖੰਨੀ। ਰੋਜ਼ਾਨਾ ਗੁਰੂ ਕੇ ਸਿੱਖ ਅਰਦਾਸ ਵਿੱਚ ਕਈ ਵਾਰ ਨਾਂ ਵੀ ਲੈਂਦੇ ਨੇ, ਗਿੱਲੇ ਪੀਣ ਪੀਸੇ ਨੇ। ਫਿਰ ਉਹ ਜਿਹੜਾ ਪ੍ਰਸ਼ਾਦਾ ਸੀ ਨਾ ਜੀ, ਜਿਹੜਾ ਦਿੱਤਾ ਜਾਂਦਾ ਸੀ, ਉਹ ਥੋੜਾ ਜਿਹਾ ਪ੍ਰਸ਼ਾਦਾ, ਚੌਥਾ ਹਿੱਸਾ ਇੱਕ ਰੋਟੀ ਦਾ ਪ੍ਰਸ਼ਾਦੇ ਦਾ, ਉਹਦੇ ਵਿੱਚ ਚਾਰ ਗੁਣਾ ਲੂਣ ਪਾਇਆ ਹੁੰਦਾ ਸੀ। ਪਰ ਅੰਦਰ ਨੂੰ ਝੁਲਕੂ ਦੇਣ ਵਾਸਤੇ, ਢਿੱਡ ਭਰਨ ਵਾਸਤੇ ਤਾਂ ਸਾਰਾ ਹੀ ਕੁਝ ਕਰਨਾ ਪੈਂਦਾ, ਢਿੱਡ ਕੀ ਨਹੀਂ ਕਰਾਉਂਦਾ। ਫਿਰ ਉਹਨਾਂ ਬੀਬੀਆਂ ਨੇ ਆਪਣੇ ਗਲਾਂ ਦੇ ਵਿੱਚ ਬੱਚਿਆਂ ਦੇ ਟੁਕੜੇ ਪਵਾਏ ਸਨ, ਹਾਰ ਪਰੋ ਕੇ ਪਰਵੋਏ ਗਏ। ਫਿਰ ਬੱਚੇ ਨੂੰ ਖੋਹ ਕੇ ਮੀਰ ਮੰਨੂ ਦੇ ਅਹਿਲ ਕਰ ਤਾਂ ਨੂੰ ਸੱਟਿਆ ਕਰਦੇ ਸਨ, ਥੱਲੇ ਬਰਸ਼ਾ ਕਰ ਦਿੰਦੇ ਸੀ, ਧੁੰਨੀ ਲਾ ਕੇ ਬਰਸ਼ਾ

ਕਰਕੇ ਮੰਨਿਆ। ਇੱਕ ਛੋਟੀ ਜਿਹੀ ਮੀਰ ਮਨੋ ਦੀ ਬਾਤ ਤੁਹਾਨੂੰ ਸਰਵਣ ਕਰਵਾਵਾ। ਲਾਹੌਰ ਦੇ ਕੋਲ ਨਜੀਬ ਬੇਗ ਪਿੰਡ ਹੈ ਜੀ। ਇਸ ਵਾਰਤਾ ਨੂੰ ਸਤਿਕਾਰਯੋਗ ਮੁਨਸ਼ੀ ਖੁਸ਼ਵੰਤ ਰਾਏ ਨੇ ਕਲਮਬੰਦ ਕੀਤਾ ਹੈ। ਕਹਿਣ ਲੱਗੇ ਇਹ ਜਿਹੜਾ ਨਗਰ ਹੈ ਤਕਰੀਬਨ ਬਹੁਤਾ ਦੂਰ ਨਹੀਂ ਲਾਹੌਰ ਤੋਂ, ਨਜੀਬ ਬੇਗ ਨਗਰ ਕੋਈ 8 ਕੁ ਮੀਲ ਦੀ ਦੂਰੀ ਤੇ ਹੈ। ਇਸ ਨਗਰ ਦੇ ਵਿੱਚ ਬਹੁਤੇ ਗੁਰੂ ਕੇ ਸਿੱਖ ਪਰਿਵਾਰ ਜਿਮੀਦਾਰ ਰਿਹਾ ਕਰਦੇ ਸਨ। ਜਦੋਂ ਮੀਰ ਮਨੋ ਨੂੰ ਪਤਾ ਲੱਗਾ ਵੀ ਇਸ ਪਿੰਡ ਵਿੱਚ ਬਹੁਤੇ ਸਿੱਖ ਰਹਿੰਦੇ ਨੇ

ਘਰੋਂ ਕੱਢਿਆ ਗਿਆ, ਇੱਕ ਘਰ ਦੇ ਵਿੱਚ ਪਹੁੰਚਿਆ ਹੈ, ਦਰਵਾਜ਼ਾ ਤੋੜਿਆ ਹੈ। ਜਿਸ ਬੀਬੀ ਦਾ ਸਰਦਾਰ ਪਤੀ ਜਿਹੜਾ ਸੀ ਉਹ ਕਿਧਰੇ ਸਿੰਘਾਂ ਦੇ ਨਾਲ ਜਥੇ ਵਿੱਚ ਸ਼ਹੀਦ ਹੋ ਚੁੱਕਾ ਸੀ, ਉਸ ਦਾ ਛੋਟਾ ਜਿਹਾ ਬੱਚਾ ਸੀ, ਤਕਰੀਬਨ 8-7 ਵਰ੍ਹਿਆਂ ਦਾ ਹੋਵੇਗਾ। ਤੇ ਜਿਸ ਵੇਲੇ ਮੀਰ ਮੰਨੂ ਦੇ ਅਹਿਲਕਾਰਾਂ ਨੇ, ਬਹੁਤੀ ਫੌਜ ਸੀ, ਅਹਿਲਕਾਰਾਂ ਨੇ ਕੇਸਾਂ ਤੋਂ ਧੋ ਕੇ ਉਹਨੂੰ ਬਾਹਰ ਕੱਢਿਆ, ਤੇ ਉਸ ਬੀਬੀ ਦੇ ਅੰਦਰੋਂ ਇੱਕ ਪੁਕਾਰ ਨਿਕਲੀ, ਆਖੋ ਸਤਨਾਮ ਸ਼੍ਰੀ। ਉਸ ਬੀਬੀ ਦੇ ਮੁੱਖ ਚੋਂ ਇੱਕ ਆਵਾਜ਼ ਨਿਕਲੀ, ਕਲਗੀਆਂ ਵਾਲਿਆ ਪਾਤਸ਼ਾਹ, ਤੈਨੂੰ ਜੋਤੀ ਜੋਤ ਸਮਾਇਆ ਕੋਈ ਬਹੁਤਾ ਅਰਸਾ ਨਹੀਂ ਹੋਇਆ, ਅਜੇ ਤਕਰੀਬਨ 60 ਸਾਲ ਵਰੇ ਹੋਏ ਨੇ ਤੁਹਾਨੂੰ ਸੱਚ ਖੰਡ ਗਿਆ। ਅਗਰ ਜੇ ਤੁਸਾਂ ਨੇ ਸਾਡੀ ਸਹਾਇਤਾ ਹੀ ਨਹੀਂ ਸੀ ਕਰਨੀ ਤਾਂ ਫਿਰ ਤੁਸੀਂ ਖਾਲਸਾ ਪੰਥ ਕਿਉਂ ਸਾਜਿਆ, ਸਾਨੂੰ ਖਾਲਸੇ ਬਣਾ ਕੇ ਤੁਸੀਂ ਕਿੱਧਰ ਚਲੇ ਗਏ ਹੋ? ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਗੁਰੂ ਨਾਲ ਗੱਲਾਂ ਕਰੀ ਦੀਆਂ ਨੇ, ਗੁਰੂ ਨੂੰ ਦੁੱਖ ਵੀ ਦੱਸੀਦਾ ਹੈ, ਗੁਰੂ ਨੂੰ ਸੁੱਖ ਵੀ ਦੱਸੀਦਾ ਹੈ। ਹੇ ਕਲਗੀਆਂ ਵਾਲਿਆ ਪਾਤਸ਼ਾਹ, ਤੂੰ ਸਾਨੂੰ ਸਾਜ ਕੇ ਇਹਨਾਂ ਬੁਰਸ਼ਿਆਂ ਦੇ ਹੱਥ ਫੜਾ ਗਿਆ ਹੈ, ਇਹ ਸਾਡੀ ਬੇਪਤੀ ਕਰਦੇ ਨੇ। ਜਿਸ ਵੇਲੇ ਇਉਂ ਕਲਗੀਧਰ ਮਹਾਰਾਜ ਨੂੰ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਹਾਜ਼ਰ ਜਾਣ ਕੇ ਉਹ ਬੀਬੀ ਪੁਕਾਰ ਕਰਦੀ ਸੀ ਨਾ, ਬਸ ਅਜੇ ਇਹਨੇ ਚਰਨ ਪੁਕਾਰ ਕਰਦਿਆਂ ਕਰਦਿਆਂ ਖੁਸ਼ਵੰਤ ਸਿੰਘ ਰਾਏ ਜੀ ਲਿਖਦੇ ਨੇ, ਕਹਿੰਦੇ ਇੱਕ ਨੀਲੇ ਬਾਣੇ ਵਾਲਾ ਘੋੜੇ ਤੇ ਸਵਾਰ ਨੌਜਵਾਨ ਆ ਕੇ ਕਹਿਣ ਲੱਗਾ, ਬੀਬੀ ਤੂੰ ਕੀ ਕਹਿ ਰਹੀ ਹੈ? ਉਸਨੇ ਇਹ ਸੋਚਿਆ, ਬੀਬੀ ਦੀ ਨਿਗਾਹ ਥੱਲੇ ਸੀ ਵੀ ਹੋ ਸਕਦਾ ਮੀਰ ਮੰਨੂ ਦਾ ਕੋਈ ਸਿਪਾਹੀ ਹੋਵੇ, ਕੋਈ ਅਹਿਲਕਾਰ ਹੋਵੇ। ਉਸ ਬੀਬੀ ਦੀ ਨਿਗਾਹ ਉਸ ਨਿਹੰਗ ਸਿੰਘ ਵੱਲੇ ਉੱਪਰ ਨਹੀਂ ਗਈ, ਉਹ ਥੱਲੇ ਨੂੰ ਮੁੱਖ ਕਰਕੇ ਇਹ ਹੀ ਵਾਰ ਵਾਰ ਕਹੀ ਜਾ ਰਹੀ ਸੀ, ਅਗਰ ਕਲਗੀਧਰ ਪਾਤਸ਼ਾਹ ਹੁੰਦਾ ਤਾਂ ਸਾਨੂੰ ਇੰਨੇ ਦੁੱਖ ਨਾ ਭੋਗਣੇ ਪੈਂਦੇ। ਬਸ ਇੰਨੀ ਗੱਲ ਕਹਿਣ ਦੀ ਡੇਰ ਸੀ। ਜਿਸ ਵੇਲੇ ਮੀਰ ਮੰਨੂ ਦੇ ਅਹਿਲਕਾਰ ਬੰਦੀ ਬਣਾ ਕੇ ਲੈ ਕੇ ਜਾ ਰਹੇ ਸੀ ਬੱਚਿਆਂ ਨੂੰ, ਬੀਬੀਆਂ ਨੂੰ, ਉੱਥੇ ਜਾ ਕੇ ਉਹ ਬਰਸ਼ੇ ਵਾਲਾ ਗੁਰੂ ਕਾ ਪਿਆਰਾ ਜਿਹੜਾ ਸੀ ਉਹਨੇ ਜਾ ਕੇ ਜੰਗ ਯੁੱਧ ਕੀਤਾ ਤੇ ਸਾਰਿਆਂ ਨੂੰ ਆਜ਼ਾਦ ਕਰਵਾ ਦਿੱਤਾ। ਉਸ ਤੋਂ ਬਾਅਦ ਉਹਦੇ ਦਰਸ਼ਨ ਨਹੀਂ ਹੋਏ। ਖੁਸ਼ਵੰਤ ਸਿੰਘ ਰਾਏ ਜੀ ਲਿਖਦੇ ਨੇ ਵੀ ਗੁਰੂ ਕੇ ਖਾਲਸੇ ਦੀ ਇਹ ਤਸੱਲੀ ਹੈ, ਗੁਰੂ ਕੇ ਖਾਲਸੇ ਦੇ ਅੰਦਰ ਪ੍ਰਤੀਤ ਹੈ ਤੇ ਗੁਰੂ ਤੇ ਵਿਸ਼ਵਾਸ ਹੈ ਵੀ ਇਹ ਕੇਵਲ ਗੁਰੂ ਗੋਬਿੰਦ ਸਿੰਘ ਆਪ ਹੀ ਆਏ ਹੋਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ, ਇਹ ਪ੍ਰਤੀਤ ਹੁੰਦੀ ਹੈ। ਕੱਲ ਤੁਸੀਂ ਸਰਵਣੇ ਸਾਰਾ ਇਤਿਹਾਸ ਕਰ ਰਹੇ ਸੀ, ਪੰਡੋਰੀ ਨਗਰ ਵਿਖੇ ਮੀਰ ਮੰਨੂ ਪਹੁੰਚਿਆ ਹੋਇਆ ਹੈ, ਜੋ ਇੱਕ ਡੇਰਾ ਹੈ ਸੰਤ ਦਾਦੂ ਰਾਮ ਜੀ ਦਾ, ਉੱਥੇ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਮੇਰੀ ਮਾਤਾ ਔਰ ਮੇਰੀ ਦਾਦੀ, ਭਾਵ ਕਿ ਮੇਰੇ ਦਾਦਾ ਮਹਿਤਾਬ ਸਿੰਘ ਦੀ ਧਰਮ ਸੁਪਤਨੀ ਉਸ ਡੇਰੇ ਵਿੱਚ ਲੁਕੀਆਂ ਹੋਈਆਂ ਸਨ, ਹੋਰ ਵੀ ਬੀਬੀਆਂ ਸਨ, ਡੇਰੇ ਨੂੰ ਘੇਰਾ ਪਾ ਲਿਆ। ਜਿਸ ਵੇਲੇ ਪੁੱਛਣ ਦਾ ਯਤਨ ਕੀਤਾ, ਦਾਦੂ ਰਾਮ ਦਾ ਪੋਤਰਾ ਉਸ ਵੇਲੇ ਉਹਦੀ ਗੱਦੀ ਤੇ ਸੁਭਾਏ ਮਾਨ ਸੀ, ਉਹ ਕਹਿ ਲੱਗਾ ਮੇਰੇ ਡੇਰੇ ਵਿੱਚ ਕੋਈ ਚੋਰ ਨਹੀਂ ਹੈ, ਕੋਈ ਧਾੜ ਵੀ ਨਹੀਂ ਹੈ, ਸਾਰੇ ਸੇਵਾਦਾਰ ਨੇ। ਬਾਰ ਬਾਰ ਉਸ ਵੇਲੇ ਮੀਰ ਮੰਨੂ ਨੇ ਕਹਿਣਾ ਕੀਤਾ ਤਲਾਸ਼ੀ ਲਈ ਜਾਵੇ, ਤੇ ਜਿਹੜੀਆਂ ਬੀਬੀਆਂ ਸਨ ਉਹਨਾਂ ਨੂੰ ਭਗਵੇਂ ਕੱਪੜੇ ਪਵਾ ਦਿੱਤੇ, ਵੀ ਡੇਰੇ ਦੀਆਂ ਸੇਵਾਦਾਰ ਨੇ ਵੱਖ ਵੱਖ ਡਿਊਟੀਆਂ ਦੇ ਦਿੱਤੀਆਂ। ਉਸ ਨੂੰ ਪਕੜ ਲੈਣਾ ਕੀਤਾ ਸੀ, ਜਿਵੇਂ ਸਜਾਵਾਂ ਦੇਣ ਦਾ ਯਤਨ ਕਰਦਾ ਹੈ, ਜਿਵੇਂ ਮੀਰ ਮੰਨੂ ਦੀ ਮੌਤ ਹੁੰਦੀ ਹੈ। ਸਤਿਕਾਰਯੋਗ ਭਾਈ ਰਤਨ ਸਿੰਘ ਜੀ ਗੁਰੂ ਖਾਲਸਾ ਜੀ ਬਹੁਤ ਪਿਆਰਾ ਇਤਿਹਾਸ ਕਲਮ ਬੰਦ ਕਰਦੇ ਨੇ, ਤੁਸੀਂ ਜੁੜ ਬੈਠੇ ਹੋ, ਦੂਰ ਦੁਰਾਡੇ ਵੀ ਜੁੜੇ ਹੋਏ ਨੇ ਗੁਰਸਿੱਖ, ਆਓ ਰਸਨਾ ਪਵਿੱਤਰ ਕਰੋ, ਸਾਰੇ ਹਾਜ਼ਰੀ ਲਾਓਗੇ, ਸੰਗਿਆ ਨਾ ਕਰੋ, ਸਾਰੀਆਂ ਭੈਣਾਂ ਮਾਵਾਂ ਵੀਰ ਬਜ਼ੁਰਗ

0: ਸਾਧੂ ਰਾਮ ਤੇ ਸੱਚਖੰਡ ਜਾ ਬਰਾਜਿਆ ਸੀ, ਉਹਦਾ ਪੁੱਤਰ ਸੀ ਉਹਦੀ ਗੱਦੀ ਤੇ। ਮੀਰ ਮਨੂ ਨੇ ਉਸ ਵੇਲੇ ਉਹਦੇ ਪੋਤਰੇ ਨੂੰ ਗੁਰੂ ਖਾਲਸਾ ਜੀ ਪਕੜ ਲੈਣਾ ਕੀਤਾ ਹੈ।
1: ਕਹਿਓ ਪਾਸ ਤੁਜੋ ਦੁਸ਼ਟ ਕਨੇ।
0: ਉਸ ਵੇਲੇ ਮੀਰ ਮਨੂ ਦੇ

0: ਉਸ ਵੇਲੇ ਜਿਹੜਾ ਬਾਲਕ ਸੀ ਨਾ ਬਿਲਕੁਲ ਸਾਫ ਮੁਕਰ ਗਿਆ ਭਈ ਸਾਡੇ ਕੋਲ ਕੋਈ ਚੋਰ ਨਹੀਂ, ਕੋਈ ਧਾੜ ਵੀ ਨਹੀਂ। ਗੁਰੂ ਕੇ ਸਿੱਖ ਕਦੇ ਚੋਰ ਨਹੀਂ ਹੁੰਦੇ, ਧਾੜ ਵੀ ਨਹੀਂ ਹੁੰਦੇ। ਮੁਕਰ ਗਿਆ, ਕਹਿਣ ਲੱਗਾ ਮੇਰੇ ਕੋਲ ਕੋਈ ਸਿੱਖ ਕਬੀਲਾ ਨਹੀਂ ਹੈ, ਨਾ ਸਿੱਖਾਂ ਦੇ ਪਰਿਵਾਰ ਨੇ, ਨਾ ਕੋਈ ਚੋਰ ਹੈ, ਨਾ ਕੋਈ ਧਾੜ ਵੀ ਹੈ। ਮੇਰੇ ਕੋਲ ਤਾਂ ਕੇਵਲ ਡੇਰੇ ਵਿੱਚ ਰਹਿਣ ਵਾਲੇ ਸੇਵਾ ਕਰਨ ਵਾਲੀਆਂ ਬੀਬੀਆਂ ਭੈਣਾਂ ਵੀਰ ਸੇਵਾਦਾਰ ਹਨ।
1: ਉਸ ਕੋ ਕਾਰ ਵਜ਼ੀਰ ਟੋਲਨ ਕਰਿਓ।
0: ਉਸ ਵੇਲੇ ਮੀਰ ਮਨੂ ਨੇ ਹੁਕਮ ਕੀਤਾ ਹੈ ਵੀ ਇਹਦੇ ਡੇਰੇ ਵਿੱਚ ਇੱਕ ਇੱਕ ਜਗ੍ਹਾ ਤੇ ਜਾ ਕੇ ਤਲਾਸ਼ੀ ਲਈ ਜਾਵੇ, ਵੇਖਿਆ ਜਾਵੇ, ਹਰ ਇੱਕ ਕਮਰਾ ਚੈੱਕ ਕੀਤਾ ਜਾਵੇ, ਸਾਰੇ ਇਹਦੇ ਆਸ਼ਰਮ ਦੀ ਤਲਾਸ਼ੀ ਲੈਣਾ ਕਰੋ, ਅਗਰ ਕਿਧਰੇ ਸਿੱਖ ਜਿਹੜੇ ਚੋਰ ਧਾੜ

0: ਗੁਰ ਪਿਆਰੇ ਗੁਰਸਿੱਖਾਂ ਦੀਆਂ ਧਰਮ ਸੁਪਤਨੀਆਂ ਸਿੱਖਣੀਆਂ ਜਿਹੜੀਆਂ ਸਨ, ਜਤ ਸਤ ਨਿਭਾਉਣ ਵਾਲੀਆਂ, ਗੁਰੂ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਣ ਵਾਲੀਆਂ, ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਲੀਆਂ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਮੇਰੀ ਦਾਦੀ ਨੇ ਇਹ ਗੱਲ ਦੱਸੀ, ਕਹਿਣ ਲੱਗੇ ਮੇਰੀ ਮਾਂ ਨੇ ਵੀ ਇਹ ਗੱਲ ਦੱਸੀ, ਜੋ ਹੱਡ ਬੀਤੀ ਹੈ ਨਾ ਉਹ ਲਿਖ ਰਹੇ ਨੇ। ਇੱਕ ਤੇ ਹੁੰਦੀ ਸੁਣੀ ਸੁਣਾਈ ਬਾਤ, ਇੱਕ ਹੁੰਦੀ ਹੱਡ ਬੀਤੀ ਅੱਖੀ ਡਿੱਠੀ, ਉਹਦਾ ਕੁਝ ਵੱਖਰੀ ਬਾਤ ਹੁੰਦੀ ਹੈ, ਸੁਣਿਆ ਦੀ ਬਾਤ ਵੱਖਰੀ ਹੁੰਦੀ ਹੈ। ਕਹਿਣ ਲੱਗਾ ਮੇਰੀ ਦਾਦੀ ਨੇ ਮੇਰੀ ਮਾਂ ਨੇ ਅੱਖੀ ਡਿੱਠਾ ਹਾਲ ਵੇਖਿਆ, ਤਾਂ ਉਹ ਮੈਨੂੰ ਭਾਈ ਰਤਨ ਸਿੰਘ ਜੀ ਕਹਿੰਦੇ ਸਰਵਣ ਕਰਵਾਇਆ, ਤੇ ਮੈਂ ਉਸ ਇਤਿਹਾਸ ਨੂੰ ਕਲਮ ਬੰਦ ਕਰ ਰਿਹਾ ਹਾਂ।
1: ਕੱਪੜੇ ਰੰਗ ਕਿਉਂ ਸਭ ਬਿਸਨੀ,
0: ਉਸ ਵੇਲੇ ਮੇਰੀ ਮਾਂ ਨੇ ਦੱਸਿਆ, ਦਾਦੂ ਰਾਮ ਦੇ ਪੋਤਰੇ ਨੇ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਇਸ ਜਗ੍ਹਾ ਤੇ ਜਿਹੜੇ ਅਹਿਲਕਾਰ ਨੇ ਮੀਰ ਮਨੂੰ ਜ਼ਰੂਰ ਛਾਪੇ ਮਾਰੇਗਾ। ਉਹਦੇ ਆਉਣ ਤੋਂ ਪਹਿਲਾਂ ਹੀ ਸਾਜੇ ਜਿਹੜੇ ਕੱਪੜੇ ਸਨ, ਬਸਤਰ ਜਿਹੜੇ ਸਨ, ਉਹ ਸਾਰੇ ਬਦਲਾ ਦਿੱਤੇ ਸਨ, ਭਾਵ ਕਿ ਭਗਵੇ ਰੰਗ ਦੇ ਕੱਪੜੇ, ਬਿਸ਼ਨ ਵਾਲੇ ਕੱਪੜੇ ਜਿਹੜੇ ਸਨ ਉਹ ਸਾਨੂੰ ਪਹਿਨਾ ਦਿੱਤੇ ਸਨ। ਭੇਸ ਬਦਲਨੇ ਪੈ ਜਾਂਦੇ ਨੇ।
1: ਕਹੋ ਭੈਣ ਕਿਸੇ ਬੇਟੀ ਕਹੀ,
0: ਉਸ ਵੇਲੇ ਦਾਦੂ ਰਾਮ ਦਾ ਪੋਤਰਾ ਕਹਿੰਦਾ ਜੀ ਆਹ ਮੇਰੀ ਭੈਣ ਹੈ, ਆ ਮੇਰੀ ਬੇਟੀ ਹੈ। ਦੇਖੋ ਕਿੰਨਾ ਵੱਡਾ ਜਤ ਸਤ ਸੰਤ ਹੈ ਨਾ, ਐਸੇ ਸੰਤ ਦੀ ਲੋੜ ਹੈ, ਐਸੇ ਗੁਰੂ ਸਿੱਖ ਦੀ ਲੋੜ ਹੈ। ਕਹਿਣ ਲੱਗਾ ਮੇਰੀ ਬੇਟੀ ਹੈ, ਆ ਮੇਰੀ ਭੈਣ ਹੈ, ਇੱਥੇ ਕੋਈ ਵੀ ਐਸਾ ਮਨੁੱਖ ਮੇਰੇ ਡੇਰੇ ਆਸ਼ਰਮ ਵਿੱਚ ਨਹੀਂ ਰਹਿ ਰਿਹਾ।
1: ਗੋਲੀ ਸੇਵਕ ਕੇਤੀਓ ਕਹੀ,
0: ਪੁੱਛਦੇ ਨੇ ਆ ਕੌਣ, ਆ ਕੌਣ ਹੈ। ਸੁਭਾਵਿਕ ਹੈ ਜਦੋਂ ਪੁਲਿਸ ਆਉਂਦੀ ਪੁੱਛਦੇ ਨੇ ਵੀ ਤੁਹਾਡੇ ਘਰ ਵਿੱਚ ਆਹ ਕੌਣ ਆਇਆ, ਆਹ ਕੌਣ ਆਇਆ। ਫਿਰ ਕਿਸੇ ਨੂੰ ਕਹਿੰਦਾ ਜੀ ਆ ਆ ਸੇਵਾ ਕਰਨ ਵਾਲੀ ਹੈ, ਆ ਲੰਗਰ ਪਕਾਉਣ ਵਾਲਾ ਹੈ, ਆ ਝਾੜੂ ਲਾਉਣ ਵਾਲੇ ਨੇ। ਵੱਖ ਵੱਖ ਜਿਹੜੀਆਂ ਗੱਲਾਂ ਨੇ ਉਹ ਮਹੰਤ ਦਾਦੂ ਰਾਮ ਦੇ ਪੋਤਰੇ ਨੇ ਦੱਸਣਾ ਕੀਤੀਆਂ।
1: ਪੜਦੋ ਸਭ ਪਰ ਪਾਇਓ,
0: ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ ਇਸ ਤਰ੍ਹਾਂ ਗੁਰੂ ਸਵਾਰੀ ਸੰਗਤ ਜੀ, ਉਸ ਸੰਤ ਬਾਲਕ ਨੇ, ਦਾਦੂ ਰਾਮ ਦੇ ਪੋਤਰੇ ਨੇ ਸਾਰਿਆਂ ਤੇ ਪੜਦਾ ਪਾਲਿਆ। ਮੇਰਾ ਗੁਰੂ ਵੀ ਸਾਰਿਆਂ ਤੇ ਪੜਦਾ ਪਾਉਂਦਾ ਜੇ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭਤਾ ਕਹਿ, ਭਈ ਜਿਹੜਾ ਮੇਰਾ ਵਾਹਿਗੁਰੂ ਦੀ ਕਿਰਪਾ ਦੁਆਰੇ ਤੇਰੇ ਸਾਰੇ ਪੜਦੇ ਕੱਜਦਾ ਹੈ ਨਾ, ਉਹਦਾ ਸ਼ੁਕਰ ਸ਼ੁਕਰਾਨਾ ਕਰਿਆ ਕਰ। ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ, ਜੇ ਗੁਰੂ ਪੜਦਾ ਕੱਜਦਾ ਹੈ ਨਾ, ਤੇ ਸਿੱਖ ਨੇ ਵੀ ਸਿੱਖ ਦੇ ਪੜਦੇ ਕੱਜ ਕੇ ਰੱਖਣੇ ਨੇ। ਪਰ ਅਜੋਕੇ ਸਮੇਂ ਦੀ ਬਾਤ ਹੈ, ਸਾਨੂੰ ਤੇ ਕਿਸੇ ਥੋੜੀ ਜੀ ਊਣਤਾ ਹੀ ਦਿਸ ਪਵੇ ਨਾ ਵੀ ਫਲਾਣੇ ਵਿੱਚ ਆਹ ਔਗਣ ਹੈ, ਆਹ ਗੁਣਾ ਹੈ, ਅਸੀਂ ਤਾਂ ਫਿਰ ਉਹਨੂੰ ਛਾਲਣ ਦਾ ਯਤਨ ਕਰਦੇ ਹਾਂ ਵੀ ਸਾਰਿਆਂ ਨੂੰ ਦੱਸ ਦੇਈਏ ਦੀ ਇੱਜ਼ਤ ਬਰਬਾਦ ਹੋ ਜਾਵੇ, ਘਾਟੇ ਵਿੱਚ ਚਲਾ ਜਾਵੇ। ਪਰ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ। ਜਿਹੜੇ ਦੇਖ ਕੇ ਅਣਡਿੱਠ ਕਰ ਲੈਂਦੇ ਕਮਾਈ ਹੈ, ਜਿਵੇਂ ਜਪ ਤਪ ਸਾਧਨਾ ਦੀ ਕਮਾਈ ਹੈ, ਵੇਖ ਕੇ ਅਣਡਿੱਠ ਕਰਨਾ ਬੜੀ ਔਖੀ ਬਾਤ ਹੁੰਦੀ ਹੈ। ਗੁਣਾ ਵੇਖ ਵੀ ਲਏ ਨੇ ਪਰ ਪੜਦੇ ਪਾ ਦੇਣੇ। ਪਰ ਸੰਤ ਦਾਦੂ ਰਾਮ ਦੇ ਪੋਤਰੇ ਨੇ ਬਹੁਤ ਵੱਡੀ ਇੱਥੇ ਕੁਰਬਾਨੀ ਕੀਤੀ ਹੈ।
1: ਆਪਣੇ ਉੱਪਰ ਦੁਖੇ ਸਹਾਇਓ,
0: ਵੇਖੋ ਆਪਣੇ ਤੇ ਕਸ਼ਟ ਤਾਂ ਸਹਾਰ ਲਿਆ ਹੈ, ਪਰ ਪਿਆਰੇ ਗੁਰਸਿੱਖਾਂ ਬੀਬੀਆਂ ਬੱਚਿਆਂ ਭੈਣਾਂ ਨੂੰ ਆਂਚ ਨਹੀਂ ਲੱਗਣ ਦਿੱਤੀ ਵੀ ਇਹ ਸਾਰੇ ਸੇਵਾਦਾਰ ਹਨ।
1: ਵਜ਼ੀਰ ਕਹੀ ਨਾ ਲੁਕੋਇਓ,
0: ਉਸ ਵੇਲੇ ਫਿਰ ਕਹਿਣਾ ਕੀਤਾ।

0: ਕੀਨਾ ਬਾਂਦ ਪੋਟ ਕੁੰਚਰ ਕੋ ਦੇਨਾ ਕੁੰਚਰ ਪੋਟ ਲੈ ਲੈ ਨਮਸਕਾਰ ਬੂਝੀ ਨਾਹੀ ਕਾਜੀ ਅੰਧਿਆਰ ਤੀਨ ਬਾਰ ਪਤੀਆ ਪਰਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹੋ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨਕੀ ਜਿੰਦ ਕਹਿੰਦੇ ਉਹ ਨਮਸਕਾਰਾਂ ਕਰਦਾ ਹੈ ਪਿਆਰਿਓ
1: ਪੈਰ ਛੂਏ ਓ ਸੀਸੀ ਲਾਇਓ
0: ਆਖੋ ਸਤਨਾਮ ਸ਼੍ਰੀ

0: ਉਹ ਤਾਂ ਵੀ ਨਾ ਮਰਿਆ, ਜਿਹਨੂੰ ਮੇਰਾ ਵਾਹਿਗੁਰੂ ਰੱਖਣ ਵਾਲਾ ਹੋਵੇ ਉਹਨੂੰ ਕੋਈ ਮਾਰਨ ਵਾਲਾ ਕਦਾਚਿਤ ਨਹੀਂ ਹੁੰਦਾ। ਜਿਸ ਕੀ ਪੂਜੇ ਔਦਤ ਸਹਿ ਕੌਣ ਰਾਖੇ, ਜਿਹਦੀ ਉਮਰਾਂ ਲੰਘ ਜਾਵੇ ਉਹਨੂੰ ਕੋਈ ਰੱਖ ਨਹੀਂ ਸਕਦਾ, ਜਿਹਨੂੰ ਗੁਰੂ ਜਵਾਉਣ ਵਾਲਾ ਹੋਵੇ ਉਹਨੂੰ ਕੋਈ ਮਾਰ ਨਹੀਂ ਸਕਦਾ।
1: ਚੁਪਈ ਉਹਨਾਂ ਫੀਲਦਾਰ ਵਜ਼ੀਰ ਕਹੇ,
0: ਉਸ ਵੇਲੇ ਜਿਹੜਾ ਵਜ਼ੀਰ

0: ਆ ਬਾਲਕ ਤੇ ਹਾਥੀ ਚੜਾ ਰਿਹਾ ਨਾ, ਜਿੱਥੋਂ ਤੱਕ ਕਹਿੰਦਾ ਮੈਨੂੰ ਲੱਗਦਾ ਇਹ ਬਾਲਕਾ ਤਾਕਤ ਤੋਂ ਖਾਲੀ ਨਹੀਂ ਹੈ, ਇਹਦੇ ਉੱਤੇ ਅੱਲਾ ਤਾਲਾ ਦੀ ਕਿਰਪਾ ਹੈ। ਉਹਨਾਂ ਤਾਂ ਆਪਣੇ ਸੁਭਾਅ ਚ ਕਹਿਣਾ ਜਿਵੇਂ ਆਪਾਂ ਕਹਿੰਦੇ ਸਤਨਾਮ ਸ਼੍ਰੀ ਵਾਹਿਗੁਰੂ, ਇਹਦੇ ਤੇ ਅੱਲਾ ਤਾਲਾ ਦੀ ਕਿਰਪਾ, ਸਾਰੇ ਨਾਂ ਤੇ ਉਸੇ ਦੇ ਹੁੰਦੇ ਨੇ। ਕਹਿਣ ਲੱਗਾ ਜੀ ਇਹ ਕਿਰਪਾ ਤੋਂ ਖਾਲੀ ਨਹੀਂ ਲੱਗਦਾ।
1: ਤੋਂ ਬਜੀਰੇ ਹਾਥੀ ਹਟਵਾਇਓ,
0: ਉਸ ਵੇਲੇ ਮੇਰ ਮੰਨੂ

0: ਕਹਿੰਦੇ ਉਸ ਵੇਲੇ ਚਾਰ ਸਿੱਖ ਜਿਹੜੇ ਸਾਨੂੰ ਪਕੜ ਕੇ ਲਿਆਉਣਾ ਕੀਤੇ ਸਨ,
1: ਵਜ਼ੀਰ ਇਨ ਦੇਵੋ ਮਾਰ,
0: ਮੇਰ ਮਨੋਂ ਕਹਿਣ ਲੱਗਾ ਜਿਹੜੇ ਚਾਰ ਸਿੱਖ ਪਕੜ ਕੇ ਲਿਆਂਦੇ ਨੇ ਭਈ ਇਹਨਾਂ ਨੂੰ ਮਾਰ ਦੇਣਾ ਕਰੋ।
1: ਉਸ ਬੇਗਮ ਆਨੀ ਥੀ ਸਾਥ,
0: ਕਹਿੰਦੇ ਜਦੋਂ ਚਾਰ ਸਿੱਖ ਪਕੜ ਕੇ ਲਿਆਂਦੇ

0: ਮਾਨੋ ਕਹਿ ਕਿਛ ਨਾਹੀ ਹਾਥ, ਕਹਿੰਦੇ ਸਬੱਬ ਬਣ ਗਿਆ ਜੀ।
1: ਤੋਂ ਲੋ ਆਏ ਹਲਕਾਰੇ ਬੋਲੇ,
0: ਅਜੇ ਉਹ ਚਾਰ ਸਿੱਖਾਂ ਨੂੰ ਛੱਡਿਆ ਹੀ ਸੀ, ਉਹਨਾਂ ਚਿਰ ਨੂੰ ਜਿਹੜੇ ਦੇ ਹਲਕਾਰੇ ਸਨ ਨਾ, ਜਿਹੜੇ ਖਬਰਾਂ ਲਿਆਉਣ ਵਾਲੇ ਸਨ ਵੀ ਸਿੱਖ ਕਿੱਥੇ ਰਹਿੰਦੇ ਨੇ, ਕਿਹੜੀ ਜਗ੍ਹਾ ਤੇ ਰਹਿੰਦੇ ਨੇ, ਸਾਰੀ ਸੂਹ ਲਿਆਉਂਦੇ ਸਨ ਫਲਾਨੇ ਪਿੰਡ ਵਿੱਚ, ਫਲਾਨੇ ਕਸਬੇ ਤੇ, ਫਲਾਨੇ ਥਾਂ ਤੇ, ਉਹ ਸਾਰੀਆਂ ਸੂਹਾਂ ਲਿਆ ਕੇ ਦਿੰਦੇ ਸਨ। ਇੰਨੇ ਦੇਰ ਨੂੰ ਹਲਕਾਰੇ ਆ ਗਏ ਨੇ, ਉਹਨਾਂ ਨੇ ਆ ਕੇ ਮੀਰ

0: ਜੀ ਵਜ਼ੀਰ ਜੀ, ਅਸੀਂ ਤੁਹਾਡਾ ਸ਼ਿਕਾਰ ਵੇਖ ਕੇ ਆਏ ਹਾਂ। ਸਿੱਖਾਂ ਨੂੰ ਸ਼ਿਕਾਰ ਕਿਆ ਕਰਦਾ ਸੀ ਮੀਰ ਮੰਨੂ? ਕਹਿਣ ਲੱਗਾ ਤੁਹਾਡਾ ਸ਼ਿਕਾਰ ਵੇਖ ਕੇ ਆਏ, ਹੁਣੇ ਜਲਦੀ ਦੇ ਨਾਲ ਫੌਜ ਤਿਆਰ ਕਰੋ ਤੇ ਤੁਸੀਂ ਆਪ ਚੜੋ ਸ਼ਿਕਾਰ ਖੇਡਣ ਵਾਸਤੇ। ਅਸੀਂ ਸਾਰਾ ਸਿੱਖਾਂ ਦੀ ਸੂਹ ਲਿਆਂਦੀ ਹੈ, ਜਿੱਥੇ ਬਹੁਤ ਸਿੱਖ ਜਿਹੜੇ ਨੇ ਇੱਕ ਜਗ੍ਹਾ ਤੇ ਛੁਪੇ ਹੋਏ ਹਨ।
1: ਤੋਂ ਵਜ਼ੀਰ ਨੇ ਘੋੜੋ ਮੰਗਾਇਓ।
0: ਉਸ ਵੇਲੇ ਮੀਰ ਮਨੂ ਨੇ ਫੱਟ ਜਲਦੀ ਦੇ ਨਾਲ ਗੁਰੂ ਸਵਾਰੀ ਸੰਗਤ ਜੀ ਆਪਣੀ ਸਵਾਰੀ ਵਾਸਤੇ ਘੋੜਾ ਮੰਗਵਾਉਣਾ ਕੀਤਾ ਹੈ ਜੀ।
1: ਲੈ ਹਲਕਾਰਨ ਮੋਰੇ ਧਾਇਓ।
0: ਉਸ ਵੇਲੇ ਜਿਹੜੇ ਹਲਕਾਰੇ ਸਨ ਜਿਨ੍ਹਾਂ ਨੇ ਆ ਕੇ ਖਬਰ ਦਿੱਤੇ ਸੀ, ਉਹਨਾਂ ਨੂੰ ਅੱਗੇ ਲਾ ਲਿਆ ਵੀ ਦੱਸੋ ਸਿੱਖ ਕਿੱਥੇ ਲੋਕੇ ਨੇ, ਕਿਹੜੀ ਥਾਂ ਤੇ ਨੇ, ਕਿਹੜੀ ਜਗ੍ਹਾ ਤੇ ਨੇ। ਉਹਨਾਂ ਹਲਕਾਰਿਆਂ ਨੂੰ ਗੁਰੂ ਖਾਲਸਾ ਜੀ ਅੱਗੇ ਲਾ ਕੇ ਮੀਰ ਮਨੂ ਪਿਛਾਂ ਪਿਛਾਂ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ।

ਵਾਹਿਗੁਰੂ ਇੱਕ ਬਚਨ ਆ ਗਏ ਜੀ ਇਆਣੇ ਸਿਆਣੇ ਬਾਲ ਬ੍ਰਿਧ ਇਆਣੇ ਤੋਂ ਭਾਵ ਬੱਚੇ ਬਾਲਕ ਥੋੜੇ ਜਿਹੇ ਉਤੋਂ ਵੱਡੇ ਹੋਰ ਤੇ ਕਹਿੰਦੇ ਸਿਆਣੇ ਜਿਹੜੇ ਸੀ ਬਿਰਧ ਬਜ਼ੁਰਗ ਜਿਹੜੇ ਸਨ ਤੇ ਇਹਨਾਂ ਦੇ ਨਾਲ ਬੀਬੀਆਂ ਵੀ ਸਨ ਕਹਿੰਦੇ ਉਹ ਕਮਾਦ ਵਿੱਚ ਲੁਕੇ ਹੋਏ ਸਨ ਤੇ ਮੀਰ ਮੰਦੋ ਦੀ ਫੌਜ ਨੇ ਮੀਰ ਨੇ ਖੁਦ ਬਖੁਦ ਚਾਰ ਸ਼ਫੇਰੇ ਉਸ ਕਮਾਦ ਨੂੰ ਘੇਰਾ

0: ਹੈ, ਕਮਾਦ ਵਿੱਚ ਲੁਕਣਾ ਕਿਹੜਾ ਸੌਖਾ ਗੱਲ ਹੁੰਦੀ ਹੈ, ਸਰੀਰ ਹੈ, ਕਮਾਦਾਂ ਦੇ ਚੀਰ ਵੀ ਬੜੇ ਔਖੇ ਹੁੰਦੇ ਨੇ। ਕਹਿੰਦੇ ਉਹ ਕਮਾਦ ਦੇ ਵਿੱਚ ਸਾਡੀਆਂ ਬੱਚੀਆਂ ਬੀਬੀ ਬਜ਼ੁਰਗ ਮਾਈ ਭਾਈ ਜੀ ਵਿਰਲਾਪ ਕਰਦੇ ਨੇ, ਕੈਸਾ ਕੈਸੇ ਦੁੱਖ ਸਹਾਰੇ ਨੇ, ਪਰ ਸਿੱਖੀ ਜਿਹੜੀ ਹੈ ਉਹ ਕੇਸਾਂ ਸਵਾਸਾਂ ਨਾਲ ਨਿਭਾਈ ਹੈ, ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਬਿਰਲਾਪ ਕਰਦੇ ਨੇ ਅੰਦਰ।
1: ਕਹਿ ਨਾ ਸਕੇ ਵੈ ਕਿਸੇ ਸੁਣਾਏ,
0: ਅਤੇ ਕਿਸੇ ਨੂੰ ਕਹਿ ਨਹੀਂ ਸਕ

0: ਜਿਹੜੇ ਕਮਾਦ ਵਿੱਚ ਸਿੱਖ ਨੇ, ਸਿੱਖਣੀਆਂ ਨੇ, ਬੱਚੇ ਨੇ, ਬਿਰਧ ਨੇ, ਉਹਨਾਂ ਨੂੰ ਛੱਡੇਗਾ ਨਹੀਂ। ਉਹਦੇ ਅਤਿਆਚਾਰ ਤੋਂ ਸਾਰਾ ਦੇਸ਼ ਮਾਝਾ ਕੰਬ ਉੱਠਿਆ ਸੀ। ਕਹਿਣ ਲੱਗੇ ਉਸ ਵੇਲੇ ਨਗਰ ਵਾਲੇ ਲੋਕ ਵੀ ਜਿਹੜੇ ਸਨ ਉਹ ਡਰਦੇ ਸਨ, ਜਿਵੇਂ ਬੇਅੰਤੇ ਬੁੱਚੜ ਤੋਂ ਡਰਦੇ ਸਨ, ਜਿਵੇਂ ਕੇਪੀ ਤੋਂ ਡਰਦੇ ਸਨ। ਵਰਤਮਾਨ ਸਮੇਂ ਦੀਆਂ ਬਾਤਾਂ ਵੀ ਜ਼ਰੂਰੀ ਨੇ। ਜਿਵੇਂ ਜੀਤੇ ਸੰਧੂ ਤੋਂ ਡਰਦੇ ਸਨ ਵੀ ਅਤਿਆਚਾਰ ਕਰਦੇ ਸਨ। ਤੁਸਾਂ ਨੇ ਉਹ ਸਾਰੇ ਖਾਲੜਾ ਵਾਲੀ ਮੂਵੀ ਜਿਹੜੀ ਉਹ ਵੇਖੀ ਹੈ, ਅਤਿਆਚਾਰ ਦਾ ਰੁੱਤ ਸੀ ਸਾਰੇ। ਵਰਤਮਾਨ ਦੇ ਸਿੰਘਾਂ ਅੰਦਰ ਵੀ ਇੰਨਾ ਬਹੁਤ ਭਾਰੀ ਤਸ਼ੱਦਤ ਹੋਏ ਨੇ, ਏਦਾਂ ਏਦਾਂ ਕਰਦੇ ਰਹਿਣੇ। ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਛੰਦੜਾ ਜਿਹੜੇ ਸਨ, ਬੜਿਆ ਅਤਿਆਚਾਰ ਉਹਨਾਂ ਤੇ ਹੋਇਆ ਹੈ। ਜਿਸ ਵੇਲੇ ਭਾਈ ਰਛਪਾਲ ਸਿੰਘ ਛੰਦੜਾ ਜੀ ਨੂੰ ਪਕੜਿਆ ਗਿਆ ਸੀ ਨਾ, ਤੇ ਉਸ ਵੇਲੇ ਟਾਈਗਰ ਫੋਰਸ ਦੇ ਮੁਖੀ ਸਨ, ਬਹੁਤ ਜਿਹੜੇ ਅਹਿਲਕਾਰ ਪੁਲਿਸ ਜਿਹੜੀ ਉਹ ਕੋਲ ਆਈ, KPS ਗਿੱਲ ਕੋਲ ਆਇਆ। ਕਹਿਣ ਲੱਗਾ ਤੂੰ ਇੱਕ ਫੋਰਸ ਦਾ ਮੁਖੀ ਆ ਛੰਦੜਿਆ, ਤੇ ਮੈਨੂੰ ਦੱਸ ਦੇ ਕਿੱਥੇ ਹਥਿਆਰ ਲੁਕਾਏ ਨੇ, ਕਿੱਥੇ ਸਿੰਘ ਰਹਿੰਦੇ ਨੇ। ਤੇ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਛੰਦੜਾ ਨੂੰ ਕਹਿੰਦੇ ਮੇਰੇ ਕੋਲ ਨੂੰ ਆ, ਮੇਰੇ ਕੋਲ ਨੂੰ ਆ। ਜਦੋਂ ਕੋਲ ਨੂੰ ਆਇਆ ਨਾ, ਤੇ ਉਸ ਵੇਲੇ ਭਾਈ ਰਛਪਾਲ ਸਿੰਘ ਜੀ ਛੰਦੜਾ ਉਹਦੇ ਮੂੰਹ ਤੇ ਥੁੱਕ ਕੇ ਕਹਿੰਦੇ ਮੈਂ ਗੁਰੂ ਕਾ ਸਿੰਘ ਹਾਂ, ਮੇਰੇ ਮੂੰਹ ਚੋਂ ਇਹ ਗੱਲ ਨਹੀਂ ਨਿਕਲ ਸਕਦੀ। ਕਿੱਥੇ ਲੁਕੇ ਨੇ? ਤੇ ਭਾਈ ਰਛਪਾਲ ਸਿੰਘ ਛੰਦੜੇ ਨੂੰ ਉਹ ਇਤਿਹਾਸ ਫਿਰ ਯਾਦ ਆ ਜਾਂਦਾ ਹੈ, ਜਿਵੇਂ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਲੇ ਉਬਾਲੂਆਂ ਵਾਂਗੂ ਉਬਾਲਿਆ ਗਿਆ ਸੀ। ਸਾਡੇ ਕੋਲ ਪ੍ਰਤੱਖ ਅਜੋਕੇ ਸਮੇਂ ਦਾ ਇਤਿਹਾਸ ਹੈ, ਕੋਈ ਲਮੇਰਾ ਨਹੀਂ, ਅਜੇ ਕੋਈ 20-25-30 ਸਾਲਾਂ ਦੀ ਬਾਤ ਹੈ। ਤੇ ਉਬਲਦੀ ਦੇਗ ਵਿੱਚ ਉਬਾਲ ਦਿੱਤਾ ਸੀ, ਪਰ ਪਿਆਰੇ ਗੁਰਸਿੱਖ ਨੇ ਸੀ ਨਹੀਂ ਸੀ ਕੀਤੀ। ਤੇਵੇਂ ਅਤਿਆਚਾਰ ਵਾਲੀ ਅੱਤ ਮੁੱਕ ਜਾਂਦੀ ਹੈ। ਇਹ ਸਾਡਾ ਇਤਿਹਾਸ ਜਿਹੜਾ ਹੁਣ ਹੋਇਆ ਹੈ, ਇਹ ਫਿਰ ਲਿਖਿਆ ਜਾ ਰਿਹਾ ਤੇ ਲਿਖਿਆ ਜਾਣਾ ਹੈ। ਇਹਦੀਆਂ ਕਥਾ ਕਹਾਣੀਆਂ ਨਿਤ ਪ੍ਰਤੀ ਚੱਲਦੀਆਂ ਰਹਿਣਗੀਆਂ ਨੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਇਹ ਤੇ ਜਿਵੇਂ ਜਿਵੇਂ ਅਤਿਆਚਾਰ ਜ਼ੁਲਮ ਹੁੰਦੇ ਆਏ ਨੇ, ਇਹ ਗੁਰੂ ਕਾ ਖਾਲਸਾ ਹੈ, ਇਹ ਤੇਵੇਂ ਤੇਵੇਂ ਵੱਧਦਾ ਰਿਹਾ ਹੈ। ਤਾਂ ਹੀ ਤੇ ਖਾਣ ਬਣਿਆ ਸੀ ਨਾ, ਅਸੀਂ ਮਨੂ ਦੀ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਉਣੇ ਹੋਏ, ਅਸੀਂ ਹੋਰ ਹੋਰ ਅੱਗੇ ਵੱਢਦੇ ਜਾਵਾਂਗੇ। ਜਿਹੜੇ ਨਗਰਾਂ ਵਾਲੇ ਲੋਕ ਸਨ, ਜਦੋਂ ਚਾਰ ਚੁਫੇਰੇ ਕਮਾਦ ਨੂੰ ਘੇਰਾ ਪਾਇਆ ਹੋਇਆ ਸੀ, ਸਾਰੇ ਕੰਬ ਰਹੇ ਸਨ, ਪਰ ਕੋਈ ਡਰਦਾ ਹੋਇਆ ਅਗਾਹ ਨਹੀਂ ਸੀ ਵੱਧਦਾ, ਕਿਸੇ ਵਿੱਚ ਰੋਕਣ ਦੀ ਹਿੰਮਤ ਨਹੀਂ ਹੈ, ਪਰ ਮੇਰੇ ਗੁਰੂ ਦੀ ਕਲਾ ਵਰਤ ਜਾਂਦੀ ਹੈ।
1: ਇਹ ਅਬ ਬਚਦੇ ਜਿਸਤੇ ਨਾਏ।
0: ਇਸ ਤਰ੍ਹਾਂ ਉਹ ਜਿਹੜੇ ਨਗਰ ਵਾਲੇ ਲੋਕ ਸਨ, ਉਹਨਾਂ ਦਾ ਖਿਆਲ ਸੀ, ਆਪਸ ਵਿੱਚ ਗੱਲਾਂ ਕਰ ਰਹੇ ਸੀ ਵੀ ਜਿੰਨੀ ਫੌਜ ਆਈ ਹੈ, ਮੀਰ ਮਨੂ ਖੁਦ ਆਇਆ ਹੈ, ਇਹ ਜਿੰਨੇ ਕਮਾਦ ਵਿੱਚ ਲੁਕ ਹੋਏ ਸਿੱਖ ਨੇ, ਸਿੰਘਣੀਆਂ ਨੇ, ਸਿੰਘ ਨੇ, ਬਾਲਕ ਨੇ, ਬਿਰਧ ਨੇ, ਅੱਜ ਇਹਨਾਂ ਤੋਂ ਕੋਈ ਜਿਉਂਦਾ ਨਹੀਂ ਬਚੇਗਾ।
1: ਕਿਆ ਜਾਣੀਏ ਇਹਨਾਂ ਪਿੱਛੇ ਕਿਆ ਹੋਏ,
0: ਕੀ ਜਾਣ ਸਕਦੇ ਆ ਵੀ ਪਿਛਾਂ ਕੀ ਹੋਵੇਗਾ, ਅਗਾਂਹ ਕੀ ਹੋਵੇਗਾ, ਕਿਵੇਂ

0: ਤੋਂ ਬਾਅਦ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਪਿੰਡ ਵਾਲੇ ਗੱਲਾਂ ਕਰਦੇ ਨੇ ਵੀ ਮੀਰ ਮੈਨੂੰ ਸਾਡੇ ਨਾਲ ਪਤਾ ਨੀ ਕਿਹੋ ਜਿਹਾ ਵਰਤਾਰਾ ਕਰੇਗਾ, ਕਿਉਂ ਵੀ ਉਹ ਕਵੇਗਾ ਆ ਇੰਨੇ ਸਿੰਘ ਸਿੰਘਣੀਆਂ ਬੱਚੇ ਬਾਲਕ ਬਿਰਧ ਜੜੇ ਨੇ ਤੁਸਾਂ ਨੇ ਲੁਕਾ ਕੇ ਰੱਖੇ ਨੇ ਤੇ ਮੈਂ ਤੁਹਾਨੂੰ ਵੀ ਡੰਨ ਦਿਆਂਗਾ, ਤੁਹਾਨੂੰ ਵੀ ਸਜ਼ਾ ਦੇਵਾਂਗਾ। ਉਹ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਇਹਨਾਂ ਨੂੰ ਸ਼ਹੀਦ ਹੋਣ ਤੋਂ ਬਾਅਦ ਪਤਾ ਨੀ ਨਗਰ ਨੂੰ ਕਿੰਨੀ ਭਾਰੀ ਸਜ਼ਾ ਦਿੱਤੀ ਜਾਵੇ।
1: ਹਾਕਾਰ ਬੋ ਲੋਕਨ ਕਹਿਓ,
0: ਕਹਿੰਦੇ ਸਾਰੇ ਲੋਕਾਂ ਵਿੱਚ ਗੁਰੂ ਖਾਲਸਾ ਜੀ ਹਾ ਹਾਕਾਰ ਮੱਚ ਗਈ ਹੈ।
1: ਤੂੰ ਸਤਿਗੁਰੇ ਮਾਂ ਭਾਣੋ ਪਇਓ,
0: ਕਹਿੰਦੇ ਸਤਿਗੁਰੂ ਮਹਾਰਾਜ ਜੀ ਦਾ ਭਾਣਾ ਐਸਾ ਹੋਇਆ, ਹੁਕਮ ਉਹਦਾ ਮੇਰੇ ਵਾਹਿਗੁਰੂ ਜੀ ਦਾ ਐਸਾ ਹੈ, ਜਦੋਂ ਉਹਦਾ ਹੁਕਮ ਹੁੰਦਾ ਹੈ ਨਾ ਸਮਾਂ ਹੋਰ ਦਾ ਹੋਰ ਤਬਦੀਲ ਹੋ ਜਾਂਦਾ ਹੈ। ਕਹਿੰਦੇ ਕੀ ਭਾਣਾ ਹੋਇਆ,
1: ਸੀਕ ਪਾਓ ਘੋੜਾ ਪਿਓ ਵਜ਼ੀਰ,
0: ਆਖੋ ਸਤਨਾਮ ਸ਼੍ਰੀ, ਬੋਲੋ ਜੀ ਸਤਨਾਮ ਸ਼੍ਰੀ। ਮੇਰੇ ਸਤਿਗੁਰੂ ਜੀ ਦੀ ਕਲਾ ਵਰਤ ਜਾਂਦੀ ਹੈ, ਪ੍ਰਤੱਖ ਸਤਿਗੁਰੂ ਜੀ ਹੋ ਕੇ ਵਰਤ ਜਾਂਦੇ ਨੇ। ਜਿਸ ਕਮਾਦ ਨੂੰ ਘੇਰਾ ਪਾਇਆ ਸੀ ਨਾ ਤੇ ਜਿਸ ਵੇਲੇ ਮੀਰ ਮੰਨੂ ਨੇ ਘੋੜਾ ਆਪਣਾ ਅਗਾਂਹ ਕੀਤਾ, ਉਸ ਕਮਾਦ ਦੇ ਵਿੱਚ ਜਿਸ ਵੇਲੇ ਉਹਨੇ ਗੋਲੀ ਦਾ ਬੰਦੂਕ ਦਾ ਫੈਰ ਕੀਤਾ ਹੈ ਤੇ ਜਿਹੜੇ ਗੰਨੇ ਦੇ ਆਗ ਹੁੰਦੇ ਨੇ ਆਗ ਉਹਨਾਂ ਦਾ ਖੜਕਾ ਬੜਾ ਤੇਜ਼ ਹੁੰਦਾ ਹੈ, ਜਿਹੜੇ ਆਗ ਹੁੰਦੇ ਨੇ ਖੜਕਾ ਬੜਾ ਤੇਜ਼ ਹੁੰਦਾ ਹੈ। ਘੋੜਾ ਉਹਨੇ ਥੋੜਾ ਜਿਹਾ ਕਮਾਦ ਵਿੱਚ ਕੀਤਾ ਸੀ ਤੇ ਜਦੋਂ ਉਹਨੇ ਬੰਦੂਕ ਦੀ ਗੋਲੀ ਚਲਾਈ, ਉਸ ਬੰਦੂਕ ਦੀ ਗੋਲੀ ਦੀ ਧਮਕ ਦੇ ਨਾਲ ਤੇ ਜਦੋਂ ਕਮਾਦ ਜਿਹੜਾ ਗੰਨਾ ਉਹਦੇ ਆਗ ਹਿੱਲੇ ਨੇ, ਉੱਚੀ ਆਵਾਜ਼ ਆਈ ਹੈ ਤੇ ਉਸ ਆਵਾਜ਼ ਨਾਲ ਘੋੜਾ ਜਿਹੜਾ ਸੀ ਇੱਕਦਮ ਤ੍ਰਿਪਕ ਗਿਆ, ਤ੍ਰਿਪਕ ਗਿਆ। ਤੇ ਜਦੋਂ ਤ੍ਰਿਪਕਿਆ ਘੋੜਾ ਤੇ ਘੋੜੇ ਨੇ ਆਪਣੇ ਦੋਨੋਂ ਪੌੜ ਅਗਲੇ ਜਿਹੜੇ ਉਹ ਤਾਂ ਚੱਕ ਲਏ, ਉੱਪਰ ਨੂੰ ਚੱਕ ਲਏ, ਪਿਛਲੇ ਪੈਰਾਂ ਤੇ ਪਿਛਲੇ ਪੌੜਾਂ ਤੇ ਘੋੜਾ ਖੜ ਗਿਆ ਤੇ ਮੀਰ ਮੰਨੂ ਕੀ ਹੋਇਆ, ਘੋੜੇ ਦੇ ਪਿਛਾਂ ਦੀ ਪਿਛਾਈ ਚਲਾ ਗਿਆ, ਜਾ ਡਿੱਗਾ ਤੇ ਉਹਦੇ ਘੋੜੇ ਦੀ ਰਕਾਬ ਦੇ ਵਿੱਚ ਮੀਰ ਮੰਨੂ ਦਾ ਪੈਰ ਫਸ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੇਖੋ ਮੇਰੇ ਵਾਹਿਗੁਰੂ ਦੀ ਕਲਾ ਕਿਵੇਂ ਵਰਤਦੀ ਹੈ, ਜਦੋਂ ਘੋੜੇ ਦੀ ਰਕਾਬ ਦੇ ਵਿੱਚ ਪੈਰ ਫਸਲੇ ਗਿਆ, ਫਸ ਗਿਆ, ਘੋੜੇ ਨੇ ਅਗਲੇ ਪੌੜ ਤਾਂ ਚੁੱਕੇ ਨੇ ਪਿਛਾਂ ਦੀ ਪਿਛਾਂ ਤੇ ਘੋੜਾ ਤ੍ਰਭ ਕੇ ਇੱਕਦਮ ਪਿਛਾਂ ਨੂੰ ਮੁੜਿਆ ਤੇ ਘੋੜੇ ਨੇ ਦੌੜ ਲਾ ਦਿੱਤੀ। ਜਿਉਂ ਘੋੜਾ ਦੌੜਿਆ ਹੈ, ਮੀਰ ਮੰਨੂ ਘੋੜੇ ਦੇ ਵਿੱਚ ਪੈਰ ਲਕਾਬ ਵਿੱਚ ਫਸਿਆ ਹੋਇਆ, ਗਿੱਟਾ ਫਸਿਆ ਹੋਇਆ, ਧੋਈ ਦਾ ਕਸੀਟ ਦਾ ਜੈਸੀ ਕਰਨੀ ਹਾਸੀ ਭਰਨੀ ਬਣ ਜਾਂਦੀ ਹੈ, ਧੋਈ ਦਾ ਧੋਈ ਦਾ ਧੋਈ ਦਾ ਬਹੁਤ ਦੂਰ ਤੱਕ ਚਲਾ ਗਿਆ। ਇੱਥੋਂ ਤੱਕ ਮੀਰ ਮੰਨੂ ਦੇ ਜਿਹੜੇ ਸਰੀਰ ਦੇ ਅੰਗ ਸਨ ਉਹ ਵੀ ਖਿਲਰ ਗਏ ਤੇ ਮੀਰ ਮੰਨੂ ਦੀ ਮੌਤ ਹੋ ਗਈ। ਆਖੋ ਸਤਨਾਮ ਸ਼੍ਰੀ। ਇਹੀ ਤੇ ਮੇਰੇ ਗੁਰੂ ਦੀ ਕਲਾ ਵਰਤਦੀ ਹੈ ਨਾ, ਜਿਸ ਵੇਲੇ ਮੀਰ ਮੰਨੂ ਦੀ ਮੌਤ ਹੋ ਗਈ ਹੈ ਤੇ ਜਿਹੜੇ ਉਹਦੇ ਅਹਿਲਕਾਰ ਸਨ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ ਸੀ ਕਮਾਦ ਨੂੰ, ਉਹ ਸਾਰੇ ਦੇ ਸਾਰੇ ਮੀਰ ਮੰਨੂ ਵੱਲੇ ਦੌੜ ਗਏ। ਉਹਨੂੰ ਉਹਦੇ ਸ਼ਿਕਾਰ ਕਰਨ ਵਾਸਤੇ ਸਿੱਖਾਂ ਦਾ ਆਇਆ ਸੀ, ਪਰ ਮੇਰਾ ਗੁਰੂ ਐਸਾ ਹੈ ਸ਼ਿਕਾਰ ਮੀਰ ਮੰਨੂ ਦਾ ਹੋ ਗਿਆ ਹੈ। ਕਹਿੰਦੇ ਜਦੋਂ ਦੌੜਿਆ ਮਗਰ ਸਾਰੀ ਫੌਜ ਗਈ ਹੈ ਤੇ ਉਹਦੇ ਅਹਿਲਕਾਰਾਂ ਨੇ ਫਿਰ ਕੀ ਕੀਤਾ, ਮੰਨੂ ਦੀ ਲਾਸ਼ ਜਿਹੜੀ ਸੀ ਨਾ ਬੜੀ ਬੁਰੀ ਹਾਲਾਤ ਨਾਲ ਮੰਨੂ ਮਰਿਆ ਸੀ, ਉਹਦੀ ਲਾਸ਼ ਆਪਣੇ ਕਬਜ਼ੇ ਕਰ ਲਈ। ਕਿਉਂ ਕੀਤੀ ਕਬਜ਼ੇ? ਕਿਉਂਕਿ ਬੜੇ ਲਮੇਰੇ ਸਮੇਂ ਦੀ ਤਨਖਾਹ ਜਿਹੜੀ ਹੈ ਉਹ ਮੀਰ ਮੰਨੂ ਵੱਲੇ ਉਹਨਾਂ ਦੀ ਫੌਜ ਦੀ ਅਹਿਲਕਾਰਾਂ ਦੀ ਰਹਿੰਦੀ ਸੀ। ਉਹਨਾਂ ਸੋਚਿਆ ਅਗਰ ਜੇ ਮੀਰ ਮੰਨੂ ਦੀ ਲਾਸ਼ ਇਹਦੀ ਬੇਗਮ ਨੂੰ ਦੇ ਦਿੱਤੇ ਤੇ ਸਾਡੀ ਤਨਖਾਹ ਜਾਂਦੀ ਲੱਗੇਗੀ। ਖਜ਼ਾਨਾ ਖਾਲੀ ਸੀ, ਖਜ਼ਾਨੇ ਵਿੱਚ ਕੋਈ ਪੈਸਾ ਨਹੀਂ ਸੀ ਹੈਗਾ ਤੇ ਅਹਿਲਕਾਰਾਂ ਨੇ ਮੀਰ ਮੰਨੂ ਦੀ ਲਾਸ਼ ਲੈ ਕੇ ਤੇ ਬੇਗਮ ਨੂੰ ਕਹਿ ਦਿੱਤਾ ਵੀ ਤੈਨੂੰ ਲਾਸ਼ ਨਹੀਂ ਇਹਦੀ ਦੇਣੀ ਅਸੀਂ। ਉਹ ਕਹਿੰਦੀ ਕਾਹਤੋਂ ਨਹੀਂ ਦੇਣੀ? ਕਹਿਣ ਲੱਗੇ ਲਾਸ਼ ਅਸੀਂ ਤਾਂ ਨਹੀਂ ਦੇਣੀ ਵੀ ਜਿੰਨਾ ਚਿਰ ਸਾਨੂੰ ਤਨਖਾਹ ਨਹੀਂ ਮਿਲਦੀ। ਕਈ ਦਿਹਾੜੇ ਮੀਰ ਮੰਨੂ ਦੀ ਲਾਸ਼ ਰੁਲਦੀ ਰਹੀ। ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇਹ ਸਤਿਗੁਰੂ ਮਹਾਰਾਜ ਜੀ ਦੀ ਕਲਾ ਵਰਤ ਜਾਂਦੀ ਹੈ। ਜਿਸ ਦਿਨ ਬੀਬੀ ਇੰਦਰਾ ਨੂੰ ਸੋਧਾ ਲਾਇਆ ਸੀ ਨਾ, ਉਸ ਦਿਨ ਦਰਬਾਰ ਸਾਹਿਬ ਜੀ ਤੋਂ ਹੁਕਮ ਆਇਆ ਸੀ, ਕਿਸ ਹੋ ਜਾਚੀ ਕਿਸ ਆਰਾਧੀ, ਸਭ ਕੋ ਕੀਤਾ ਹੋਸੀ, ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ। ਜਿਹੜੇ ਵੱਡੇ ਵਡੇਰੇ ਕਹਿੰਦੇ ਆ ਨਾ ਵੀ ਅਸੀਂ ਬਹੁਤ ਆ, ਮਹਾਰਾਜ ਕਹਿੰਦੇ ਉਹ ਖਾਕ ਵਿੱਚ ਰਲਦੇ ਨਜ਼ਰ ਆ ਜਾਂਦੇ ਨੇ, ਉਹ ਮਿੱਟੀ ਵਿੱਚ ਰਲਦੇ ਨਜ਼ਰ ਆ ਜਾਂਦੇ ਨੇ। ਕਹਿੰਦੇ ਉਸ ਵੇਲੇ ਮੀਰ ਮੰਨੂ ਦੀ ਬੇਗਮ ਨੇ ਆਪਣੇ ਗਹਿਣੇ ਵੇਚ ਕੇ ਤਾਂ ਫਿਰ ਉਹਨਾਂ ਸਿਪਾਹੀਆਂ ਦੀ ਲਾਸ਼ ਦਿੱਤੀ ਸੀ ਤੇ ਫਿਰ ਮੀਰ ਮੰਨੂ ਦਾ ਸੰਸਕਾਰ ਹੋਇਆ ਸੀ। ਜੈਸੀ ਕਰਨੀ वैसी भरनी आपे बीज आपे ही खाहो बस आई कुछ हुंदा है। जिस वेले गुरु खालसा जी ऐसा भाणा वरत्या है तां गुरु के जड़े सिंह सन सिंघणियां बच्चे सन ओ कमाद चो किवें आजाद हुंदे ने। भाई रतन सिंह जी अगे लिखदे ने
1: गिरियो पूमद चुम सो गीरा
0: कहिंदे उस वेले झूम के घोड़े दे पिछले पासे डिगा है ते धूई दा कसीट दा बहुत दूर तक जाना कीता
1: एक पैर मद पसियो का
0: बस ओही गल लिख रहे ने भाई साहब जी। एक जड़ा पैर सी ओ रबाब दे विच फस चुका सी
1: गई जान बो पाए अजाब
0: अजाब दा अर्थ हुंदा दुख बहुत भारी दुख सहार सहार के मीर मनो दी मौत होई सी जिवें जकरीए खां दी बहुत भारी दुख सहार के मौत होई सी। सत्कारयोग भाई साहब जी भाई तारू सिंह जी नूं पकड़ लैणा कीता सी बड़िया बड़िया सजावां दित्तियां बहुत कुछ कहना कीता पर भाई साहब भाई तारू सिंह जी ने अपनी सिक्की जड़ी सी गुरु बख्शिश द्वारे केसा सुवासा नाल निभाली सी। जो बचन सिखने कीते सन ਉਹ ਤੇਵੇਂ ਪੂਰੇ ਦੇ ਪੂਰੇ ਹੋਏ ਸਨ। ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਭਾਈ ਤਾਰੂ ਸਿੰਘ ਜੀ ਜਕਰੀ ਨੂੰ ਲੈ ਕੇ ਗਏ ਸਨ। ਗੁਰੂ ਕਾ ਸਿੱਖ ਕਦੇ ਲਾਲਚੀ ਨਹੀਂ ਬਣਦਾ ਥੋੜੇ ਜਿਹੇ ਬਚਨ ਕਹਿ ਦੇਵਾਂ ਚਾਰ ਕੁ ਮਿੰਟ ਬਾਕੀ ਬਚੇ ਨੇ। ਕਹਿੰਦੇ ਜਿਸ ਵੇਲੇ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਦੀ ਬਾਤ ਚੱਲੀ ਸੀ ਨਾ ਧਰਮ ਵਾਸਤੇ ਤੂੰ ਧਰਮ ਛੱਡ ਦੇ ਉਸ ਵੇਲੇ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਸੀ ਵੀ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਜਕਰੀਆ ਖਾਂ ਤੂੰ ਸਿੰਘ ਪਹਿਲਾਂ ਬੜੇ ਸ਼ਹੀਦ ਕੀਤੇ ਨੇ ਮੈਨੂੰ ਇਉਂ ਦੱਸ ਦੇ ਵੀ ਮੇਰੀ ਸਿੱਖੀ ਕਿਵੇਂ ਨਿਭੇਗੀ। ਕਹਿਣ ਲੱਗਾ ਮੈਂ ਤੇ ਹੁਣ ਜੁੱਤਿਆਂ ਦੇ ਨਾਲ ਤੇਰੇ ਕੇਸ ਉਡਾ ਦਿਆਂਗਾ। ਤੇ ਭਾਈ ਤਾਰੂ ਸਿੰਘ ਜੀ ਨੇ ਕਿਹਾ ਸੀ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਸੀ ਕਹਿਣ ਲੱਗੇ ਇਸੇ ਜੁੱਤੇ ਦੇ ਨਾਲ ਤੈਨੂੰ ਮੈਂ ਅੱਗੇ ਲਾ ਕੇ ਤੁਰਾਂਗਾ। ਜੇ ਲਾਲਚ ਦੇਣ ਦੀ ਗੱਲ ਕੀਤੀ ਸੀ ਜੇ ਧਰਮ ਨੂੰ ਛੱਡਣ ਦੀ ਗੱਲ ਕੀਤੀ ਸੀ ਤਾਂ ਭਾਈ ਤਾਰੂ ਸਿੰਘ ਜੀ ਨੇ ਇਹੀ ਕਿਹਾ ਸੀ ਮੇਰਾ ਸਰੀਰੀ ਧਰਮ ਬਣ ਚੁੱਕਾ ਹੈ ਮੇਰੇ ਧਰਮ ਨੂੰ ਆਂਚ ਨਹੀਂ ਲੱਗਣੀ। ਉਹ ਬੜੇ ਬਾ ਕਮਾਲ ਬੋਲ ਸਨ ਕਹਿਣ ਲੱਗੇ ਧਰਮ ਕੇ ਹੇਤ ਸਰੀਰ ਮੇਰਾ ਮੈਂ ਤੇ ਧਰਮ ਵਾਸਤੇ ਹੀ ਪੈਦਾ ਹੋਇਆ ਧਰਮ ਕੇ ਹੇਤ ਸਰੀਰ ਮੇਰਾ ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ ਧਰਮ ਪਹਿ ਚੇਤਾ ਡੋਲ ਖੜਾ ਆਹੇ ਧਰਮ ਤੇ ਮੇਰਾ ਚਿੱਤ ਜਿਹੜਾ ਹੈ ਡੋਲ ਖੜਾ ਹੋਇਆ ਹੈ ਬ੍ਰਹਿਮੰਡ ਹਿਲੇ ਪਰ ਜੇ ਨਾ ਹਿਲੇਗਾ। ਕਹਿਣ ਲੱਗੇ ਬ੍ਰਹਿਮੰਡ ਤੇ ਹਿਲ ਸਕਦਾ ਹੈ ਪਰ ਮੇਰੇ ਧਰਮ ਨੂੰ ਮੇਰੀ ਸਿੱਖੀ ਨੂੰ ਤੂੰ ਨਹੀਂ ਹਿਲਾ ਸਕਦਾ ਬ੍ਰਹਿਮੰਡ ਹਿਲੇ ਪਰ ਜੇ ਨਾ ਹਿਲੇਗਾ ਸਾਜੋ ਸਮਾਜ ਬੇਭੂਤੀ ਕੋ ਰਾਜ ਕੰਬੇਰ ਭੰਡਾਰ ਕੋ ਦੁਆਰ ਖੁਲੇਗਾ ਇਤੀ ਸਮੱਗਰੀ ਦੇ ਕਦਾਪਨਾ ਤਾਰੂ ਮਿਰਦੰਗ ਕੋ ਚਿੱਤ ਡੁਲੇਗਾ ਮੇਰਾ ਚਿੱਤ ਨਹੀਂ ਡੁਲਾਏ ਮਾਣ ਹੋਵੇਗਾ। ਤੇਵੇਂ ਉਹਨਾਂ ਨੇ ਸਿੱਖੀ ਜੜੀ ਸੀ ਕੇਸਾਂ ਸਵਾਸਾਂ ਨਵਾਲ ਨਿਭਾਲੀ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬਿੱਤ ਬੜਾ ਪਿਆਰਾ ਸੋਹਣਾ ਕਲਮ ਬੰਦ ਕੀਤਾ ਹੈ ਆ ਜਿਸ ਰਸਤਿਆਂ ਤੋਂ ਤੁਸੀਂ ਚੱਲ ਕੇ ਆਉਂਦੇ ਹੋ ਗੁਰਸਿੱਖੋ ਮੇਰੇ ਗੁਰੂ ਸਾਹਿਬ ਜੀ ਦੇ ਪਾਵਨ ਹਜ਼ੂਰੀ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਕਹਿਣ ਲੱਗੇ ਮੈਂ ਸਰੀਰ ਦੇ ਟੁਕੜੇ ਟੁਕੜੇ ਕਰਵਾ ਦਿਆਂ ਫਿਰ ਮੈਂ ਅੱਗ ਵਿੱਚ ਪਸਾ ਦਿਆਂ ਫਿਰ ਅੱਗ ਵਿੱਚ ਚੱਕੀ ਵਿੱਚ ਪਸਾ ਦਿਆਂ ਅੱਗ ਵਿੱਚ ਸਾੜ ਦਿਆਂ ਜਦੋਂ ਇਹ ਖਾਕ ਬਣ ਜਾਵੇ ਨਾ ਫਿਰ ਮੈਂ ਹਵਾ ਨੂੰ ਆਵਾਜ਼ ਦਿਆਂ ਹਵਾ ਤੂੰ ਏਡੀ ਤੇਜ਼ੀ ਨਾਲ ਚੱਲ ਆਹ ਮੇਰੇ ਸਰੀਰ ਦੀ ਜਿਹੜੀ ਖਾਕ ਹੈ ਨਾ ਉਹਨਾਂ ਰਸਤਿਆਂ ਦੇ ਵਿੱਚ ਲੈ ਜਾ ਜਿਨ੍ਹਾਂ ਰਸਤਿਆਂ ਵਿੱਚ ਗੁਰੂ ਕੇ ਸਿੱਖ ਕਦਮ ਕਦਮ ਚੱਲ ਕੇ ਆਉਂਦੇ ਨੇ ਉਹਨਾਂ ਦੇ ਚਰਨਾਂ ਨੂੰ ਲੱਗ ਜਾਵੇ ਤੇ ਮੇਰੇ ਪਤਤ ਦਾ ਉਧਾਰ ਹੋ ਜਾਵੇ। ਕਬਿੱਤ ਬੜਾ ਕਮਾਲ ਦਾ ਜੇ ਕਹਿੰਦੇ ਨੱਖ ਸਿਸ ਲਓ ਅੰਗ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਡਾਰੀ ਹੈ ਅਗਨ ਜਲਾਏ ਫੁਨ ਪੀਸਣ ਪਸਾਏ ਲੈ ਉਡੇ ਪਵਨ ਹੋਏ ਅਣਕ ਪਰ ਕਾਰੀ ਹੈ ਜਤ ਕਤ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ ਤੇਹੇ ਪਦ ਪਾਤਕ ਚਰਨ ਲਿਵ ਲਾਗੀ ਰਹੇ ਦਇਆ ਕੋ ਦਿਆਲ ਮੋਹੇ ਪਤਤ ਉਧਾਰੀਏ। ਉਹਨਾਂ ਸਿੱਖਾਂ ਦੀ ਗੱਲ ਜੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ। ਕਹਿੰਦੇ ਇਸ ਤਰ੍ਹਾਂ ਮੀਰ ਮੰਨੋ ਦੀ ਮੌਤ ਤੜਫ ਤੜਫ ਕੇ ਹੋਈ ਸੀ
1: ਸਿੰਘਨ ਸ਼ਿਕਾਰ ਤੁਰਕਨ ਭੁੱਲ ਗਏ
0: ਜਿਹੜਾ ਸਿੰਘਾਂ ਦਾ ਸ਼ਿਕਾਰ ਤੁਰਕਾਂ ਨੇ ਕਰਨਾ ਸੀ ਮੀਰ ਮੰਨੂ ਦੇ ਅਹਿਲਕਾਰਾਂ ਨੇ ਬਸ ਸਿੰਘ ਆਜ਼ਾਦ ਹੋ ਗਏ ਸਨ।
1: ਫੜਿਓ ਤੋ ਸੋਪੀ ਛੱਡ ਦਿਓ,
0: ਜਿਹੜੇ ਫੜੇ ਹੋਏ ਸਨ ਫਿਰ ਉਸ ਵੇਲੇ ਉਹਨਾਂ ਦਾ ਵੀ ਗੁਰੂ ਖਾਲਸਾ ਜੀ ਛੁਟਕਾਰਾ ਹੋ ਗਿਆ, ਮੇਰੇ ਸਤਿਗੁਰਾਂ ਨੇ ਆਪਣੀ ਕਲਾ ਵਰਤਾਈ ਸੀ।
1: ਐਸੋ ਮੂਵ ਮਨੂ ਹਵਾਲ।
0: ਸਤਿਕਾਰਯੋਗ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਵੀ ਐਸੀ ਸਜ਼ਾ ਦੇ ਨਾਲ ਮੀਰ ਮਨੂ ਦੀ ਮੌਤ ਹੋਈ ਸੀ। 1823 ਦਾ ਤੇ ਜਿਹੜਾ ਈਸਵੀ ਹੈ ਉਹ ਤਕਰੀਬਨ 1760-61 ਦਾ ਇਹ ਵਾਕਿਆ ਹੈ ਜਿਸ ਵੇਲੇ ਮੀਰ ਮੰਨੂ ਦੀ ਮੌਤ ਹੋਈ ਸੀ। ਗੁਰੂ ਖਾਲਸਾ ਜੀ ਬਹੁਤ ਪਿਆਰੇ ਇਤਿਹਾਸ ਜਿਹੜੇ ਨੇ ਉਹ ਕਲਮ ਬੰਦ ਕੀਤੇ ਨੇ। ਸਤਿਗੁਰੂ ਜੀ ਰਹਿਮਤਾਂ ਕਰਨ, ਸਾਡੇ ਅੰਦਰ ਗੁਰੂ ਕੀ ਸਿੱਖੀ ਦਾ ਜਜ਼ਬਾ ਪੈਦਾ ਹੋ ਜਾਵੇ, ਨਾਮ ਦੀ ਦਾਤ ਪ੍ਰਾਪਤ ਹੋ ਜਾਵੇ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ, ਅੰਤਲੇ ਬਚਨ ਸਤਿਕਾਰਯੋਗ ਬਾਬਾ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜੋ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ, ਗੁਰਸਿੱਖਾਂ ਦੇ ਪਾਵਨ ਲਾਸਾਨੀ ਇਤਿਹਾਸ ਦੀ ਕਥਾ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਸਮਾਂ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ, ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਤਿਗੁਰੂ ਜੀ ਦੇ ਪਿਆਰ ਦੇ ਬਚਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਕੱਲ ਦੁਪਹਿਰ ਵੇਲੇ ਉਹਨਾਂ ਦਾ ਆਖਰੀ ਦੀਵਾਨ ਹੋਵੇਗਾ। ਕੱਲ ਆਪ ਸੰਗਤਾਂ ਨੇ 11:40 ਤੋਂ ਲੈ ਕੇ 12:30 ਵਜੇ ਤੱਕ ਦੁਪਹਿਰ ਦੇ ਸਮੇਂ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਸ਼ਾਮ ਦਾ ਅੱਜ ਉਹਨਾਂ ਦਾ ਆਖਰੀ ਦੀਵਾਨ ਹੈ। ਕੱਲ ਕੈਲਗਰੀ ਸਮਾਗਮ ਦਾ ਆਖਰੀ ਦੀਵਾਨ ਹੋਵੇਗਾ। ਦੁਪਹਿਰ 11:40 ਤੋਂ 12:30 ਵਜੇ ਤੱਕ ਆਪ ਜੀਆਂ ਨੇ ਗੁਰਮੁਖ ਪਿਆਰਿਆਂ ਪਾਸੋਂ ਸਤਿਗੁਰੂ ਜੀ ਦੇ ਦਰ ਘਰ ਦੀਆਂ ਵਾਰਤਾ ਕਥਾ ਕਹਾਣੀਆਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਰਾਜ ਜੀਆਂ ਦਾ ਸ਼ੁਕਰ ਹੈ ਪਿਆਰਿਓ, ਜੋ ਸਤਿਗੁਰ ਆਪਾਂ ਨੂੰ ਬਾਰ ਬਾਰ ਸਮਝਾਉਂਦੇ ਹਨ। ਹੈਰਾਨੀ ਦੀ ਗੱਲ ਹੈ ਕਿੰਨੀ ਕੁ ਸਾਡੇ ਅੰਦਰ ਔਗਣਾਂ ਦੀ ਭਰਮਾਰ ਹੋਏਗੀ ਕਿ ਮਹਾਰਾਜ ਜੀ ਦੇ ਬਚਨਾਂ ਨੂੰ ਬਾਰ ਬਾਰ ਬਾਰ ਬਾਰ ਸੁਣ ਕੇ ਵੀ ਅਸੀਂ ਕਮਾ ਨਹੀਂ ਪਾ ਰਹੇ ਆਪਣੇ ਜੀਵਨ ਦੇ ਵਿੱਚ। ਅਕਸਰ ਸਤਸੰਗ 'ਚ ਆਉਂਦੇ ਹਾਂ, ਉੱਠ ਕੇ ਜਾਂਦੇ ਹਾਂ ਤੇ ਉਦਾਂ ਦੇ ਹੀ ਹੁੰਦੇ ਹਾਂ ਤਕਰੀਬਨ। ਤੇ ਮਹਾਰਾਜ ਜੀਆਂ ਨੇ ਕੱਲ ਕੁਛ ਬੋਲ ਭਾਈ ਗੁਰਦਾਸ ਜੀ ਦੀ ਰਸਨਾ ਤੋਂ ਜਿਹੜੇ ਪ੍ਰਗਟ ਹੋਏ ਉਹ ਸਾਡੀ ਝੋਲੀ ਵਿੱਚ ਪਾਏ ਸਨ ਕਿ ਭਾਈ ਇਹ ਛੱਡ, ਇਹ ਆਕੜ ਛੱਡ, ਇਹ ਹੰਕਾਰ ਛੱਡ, ਇਹ ਮਨ ਹੱਠ ਛੱਡ, ਜੇ ਨਹੀਂ ਛੱਡੇਗਾ ਇਹ ਨਿੰਦਕ ਦਾ ਕਿਰਦਾਰ ਹੈ, ਗੁਰਮੁਖ ਦਾ ਕਿਰਦਾਰ ਤੇ ਹੈ। ਪਿਆਰੇ ਜੀ ਦਾ ਬੋਲ ਇੱਕ ਵਾਰੀ ਸੁਣ ਲਿਆ ਤੇ ਸਤ ਬਚਨ ਭਲਾ ਹੈ ਕਰਕੇ ਉਸੇ ਵੇਲੇ ਮੰਨ ਲਿਆ। ਜੇ ਨਹੀਂ ਮੰਨਦਾ, ਆਪਣੇ ਮਨ ਦੀ ਹੀ ਕਰਦਾ ਹੈ ਤਾਂ ਕਹਿੰਦੇ ਪਿਆਰਿਆ ਤੂੰ ਇੱਕ ਨਿੰਦਕ ਹੀ ਹੈ, ਹੋਰ ਕੁਛ ਨਹੀਂ ਹੈ। ਤੇ ਮਾਫ ਕਰਨਾ, ਨਿੰਦਕ ਦੀ ਤੁਲਨਾ ਬੜੀ ਮਾੜੀ ਲੱਗਦੀ ਹੈ ਸਾਨੂੰ। ਮਹਾਰਾਜ ਕਿਰਪਾ ਕਰੇ, ਸਾਨੂੰ ਇਹ ਸਮਤ ਬਖਸ਼ੇ। ਅਸੀਂ ਜੋ ਇਹ ਦ੍ਰਿਸ਼ਟਾਂਤ ਦਿੱਤੇ ਜਾਂਦੇ ਸਾਨੂੰ ਸਮਝਾਉਣ ਲਈ, ਉਹਨਾਂ ਨੂੰ ਸਮਝ ਸਕੀਏ। ਵੇਖੋ ਪਿਆਰਿਓ, ਪਿਆਰੇ ਜੀ ਦੇ ਬੋਲ ਆਉਂਦੇ ਆ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਕਹਿੰਦੇ ਨਿਸ਼ਾਨ ਸਿੰਘ, ਤੇਰੀ ਜਾਤੀ ਤੇ ਮਨੁੱਖ ਦੀ ਹੈ, ਦੇਖਦਾ ਤੂੰ ਮਨੁੱਖ ਹੈ ਸਾਰਿਆਂ ਨੂੰ, ਪਰ ਤੇਰਾ ਕਰਮ ਸਹੀ ਨਹੀਂ ਹੈ। ਤੇਰਾ ਜਿਹੜਾ ਕਰਮ ਹੈ ਨਾ, ਜੋ ਤੂੰ ਕਰ ਰਿਹਾ ਹੈ, ਇਹ ਪਸ਼ੂ ਵਾਲਾ ਕਰਮ ਹੈ। ਤੇ ਜੇ ਤੂੰ ਇਹੀ ਕਰਨਾ ਹੈ ਤੇ ਫਿਰ ਤਾਂ ਪਸ਼ੂ ਹੀ ਚੰਗਾ ਸੀ। ਮਹਾਰਾਜ ਜੀਆਂ ਦੇ ਇਹ ਬੋਲ ਭਾਈ ਗੁਰਦਾਸ ਜੀ ਦੀ ਰਸਨਾ ਤੋਂ ਕੁਛ ਵਿਚਾਰ ਹੋ ਗਈ ਸੀ, ਕੁਛ ਵਿਚਾਰ ਆਪਾਂ ਰਲ ਮਿਲ ਕੇ ਸਾਰੇ ਜਣੇ ਕਰੀਏ। ਪਿਆਰਿਓ, ਆਓ ਗਾਈਏ ਜਿਹੜੀਆਂ ਪੰਕਤੀਆਂ ਆਈਆਂ ਸੀ।

ਕੀ ਗੱਲ ਹੋ ਗਈ? ਬਾਹਰ ਮੀਂਹ ਪੈ ਗਿਆ ਹੈ, ਸਾਰਾ ਕੁਛ ਸਿੱਲਾ ਹੋ ਗਿਆ, ਪ੍ਰੇਮ ਵੀ ਭਿੱਜ ਗਿਆ। ਗਾਓ ਭਾਈ ਗਾਓ।

ਕਹਿੰਦੇ ਤਿਉਂ ਨਿੰਦਕ ਪਰ ਨਿੰਦ ਹੋਂ। ਆਪ ਜੀ ਦਾ ਤੇ ਸਾਨੂੰ ਪਤਾ ਨਹੀਂ ਹੈ, ਸਾਨੂੰ ਆਪਣਾ ਜ਼ਰੂਰ ਪਤਾ ਹੈ। ਜਿਉਂ ਤੋਂ ਜਨਮ ਹੋਇਆ, ਗੁਰਸਿੱਖ ਪਰਿਵਾਰ ਚ ਜਨਮ ਹੋਇਆ, ਇਹੀ ਸੁਣਦੇ ਰਹੇ ਨਿੰਦਾ ਨਹੀਂ ਕਰਨੀ, ਨਿੰਦਾ ਨਹੀਂ ਕਰਨੀ। ਛੁੱਟੀ ਸਾਡੇ ਕੋਲੋਂ ਅੱਜ ਤੱਕ ਨਹੀਂ ਹੈ। ਆਪ ਜੀ ਆਪਣੇ ਅੰਦਰ ਝਾਤੀ ਮਾਰ ਲਓ। ਤੇ ਮਹਾਰਾਜ ਕਹਿੰਦੇ ਨਿੰਦਕ ਦਾ ਕੰਮ ਇਹੀ ਹੁੰਦਾ ਹੈ, ਉਹਦੇ ਕੋ ਪਰਾਈ ਨਿੰਦਾ ਛੁੱਟਦੀ ਨਹੀਂ, ਛੁੱਟਦੀ ਨਹੀਂ ਹੈ।

ਨਾ ਬਾਕੀ ਹਫ਼ਤੇ ਦਾ ਤੇ ਛੱਡੋ, ਆਪ ਜੀ ਥੋੜੀ ਜਿਹੀ ਇੰਨੀ ਕੁ ਵਿਚਾਰ ਕਰਨੀ। ਜਦੋਂ ਗੁਰਦੁਆਰਾ ਸਾਹਿਬ ਆਉਂਦੇ ਆ ਇੱਥੋਂ ਨਮਸਕਾਰ ਕਰਦੇ, ਪ੍ਰਸ਼ਾਦਾ ਛੱਕ ਕੇ ਤੇ ਫਿਰ ਗੱਡੀ 'ਚ ਬਹਿੰਦੇ, ਗੱਡੀ 'ਚ ਟੌਪਿਕ ਕਿਹੜਾ ਹੁੰਦਾ ਭਲਾ ਪਤਾ ਹੈ? ਤਕਰੀਬਨ ਬਹੁਤਾਤ ਗੱਡੀਆਂ ਦੇ ਵਿੱਚ ਟੌਪਿਕ ਗੁਰਦੁਆਰਾ ਸਾਹਿਬ ਦੀ ਨਿੰਦਿਆ ਦਾ ਹੀ ਹੁੰਦਾ ਹੈ, ਜਿੱਥੋਂ ਆਏ ਹੁੰਦੇ ਆ। ਉਹ ਨਿੰਦਿਆ ਕਥਾ ਦੀ ਹੋ ਜੇ, ਕੀਰਤਨ ਦੀ ਹੋ ਜੇ, ਗ੍ਰੰਥੀ ਸਿੰਘ ਕੀ ਕਰ ਰਹੇ ਸੀ ਮਹਾਰਾਜ ਦੇ ਦਰਬਾਰ 'ਚ, ਉਹਨੇ ਇੱਦਾਂ ਕੀਤਾ, ਉਹਨੇ ਇੱਦਾਂ ਕੀਤਾ, ਲੰਗਰ ਚਾਹ ਹੋ ਗਿਆ, ਉਹ ਹੋ ਗਿਆ। ਜਿਹੜੀ ਚੀਜ਼, ਜਿਹੜੀ ਵਸਤ, ਜਿਹੜਾ ਸੇਵਕ ਸਤਿਗੁਰ ਜੀ ਦਾ, ਨਿੰਦਾ ਸਤਿਗੁਰ ਜੀ ਦੀ ਹੈ, ਡਾਇਰੈਕਟਲੀ ਇਨਡਾਇਰੈਕਟਲੀ ਪਿਆਰੇ। ਔਰ ਅਕਸਰ ਅਸੀਂ ਘਰਾਂ ਨੂੰ ਜਾ ਰਹੇ ਹਾਂ ਗੱਡੀ ਦੇ ਵਿੱਚ, ਹਾਂ ਤੇ ਪਿੱਛੇ ਬੱਚੇ ਬੈਠੇ ਛੋਟੀਆਂ ਉਮਰਾਂ ਦੇ, ਤੇ ਸਾਡੀ ਗੱਡੀ ਦੇ ਵਿੱਚ ਨਿੰਦਿਆ ਹੋ ਰਹੀ ਹੁੰਦੀ ਗੁਰਦੁਆਰਾ ਸਾਹਿਬ ਜੀ ਦੀ। ਤੇ ਬੱਚੇ ਵੀ ਸੋਚਦੇ ਆ ਹੁਣੇ ਗੁਰਦੁਆਰਾ ਸਾਹਿਬ 'ਚ ਤੇ ਸਾਡੇ ਮਾਂ ਪਿਓ ਦਾ ਰੂਪ ਕੁਛ ਹੋਰ ਸੀ, ਹੁਣੇ ਹੀ ਨਿੰਦਿਆ ਕਰਨ ਲੱਗ ਪੈਂਦੇ ਆ। ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਜਾਂਦੇ ਵੀ ਹਨ ਤੇ ਉਸ ਥਾਂ ਨੂੰ ਪਸੰਦ ਵੀ ਨਹੀਂ ਕਰਦੇ। ਇਹੀ ਕਾਰਨ ਹੈ, ਤੁਸੀਂ ਵੇਖੋਗੇ ਜਿਸ ਦਿਨ ਇਹਨਾਂ ਬੱਚਿਆਂ ਤੇ ਆਪਣੇ ਹੱਥ ਤਾਕਤ ਆਉਂਦੀ 17-18 ਸਾਲ ਤੇ ਤਕਰੀਬਨ ਬੱਚੇ ਗੁਰਦੁਆਰਾ ਸਾਹਿਬ ਆਉਣਾ ਛੱਡ ਜਾਂਦੇ ਹਨ। ਤਕਰੀਬਨ ਵੈਸਟਰਨ ਕਲਚਰ ਦੇ ਵਿੱਚ ਹੈ, ਤਕਰੀਬਨ ਗੁਰਦੁਆਰਾ ਸਾਹਿਬ ਨੌਜਵਾਨ ਆਉਣਾ ਛੱਡ ਦਿੰਦੇ ਹਨ। ਆ ਬਹੁਤਾਤ ਨੌਜਵਾਨ ਜਿਹੜੇ ਗੁਰਦੁਆਰਾ ਸਾਹਿਬ 'ਚ ਦਿਖਦੇ, ਇਹ ਅਜੇ ਪੰਜਾਬ ਤੋਂ ਨਵੀਆਂ ਆਈਆਂ ਫੌਜਾਂ ਹਨ। ਇੱਥੋਂ ਦੇ ਜੰਮੇ ਪਲੇ ਬੱਚੇ ਤੁਹਾਨੂੰ ਗੁਰਦੁਆਰਾ ਸਾਹਿਬ 'ਚ ਈਵਨ ਗੁਰਸਿੱਖ ਵੀ ਨਹੀਂ ਮਿਲਣਗੇ, ਇਹ ਵੀ ਮਾਫ਼ ਕਰਨਾ ਗੱਲ ਕਹਿ ਦਈਏ। ਈਵਨ ਗੁਰਸਿੱਖ ਵੀ ਜਿਹੜੇ ਅੰਮ੍ਰਿਤਧਾਰੀ ਬਾਣਾ ਪਾਇਆ, ਉਹ ਵੀ ਬੱਚੇ ਆਪ ਜੀ ਨੂੰ ਗੁਰਦੁਆਰਾ ਸਾਹਿਬ 'ਚ ਥੋੜ੍ਹੀ ਕੀਤਿਆਂ ਨਹੀਂ ਮਿਲਣਗੇ। ਜੇ ਮਿਲ ਵੀ ਜਾਣਗੇ ਤਾਂ ਸੇਵਾ ਕਰਦੇ ਨਹੀਂ ਮਿਲਣਗੇ, ਪਰ ਚਲੋ ਮਹਾਰਾਜ ਕਿਰਪਾ ਕਰੇ।

ਵੇਖੋ ਪਿਆਰੇ, ਜੋ ਛੋਟਾ ਜਿਹਾ ਬੱਚਾ ਹੁੰਦਾ ਨਾ ਸਿੱਖਾਂ ਦੇ ਘਰ ਚ, ਆਪਾਂ ਘਰਾਂ ਚ ਵੀ ਬੱਚੇ ਨੂੰ ਕਹਿੰਦੇ ਮੱਥਾ ਟੇਕ ਮਹਾਰਾਜ ਜੀ ਨੂੰ, ਗੁਰਦੁਆਰਾ ਸਾਹਿਬ ਵੀ ਆ ਕੇ ਟੇਕ। ਅੱਛਾ, ਆਪ ਜੀ ਇਸ ਗੱਲ ਨਾਲ ਤੇ ਸਹਿਮਤ ਹੋਵੋਗੇ, ਬੱਚੇ ਨੂੰ ਅਜੇ ਕੁਛ ਨਹੀਂ ਪਤਾ ਕਿ ਮੱਥਾ ਟੇਕਣ ਦਾ ਮਤਲਬ ਕੀ ਹੈ। ਉਹ ਸਿਰਫ ਜੋ ਕਹਿ ਰਿਹਾ ਉਹਨਾਂ ਕੁ ਕੰਮ ਕਰਿਆ, ਇੰਨਾ ਕੁ ਦੱਸ ਦਿੱਤਾ ਹੈ ਏਦਾਂ ਹੱਥ ਲਾਉਣੇ, ਗੋਡੇ ਲਾਉਣੇ ਤੇ ਸਿਰ ਥੱਲੇ ਲਾਉਣੇ। ਪਰ ਕਹਿੰਦੇ ਸਮਾਂ ਪਾ ਕੇ ਤੇ ਸਿਆਣਾ ਹੋ ਜੀ, ਜਦੋਂ ਨਮਸਕਾਰ ਕਰੇਗਾ ਸਿਰਫ ਇਹ ਸਰੀਰ ਦਾ ਝੁਕਣਾ ਨਾ ਹੋਵੇ, ਤੇਰਾ ਚਿੱਤ ਵੀ ਝੁਕਿਆ ਹੋਵੇ। ਗੁਰ ਸ਼ਰਣੀ ਜਾਏ ਸੀਸ ਨਵਾਇਆ, ਗੁਰ ਸਤਿਗੁਰ ਸ਼ਰਣੀ ਜਾਏ ਸੀਸ ਨਵਾਇਆ, ਗੁਰ ਚਰਣੀ ਚਿੱਤ ਲਾਏ ਮੱਥਾ ਲਾਇਆ। ਵੈਸੇ ਤੇ ਮੱਥਾ ਲਾਉਣਾ ਉਹਨੂੰ ਵੀ ਕਹਿ ਦਿੰਦੇ, ਕਿਸੇ ਦੇ ਨਾਲ ਝਗੜਾ ਹੋਣਾ ਕਹਿੰਦੇ ਮੈਂ ਇਹ ਉਹਦੇ ਨਾਲ ਮੱਥਾ ਲਾ ਕੇ ਬਹਿ ਗਿਆ। ਇੱਥੇ ਮੱਥਾ ਦਾ ਨਮਸਕਾਰ ਹੀ ਹੈ ਉਸ ਪਿਆਰੇ ਦੇ ਦਰ ਦੇ ਉੱਤੇ, ਕਹਿੰਦੇ ਤੂੰ ਨਮਸਕਾਰ ਕਰਨੀ ਹੈ ਤੇ ਚਿੱਤ ਤੋਂ ਕਰੀ, ਚਿੱਤ ਤੋਂ ਅਰਦਾਸ ਕਰੀ ਪਿਆਰਿਆ। ਸਭ ਤੋਂ ਸੋਹਣੀ ਅਰਦਾਸ ਹੁੰਦੀ ਹੈ ਆਪਣਾ ਔਗਣ ਲੈ ਕੇ ਆਉਣਾ ਤੇ ਮਹਾਰਾਜ ਜੀ ਦੇ ਦਰ ਦੇ ਉੱਤੇ ਕਹਿਣਾ, ਮਹਾਰਾਜ ਜੀ ਆਹ ਔਗਣ ਮੈਨੂੰ ਹੁਣ ਬਹੁਤ ਤੰਗ ਕਰਦਾ ਹੈ, ਆਹ ਔਗਣ ਮੈਂ ਆਪ ਜੀ ਦੇ ਚਰਨਾਂ 'ਚ ਰੱਖਿਆ, ਕਿਰਪਾ ਕਰੋ ਆਪ ਜੀ ਇਹਦੇ ਬਦਲੇ ਹੁਣ ਮੈਨੂੰ ਇੱਕ ਗੁਣ ਦੇ ਕੇ ਭੇਜੋ। ਪਰ ਜਿਹੜੀਆਂ ਸਾਡੀਆਂ ਮੰਗਾਂ ਉਹ ਕਿੱਧਰ ਇੱਧਰ ਨੂੰ ਤੁਰਨ ਦਿੰਦੀਆਂ, ਸਾਰਾ ਜੀਵਨ ਮੰਗਾਂ ਦੇ ਵਿੱਚ ਲੰਘ ਜਾਂਦਾ ਹੈ। ਕਹਿੰਦੇ ਗੁਰ ਚਰਣੀ ਚਿੱਤ ਲਾਏ ਮੱਥਾ ਲਾਇਆ, ਤੇ ਜਿਹੜੇ ਗੁਰ ਚਰਣੀ ਚਿੱਤ ਲਾ ਕੇ ਨਮਸਕਾਰ ਕਰਦੇ ਹਨ ਉਹਨਾਂ ਤੇ ਫਿਰ ਬਖਸ਼ਿਸ਼ਾਂ ਹੁੰਦੀਆਂ ਹਨ।

ਇਹ ਅਸਲੀ ਨਮਸਕਾਰ ਹੈ। ਜਦੋਂ ਚਿੱਤ ਨੇ ਨਮਸਕਾਰ ਕੀਤੀ ਤੇ ਗੁਰਮਤ ਨੂੰ ਹਿਰਦੇ ਚ ਵਸਾਇਆ, ਉਦਾਂ ਤੇ ਮਹਾਰਾਜ ਨੇ ਕਹਿ ਦਿੱਤਾ ਨਹੀਂ ਤੇ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ। ਜਿਵੇਂ ਨੇ ਹਿਰਨ ਮਾਰਨਾ ਹੈ ਤੇ ਦੋਹਰਾ ਹੋ ਕੇ ਤੀਰ ਚਲਾਉਂਦਾ ਹੈ ਨਾ, ਕਹਿੰਦੇ ਜਦੋਂ ਇਹਨੇ ਮੰਗ ਮੰਗਣੀ ਹੁੰਦੀ ਉਦੋਂ ਵੀ ਬੜਾ ਨੀਵਾਂ ਹੋ ਕੇ ਦਿਖਾਉਂਦਾ ਹੈ, ਪਰ ਉਹ ਨਿਵਣਾ ਪ੍ਰਵਾਨ ਨਹੀਂ ਹੈ। ਉਹ ਨਿਵਣਾ ਪ੍ਰਵਾਨ ਨਹੀਂ ਹੈ, ਨਿਵਣਾ ਉਹ ਪ੍ਰਵਾਨ ਹੈ ਜਿਹਦੇ ਨਾਲ ਗੁਰਮਤ ਤੇਰੇ ਹਿਰਦੇ ਚ ਵਸ ਜਾਵੇ। ਤੇ ਕੀ ਅੰਦਰੋਂ ਗਵਾਉਣਾ ਕੀ ਹੈ ਪਿਆਰਿਓ? ਆਪ ਦਾ ਕੀ ਮਤਲਬ ਹੈ? ਆਪਣੇ ਆਪ ਨੂੰ ਇੱਥੇ ਛੱਡ ਜਾਣਾ ਹੈ, ਗਵਾ ਦੇਣਾ ਹੈ? ਆਪ ਦਾ ਮਤਲਬ ਹੈ ਆਪਣੀ ਹਉਮੈ ਦਾ ਤਿਆਗ ਕਰ ਦੇਣਾ, ਆਪਣੇ ਔਗਣਾਂ ਦਾ ਤਿਆਗ ਕਰ ਦੇਣਾ, ਆਪਣੇ ਔਗਣ ਉਸ ਪਿਆਰੇ ਦੇ ਚਰਨਾਂ ਦੇ ਵਿੱਚ ਗਵਾ ਦੇਣੇ। ਹੁਣ ਇਹੀ ਗੱਲ ਕੀਤੀ ਸੀ ਨਾ ਕਿ ਆਉਣਾ ਔਗਣ ਚਰਨਾਂ ਚ ਧਰ ਕੇ ਤੇ ਲੈ ਜਾਣਾ ਪਿਆਰੇ ਜੀ ਕੋਲੋਂ ਗੁਣ, ਕਿਉਂਕਿ ਹੋਰ ਕਿਤੇ ਇਹ ਡੀਲ ਨਹੀਂ ਮਿਲੇਗੀ, ਇਹੀ ਸਥਾਨ ਹੈ। ਫਿਰ ਕੀ ਕਰਦਾ ਗੁਰਮੁਖ?

ਕੱਲ ਪਰਸੋਂ ਕਿਤੇ ਘਰ ਚ ਵਿਚਾਰ ਚੱਲਦੀ ਸੀ ਤੇ ਉਦੋਂ ਕਹਿੰਦੇ ਸੀ ਭਾਣਾ ਮੰਨਣਾ ਬਹੁਤ ਔਖਾ ਹੈ, ਭਾਣੇ ਨਾਲ ਚੱਲਣਾ ਬਹੁਤ ਔਖਾ ਹੈ। ਨਹੀਂ ਭਾਈ, ਜਦੋਂ ਤੈਨੂੰ ਉਸਦੇ ਨਾਲ ਪਿਆਰ ਹੋ ਗਿਆ ਤੇ ਤੈਨੂੰ ਤੇਰਾ ਕੀ ਆ ਮਿੱਠਾ ਲੱਗੇ ਲੱਗਣ ਲੱਗ ਪੈਣਾ ਹੈ, ਤੇਰਾ ਕੀ ਆ ਮਿੱਠਾ ਲੱਗੇ। ਉਹ ਕਹਿੰਦੇ ਬਾਰਕ ਵਾਂਗ ਹੀ ਹੋ ਸਭ ਕੁਛ ਮੰਗਾ, ਦੇਂਦੇ ਤੋਟ ਨਾ ਹੀ ਪ੍ਰਭ ਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਹਉ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੈ ਨਾਮ ਦੇ ਨਿਰਮਲ ਕੀਏ, ਹਿਰਦੈ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਜਦੋਂ ਹਿਰਦਾ ਨਾਮ ਜਪ ਕੇ ਨਿਰਮਲ ਹੋ ਜਾਂਦਾ ਹੈ ਨਾ, ਜਦੋਂ ਉਹਦੇ ਅੰਦਰ ਸਿਰਫ ਉਸ ਪਿਆਰੇ ਦਾ ਪ੍ਰੇਮ ਰਹਿੰਦਾ ਹੈ ਤੇ ਫਿਰ ਪਿਆਰ ਦਾ ਭਾਣਾ ਵੀ ਉਹਦਾ ਹੀ ਚੰਗਾ ਲੱਗਦਾ ਹੈ। ਸਿੰਪਲ ਜੀ ਗੱਲ ਹੈ ਪਿਆਰਿਓ, ਜਿਸ ਦੇ ਨਾਲ ਪ੍ਰੇਮ ਹੋਵੇ ਉਹਦਾ ਹੀ ਭਾਣਾ ਚੰਗਾ ਲੱਗਦਾ ਹੈ। ਆ ਵੇਖੋ ਨਾ ਆਪਣੇ ਜੀਵਨ ਦੇ ਵਿੱਚ ਜਿਹੜਾ ਸਾਡਾ ਦੋਸਤ ਹੈ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਨਾ, ਉਹ ਕੋਈ ਉਲਟੀ ਵੀ ਗੱਲ ਕਹਿ ਦੇ ਤੇ ਅਸੀਂ ਸਹਿਜੇ ਮੰਨ ਲੈਂਦੇ ਹਾਂ, ਤੇ ਜਿਸ ਨੂੰ ਪਿਆਰ ਨਾ ਕਰਦੇ ਹੋਈਏ ਤੇ ਆਪਣੀ ਦੁਸ਼ਮਣ ਦੀ ਕੈਟਾਗਰੀ ਚ ਰੱਖਿਆ ਹੋਵੇ, ਉਹ ਕਿੰਨੀ ਵੀ ਚੰਗੀ ਤੋਂ ਚੰਗੀ ਗੱਲ ਕਹਿ ਦੇ ਤਾਂ ਵੀ ਬੰਦਾ ਕਹਿੰਦਾ ਯਾਰ ਇਹਦੀ ਨੀ ਮੰਨਣੀ, ਜੋ ਮਰਜ਼ੀ ਹੋ ਜੇ ਇਹਦੀ ਨੀ ਮੰਨਣੀ। ਪਿਆਰ ਦੀ ਨਿਸ਼ਾਨੀ ਇਹ ਹੈ ਕਿ ਤੇਰਾ ਗੱਲ ਮੰਨਣ ਨੂੰ ਦਿਲ ਕਰਦਾ ਹੈ। ਆਪ ਜੀ ਬਾਰ ਬਾਰ ਪੁੱਛਦੇ ਹੋ ਨਾ ਕਿ ਇਸ ਪਿਆਰੇ ਨਾਲ ਪਿਆਰ ਕਿੱਦਾਂ ਹੋਵੇ, ਉਹਦੀਆਂ ਨਿਸ਼ਾਨੀਆਂ ਹਨ, ਉਹਦੀ ਬੜੀ ਖੂਬਸੂਰਤ ਨਿਸ਼ਾਨੀ ਹੈ। ਜਿਸ ਦਿਨ ਇਸ ਪਿਆਰੇ ਨਾਲ ਪਿਆਰ ਹੋ ਗਿਆ ਤੇ ਉਹਦੀ ਹਰ ਗੱਲ ਤੁਹਾਨੂੰ ਚੰਗੀ ਲੱਗਣੀ ਸ਼ੁਰੂ ਹੋ ਜਾਣੀ, ਹਰ ਗੱਲ ਜੋ ਜੋ ਉਸਨੇ ਕਹਿਣਾ ਹੈ, ਕਮਾਉਣ ਨੂੰ ਦਿਲ ਕਰਨਾ ਹੈ। ਗੁਰਮੁਖ

ਇਹ ਪ੍ਰੇਮ ਦੀਆਂ ਬਾਤਾਂ, ਇਹ ਨਮਸਕਾਰ ਤੋਂ ਸ਼ੁਰੂ ਹੁੰਦੀਆਂ, ਇਹ ਦਾਤਾਂ ਹੈ ਪਿਆਰਿਓ। ਸ਼ਬਦ ਦੇ ਨਾਲ ਪਿਆਰੇ ਦਾ ਸ਼ਬਦ ਤੇ ਮੇਰੀ ਸੁਰਤ, ਪਿਆਰੇ ਜੀ ਦੇ ਸ਼ਬਦ ਦੇ ਨਾਲ ਸੁਰਤ ਟਿਕਣੀ ਸ਼ੁਰੂ ਹੋ ਜੇ, ਇਸ ਤੋਂ ਉੱਪਰ ਦਾਤ ਹੀ ਨਹੀਂ ਹੈਗੀ ਦੁਨੀਆਂ ਦੇ ਵਿੱਚ। ਸਭ ਤੋਂ ਉੱਪਰ ਦੀ ਦਾਤ ਇਹ ਹੈ, ਸ਼ਬਦ ਸੁਰਤ ਲਿਵ ਲਾਏ ਹੁਕਮ ਕਮਾਇਆ। ਹੁਕਮ ਕਮਾਉਣਾ ਉਸ ਪਿਆਰੇ ਦਾ ਸਾ

ਜਿਵੇਂ ਭਵਰਾ ਫੁੱਲ ਦੇ ਸੁਗੰਧੀ ਦੇ ਵਿੱਚ ਮਸਤ ਹੋ ਜਾਂਦਾ ਹੈ ਤੇ ਫੁੱਲ ਉਹਨੂੰ ਆਪਣੇ ਵਿੱਚ ਹੀ ਸਮਾ ਲੈਂਦਾ ਹੈ। ਉਸ ਭਵਰੇ ਦਾ ਕਹਿ ਲਓ ਕਿ ਪਿਆਰ ਸਿਰੇ ਚੜ ਗਿਆ। ਕੱਲ ਪਰਸੋਂ ਵੀ ਗੱਲ ਚੱਲੀ ਸੀ, ਮਾਂ ਦਾ ਪਿਆਰ ਵੇਖਿਆ, ਪਿਤਾ ਦਾ ਪਿਆਰ ਵੇਖਿਆ ਹੈ, ਪਤੀ ਪਤਨੀ ਦਾ, ਪੁੱਤਰ ਧੀ ਦਾ, ਸੰਸਾਰ ਦਾ, ਸਕੇ ਸੰਬੰਧੀਆਂ ਦਾ ਪਿਆਰ ਵੇਖਿਆ ਹੈ, ਸਾਨੂੰ ਪਿਆਰੇ ਜੀ ਦਾ ਪਿਆਰ ਨਹੀਂ ਅਜੇ ਵੇਖਿਆ। ਜਿਨ੍ਹਾਂ ਨੇ ਉਹ ਵੇਖ ਲਿਆ ਨਾ, ਉਹਨਾਂ ਨੇ ਤੇ ਪਿਆਰੇ ਬੰਦ ਬੰਦ ਕਟਾ ਦਿੱਤੇ, ਸੀ ਤੱਕ ਨਹੀਂ ਕੀਤੀ। ਅੱਛਾ, ਹੈਰਾਨੀ ਦੀ ਗੱਲ ਹੈ, ਇਹ ਆਪਣੇ ਜੀਆਂ ਬਦਲੇ ਨਹੀਂ ਕੋਈ ਬੰਦ ਬੰਦ ਕਟਾਉਂਦਾ। ਜਿਹੜੇ ਪਿਆਰ ਅਸੀਂ ਦੁਨੀਆਂ ਚ ਵੇਖੇ ਉਹਦੇ ਬਦਲੇ ਥੋੜੀ ਆ ਕਿ ਤਾਂ ਆਰੇ ਨਾਲ ਚੀਰਿਆ ਜਾਂਦਾ ਕੋਈ, ਉਹਦੇ ਬਦਲੇ ਖੋਪਰ ਥੋੜੀ ਲੱਥਦੇ ਆ। ਉਹ ਪਿਆਰ ਕਿੰਨਾ ਕੁ ਪਵਿੱਤਰ ਹੋਏਗਾ ਜਿਸ ਪਿਆਰ ਦੀ ਖਿੱਚ ਦੇ ਵਿੱਚ ਇਹਨਾਂ ਨੇ ਆਪਣਾ ਸਾਰਾ ਸੰਸਾਰ ਪਿੱਛੇ ਛੱਡ ਦਿੱਤਾ ਤੇ ਉਸ ਪਿਆਰੇ ਨੂੰ ਜਾ ਕੇ ਭੇਟ ਹੋ ਗਏ। ਇਹੀ ਪੰਕਤੀ ਦੱਸਦੀ ਹੈ, ਕਹਿੰਦੇ ਉਹ ਫਿਰ ਚਰਨ ਕਮਲ ਪਤੀ ਆਏ, ਇੰਨੇ ਪਤੀਜ ਗਏ ਕਿ ਉਹਨਾਂ ਨੇ ਹੁਣ ਉਸ ਪਿਆਰੇ ਦੇ ਚਰਨ ਨਹੀਂ ਛੱਡੇ, ਚਾਹੇ ਸ਼ਹਾਦਤ ਵੀ ਮਿਲ ਗਈ। ਚਰਨ ਕਮਲ ਪਤੀ ਆਏ ਭਵਰ ਲੁਭਾਇਆ, ਸੁੱਖ ਸੰਪਟ ਪਰਚਾਏ ਅਪਿਓ ਪਿਆਇਆ। ਮਹਾਰਾਜ ਨੇ ਕਿਰਪਾ ਕੀਤੀ, ਵਾਹ ਜੀ ਵਾਹ। ਇਹੋ ਜਿਹੀਆਂ ਦਾਤਾਂ ਜਿਹੜੀਆਂ ਨਾ, ਇਹ ਬੜੇ ਵਿਰਲਿਆਂ ਨੂੰ ਮਿਲਦੀਆਂ, ਤੇ ਮੰਗਿਆ ਕਰੋ ਭਾਈ, ਇਸ ਦਰ ਤੋਂ ਆ ਕੇ ਇਹੀ ਨਾਮ ਦੀ ਦਾਤ ਮੰਗਣੀ ਚਾਹੀਦੀ। ਪਿਆਰਿਆ, ਅਸੀਂ ਬੜੇ ਸਵਾਦ ਵੇਖ ਲਏ, ਦੁਨੀਆਂ ਦੇ ਵੀ ਸੁੱਖ ਬੜੇ ਵੇਖ ਲਏ, ਪਰ ਹੁਣ ਰੀਝ ਹੈ ਕਿ ਕਿਤੇ ਤੇਰੇ ਦਰ ਦਾ ਵੀ ਸਵਾਦ ਵੇਖੀਏ। ਮਹਾਰਾਜ ਕਿਰਪਾ ਕਰੇ, ਕਹਿੰਦੇ ਜਿਹੜੇ ਏਦਾਂ ਦੇ ਹੁੰਦੇ ਹਨ ਨਾ, ਕਹਿੰਦੇ ਉਹਨਾਂ ਦੀਆਂ ਮਾਵਾਂ ਵੀ ਧੰਨ ਹਨ ਭਾਈ। ਉਹਨਾਂ ਦੀਆਂ ਐਸੇ ਐਸੇ ਪਿਆਰਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਵੀ ਧੰਨ ਹਨ। ਧੰਨ ਜਣੇਂਦੀ ਮਾਏ ਸਹਿਲਾ ਆਇਆ, ਉਹਨਾਂ ਦਾ ਆਉਣਾ ਪ੍ਰਵਾਨ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਇਹ ਪੌੜੀ ਦੇ ਵਿੱਚ ਆਪਾਂ ਨੂੰ ਇਹ ਸਿਖਾਇਆ। ਹੁਣ ਹਉਮੈ ਵਾਲੇ ਆ ਕਰਮ ਨਹੀਂ ਕਰ ਸਕਦੇ, ਜਿਹੜੇ ਹੁਣ ਨਿਮਰਤਾ ਦੇ ਗੱਲ ਕੀਤੀ ਸੀ ਨਾ, ਖੀਰਲੇ ਦੋ ਦਿਨ ਨਿਮਰਤਾ ਦੀ ਬਾਤ ਜ਼ਿਆਦਾ ਚੱਲੇਗੀ। ਪਹਿਲਾਂ ਹੰਕਾਰ ਦੀ ਬਾਤ ਸੀ, ਨਿਮਰਤਾ ਦੀ ਬਾਤ। ਵੇਖੋ ਨਿਮਰਤਾ, ਵੈਸੇ ਤੇ ਗੁਰਸਿੱਖਾਂ ਨੂੰ ਬਹੁਤ ਨਿਮਰਤਾ ਮਿਲੀ ਹੈ, ਸੰਸਾਰ ਦੇ ਕੰਪੈਰੀਟਿਵਲੀ ਗੁਰਸਿੱਖਾਂ 'ਚ ਬਹੁਤ ਗੁਣ ਹਨ, ਇੱਦਾਂ ਹੀ ਆ ਜੀ। ਪਰ ਸਾਡੇ ਪਿਆਰੇ ਜੀ ਇੱਥੇ ਅਜੇ ਰੀਝਦੇ ਨਹੀਂ, ਉਹ ਕਹਿੰਦੇ 100 ਚੋਂ 100 ਨੰਬਰ ਲੈ ਕੇ ਆ, ਕਹਿੰਦੇ 100 ਚੋਂ 100 ਨੰਬਰ ਲੈ ਕੇ ਆ। ਇਹ ਇੱਕ ਹੋਰ ਹੈ ਜਿੱਥੇ ਉਦਾਹਰਨਾਂ ਦਿੱਤੀਆਂ, ਇੱਕ ਬ੍ਰਿਸ਼ ਦੀ, ਇੱਕ ਰੁੱਖ ਦੀ ਉਦਾਹਰਨ ਦਿੱਤੀ ਆ, ਤੇ ਵੇਖੀਏ ਆਪਾਂ ਨੂੰ ਇੱਥੋਂ ਸਿੱਖਣ ਲਈ ਕੀ ਮਿਲਦਾ ਹੈ। ਕਹਿੰਦੇ

ਬਹੁਤ ਸਾਰੇ ਆਪ ਜੀ ਨੇ ਖੇਤੀ ਕਰਦੇ ਰੁੱਖ ਵੇਖੇ ਹੋਣਗੇ, ਕੁਛ ਬੂਟੇ ਤੇ ਇੱਦਾਂ ਸਿੱਧੇ ਨਿਕਲਦੇ, ਬਹੁਤ ਸਾਰੇ ਇੱਦਾਂ ਨਿਕਲਦੇ ਹਨ ਗੋਲ ਜੇ ਹੋ ਕੇ, ਤਣੇ ਦੇ ਜ਼ੋਰ ਦੇ ਨਾਲ ਨਿਕਲਦੇ, ਬਾਹਰ ਨਿਕਲ ਕੇ ਫਿਰ ਰੁੱਖ ਸਿੱਧਾ ਹੁੰਦਾ। ਕਹਿੰਦੇ ਰੁੱਖ ਆਉਂਦਾ ਹੈ, ਅਪ ਸਾਈਡ ਡਾਊਨ ਵੀ ਹੁੰਦਾ ਹੈ, ਫਿਰ ਕੀ ਹੈ ਰੁੱਖ ਕੀ ਕਰਦਾ ਹੈ? ਆਹ ਨਿਮਰਤਾ ਦਾ ਗੁਣ ਹੈ ਪਿਆਰਿਓ, ਆਹ ਗੁਰਸਿੱਖਾਂ ਦਾ ਗੁਣ ਆ।

ਵੇਖਿਆ ਜਾਵੇ ਤੇ ਸਾਰੀ ਉਮਰ ਦਰਖਤ ਸਾਡੇ ਕੋਲੋਂ ਬਹੁਤਾ ਕੁਛ ਨਹੀਂ ਮੰਗਦੇ ਪਿਆਰੇ, ਬਹੁਤਾ ਕੁਛ ਨਹੀਂ। ਜਿੰਨਾ ਦਿੰਦੇ ਹਨ ਨਾ, ਉਹਦੇ ਕੰਪੈਰੀਟਿਵਲੀ ਦਰਖਤਾਂ ਦੀ ਮੰਗ ਬਹੁਤ ਥੋੜੀ ਹੈ। ਮਿੱਟੀ ਚ ਰਹਿੰਦੇ ਆ, ਥੋੜਾ ਬਹੁਤਾ ਪਾਣੀ ਵਾਹਿਗੁਰੂ ਜੀ ਦੇ ਦਿੰਦੇ ਆ, ਕਦੇ ਕਦੇ ਲੋੜ ਪੈਣ ਤੇ ਸਾਨੂੰ ਮਨੁੱਖਾਂ ਨੂੰ, ਕਦੇ ਕੋਈ ਖਾਦ ਰੂੜੀ ਥੋੜੀ ਬਹੁਤੀ, ਤੇ ਫਲ ਕਿੰਨਾ ਦਿੰਦੇ ਹਨ। ਕਹਿੰਦੇ ਉਹ ਆਪ ਸਹਨ ਦੇ ਦੁੱਖ, ਹੈਰਾਨੀ ਦੀ ਗੱਲ ਹੈ ਪਿਆਰਿਓ, ਧੁੱਪ ਬਹੁਤ ਤਿੱਖੀ ਲੱਗੀ ਹੈ ਤੇ ਦਰਖਤ ਧੁੱਪ ਸਹਿ ਰਿਹਾ ਤੇ ਸਾਨੂੰ ਕੀ ਦੇ ਰਿਹਾ ਜੀ, ਛਾਂ ਦੇ ਰਿਹਾ। ਅੱਛਾ ਬਹੁਤ ਠੰਡ ਹੋ ਜੇ ਤੇ ਫਿਰ ਕਿੱਥੇ ਜਾ ਕੇ ਬਹਿੰਦਾ, ਫਿਰ ਵੀ ਬੰਦਾ ਦਰਖਤ ਦੇ ਮੁੱਢ ਕੋਲ ਬਹਿੰਦਾ। ਇੱਥੇ ਹਵਾ ਦਾ ਜਿਹੜਾ ਥੋੜਾ ਰੋਕਾ ਹੋਣਾ ਹੈ, ਇੱਥੇ ਬਹਿੰਦੇ ਹਾਂ, ਇਹਦੀ ਜਿਹੜੀ ਛਤੜੀ ਜੀ ਬਣੀ ਹੈ ਨਾ, ਉਹਦੇ ਥੱਲੇ ਨਿੱਘ ਹੋਣਾ। ਅੱਛਾ ਜਾਂਦੇ ਜਾਂਦੇ ਰਾਹ ਚ ਹੋਈਏ ਮੀਂਹ ਤੇਜ਼ ਆ ਜੇ ਤੇ ਫਿਰ ਕੀ ਕਰੀਦਾ, ਫਿਰ ਦਰਖਤ ਦੇ ਥੱਲੇ ਰੁਕ ਜੀਦਾ। ਬੋਲਿਆ ਕਰੋ ਥੋੜਾ ਬਹੁਤਾ, ਮਨ ਚ ਵਿਚਾਰ ਚੱਲਣੀ ਚਾਹੀਦੀ ਹੈ, ਇਹ ਵਿਚਾਰ ਹੀ ਨਹੀਂ ਤੇ ਤਾਂ ਹੀ ਤੇ ਇਹ ਕਾਰਨ ਹੋ ਗਿਆ ਹੈ। ਉਹ ਪੌੜੀਆਂ ਉਤਰਦੀ ਤਾਂ ਇਹ ਚੇਤਾ ਨਹੀਂ ਰਹਿੰਦਾ ਕਥਾ ਦੇ ਵਿੱਚ ਗੱਲ ਕਿਹੜੀ ਹੋਈ ਸੀ। ਜੇ ਵਿਚਾਰ ਮਨ ਚ ਨਹੀਂ ਚੱਲੇਗੀ ਤੇ ਸਭ ਖਤਮ ਹੋ ਜਾਂਦਾ ਹੈ। ਠੀਕ ਹੈ ਸੁਣੇ ਦਾ ਲਾਹਾ ਹੈ, ਪਰ ਜੇ ਅੰਦਰ ਘਰੇ ਨਾ ਕੁਛ ਲੈ ਕੇ ਗਏ ਤੇ ਕਮਾਵਾਂਗੇ ਕੀ, ਠੀਕ ਨਹੀਂ ਪਿਆਰੇ ਹੋ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਨਾਲ ਆਪਣੀ ਸੁਰਤ ਦੇ, ਜਦੋਂ ਅਸੀਂ ਪੁੱਛਦੇ ਹਾਂ ਇਹ ਨਹੀਂ ਕਿ ਹੱਥ ਖੜਾ ਕਰਕੇ ਜਵਾਬ ਦੇਣਾ, ਪਰ ਬੋਲੋ ਤੇ ਸਹੀ, ਕੁਛ ਨਾ ਕੁਛ ਅੰਦਰੋਂ ਫੁਰਨਾ ਤੇ ਆਵੇ। ਮੀਂਹ ਤੇਜ਼ ਪੈ ਰਿਹਾ ਹੈ, ਮੋਟਰਸਾਈਕਲ ਖਿਲਾਰ ਕੇ ਛੇਤੀ ਛੇਤੀ ਬੰਦਾ ਜਿਹੜਾ ਦਰਖਤ ਦੇ ਥੱਲੇ ਖਲੋ ਜਾਂਦਾ ਹੈ। ਇਵੈਂਚੁਅਲੀ ਦਰਖਤ ਭਿੱਜ ਜਾਏਗਾ, ਮੀਂਹ ਥੱਲੇ ਆ ਜਾਏਗਾ, ਪਰ ਬਹੁਤ ਲੰਮਾ ਸਮਾਂ ਤੱਕ ਦਰਖਤ ਜਿਹੜਾ ਮੀਂਹ ਨੂੰ ਵੀ ਰੋਕ ਰੱਖ ਕੇ ਦੱਸਦਾ ਤੇ ਸਾਨੂੰ ਬਚਾ ਦਿੰਦਾ ਹੈ। ਸਿਆਣੇ ਕਹਿੰਦੇ ਇੱਕ ਰੁੱਖ ਸੌ ਸੁੱਖ, ਇੱਕ ਰੁੱਖ ਇੰਨੇ ਸੁੱਖ ਹਨ, ਫਲ ਦਿੰਦਾ ਹੈ, ਫੁੱਲ ਪੱਤੇ ਬੀਜ ਹਰ ਚੀਜ਼ ਦੇ ਰਿਹਾ। ਤੇ ਪਿਆਰਿਓ ਜਿਸ ਦਿਨ ਅਖੀਰ ਆਉਂਦਾ ਹੈ, ਲੱਕੜ ਵੀ ਆਪਣੀ ਸਾਨੂੰ ਹੀ ਭੇਟ ਕਰਕੇ ਜਾਂਦਾ ਹੈ। ਸਾਰਾ ਕੁਛ ਮਾਫ ਕਰਨਾ, ਐਂ ਲੱਗਦਾ ਹੈ ਕਿ ਉਹਨੇ ਤਨ ਮਨ ਧਨ ਸਾਰਾ ਹੀ ਭੇਟ ਕਰ ਦਿੱਤਾ ਹੈ। ਜੇ ਦਰਖਤ ਵੱਲ ਵੇਖੀਏ ਤੇ ਪ੍ਰਤੀਤ ਹੁੰਦਾ ਹੈ, ਜਦੋਂ ਆਪਾਂ ਅਖੀਰ ਚ ਵਢਾਉਂਦੇ ਹਾਂ ਤੇ ਵਢਾ ਕੇ ਤੇ ਉਹਦੀ ਕੀਮਤ ਵਸੂਲ ਕਰ ਲੈਂਦੇ ਹਾਂ, ਉਹ ਸਾਰਾ ਹੀ ਕੁਛ ਭੇਟ ਕਰਕੇ ਜਾਂਦਾ ਹੈ। ਕਹਿੰਦੇ ਤੂੰ ਵੀ ਸਿੱਖ ਇੱਦਾਂ ਦਾ ਬਣ, ਫਿਰ ਜਿਹੜਾ ਤੇਰੇ ਕੋਲ ਆਵੇ ਉਹਨੂੰ ਦੁੱਖ ਨਾ ਮਿਲੇ, ਕਿਤੇ ਕੋਈ ਤਪਦਾ ਆ ਜੇ ਤੇ ਤੇਰੇ ਕੋਲ ਬਹਿ ਕੇ ਉਹਨੂੰ ਠੰਡਕ ਮਿਲੇ, ਕਿਤੇ ਕੋਈ ਬਹੁਤ ਠਰਿਆ ਆ ਜੇ, ਬਹੁਤ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਹੈ ਤੇ ਤੇਰੇ ਕੋਲ ਆਣ ਕੇ ਤੈਨੂੰ ਗਲਵਕੜੀ ਪਾਵੇ ਤੇ ਉਹਨੂੰ ਨਿੱਘ ਮਿਲੇ ਪਿਆਰਿਆ। ਕਿਤੇ ਕਿਸੇ ਦੇ ਜੀਵਨ ਦੇ ਵਿੱਚ ਮੀਂਹ ਪੈਂਦਿਆ ਹੋਵੇ ਦੁੱਖਾਂ ਦਾ ਤੇ ਤੇਰੇ ਕੋਲ ਆਵੇ ਤੇ ਕੁਛ ਸਮਾਂ ਬੈਠੇ ਤੇ ਤੇਰੇ ਕੋਲ ਸੁੱਖ ਮਿਲੇ। ਆ ਹੁਣ ਪਤਾ ਨਹੀਂ ਅੱਜ ਵੀਰ ਆਇਆ ਕਿ ਨਹੀਂ ਆਇਆ, ਕੱਲ ਵੀਰ ਮਿਲਿਆ, ਇੱਕ ਆਪਣੇ ਜੀਵਨ ਦੇ ਦੁੱਖਾਂ ਦੀ ਬਾਤ ਸੁਣਾ ਰਿਹਾ ਸੀ। ਕਹਿੰਦਾ ਪਰਸੋਂ ਕਥਾ ਚ ਆਇਆ, ਸਾਰੇ ਮੇਰੇ ਫੁਰਨੇ ਰੁਕ ਗਏ ਤੇ ਘਰੇ ਜਾ ਕੇ ਮੇਰਾ ਦਿਲ ਕਰੇ ਰਹਿਰਾ ਸਭ ਕੀਤੀ। ਆ ਤੇ ਫਿਰ ਹੋਇਆ ਨਾ ਲਾਹ, ਤੇ ਜੇ ਜਿੱਦਾਂ ਦੇ ਆਏ ਉਦਾਂ ਦੇ ਚਲੇ ਗਏ, ਫਿਰ ਲਾਹਾ ਕੀ ਹੋਇਆ। ਕਹਿੰਦੇ ਪਿਆਰਿਆ ਤੂੰ ਸਿੱਖ ਬਣਨਾ ਹੈ, ਤੂੰ ਹਉਮੈ ਤਿਆਗਣੀ ਹੈ, ਤੂੰ ਨਿਮਰਤਾ ਧਾਰਨ ਕਰਨੀ ਹੈ, ਤੇ ਯਾਦ ਰੱਖੀ ਰੁੱਖ ਵਰਗਾ ਹੋ ਜਾ। ਰੁੱਖ ਜਦੋਂ ਕੋਈ ਕੋਲ ਆਉਂਦਾ ਹੈ ਉਹਨੂੰ ਕੋਈ ਨਾ ਕੋਈ ਸੁੱਖ ਹੀ ਦਿੰਦਾ, ਦੁੱਖ ਨਹੀਂ ਦਿੰਦਾ। ਕਿਤੇ ਤੇਰੇ ਕੋਲ ਆ ਗਿਆ ਤੇ ਤੂੰ ਹੰਕਾਰ ਚ ਆਣ ਕੇ ਦੁੱਖ ਨਾ ਦੇ ਸੀ। ਉਸੇ ਲਈ ਅਰਦਾਸ ਕਰੀ ਪਿਆਰੇ ਜੀ ਤੂੰ ਮੇਰੇ ਕੋਲ ਭੇਜਿਆ, ਤੂੰ ਮੈਨੂੰ ਇਸ ਲਾਇਕ ਸਮਝਦਾ ਹੈ ਕਿ ਮੈਂ ਇਹਦੀ ਸੇਵਾ ਕਰਾਂ, ਤੇ ਉਹਦੀ ਸੇਵਾ ਕਰੀ ਪਿਆਰਿਆ। ਆਪ

ਆਪ ਜੀ ਸਾਰੇ ਦੱਬੀ ਆਵਾਜ਼ ਚ ਗਾਉਂਦੇ ਹੋ, ਦੱਬੀ ਆਵਾਜ਼ ਦੇ ਵਿੱਚ। ਅੱਛਾ, ਗਾਉਣ ਦਾ ਆਨੰਦ ਹੀ ਨਹੀਂ ਆਏਗਾ ਆਪ ਜੀ ਨੂੰ, ਇਹ ਸੱਚੀ ਗੱਲ ਦੱਸ ਦਿੰਦੇ। ਮਾਫ਼ ਕਰਨਾ ਭਾਵੇਂ ਆਪ ਜੀ ਨੂੰ ਚੰਗਾ ਨਾ ਲੱਗੇ, ਯਾਦ ਰੱਖਣਾ ਜਦੋਂ ਗਾਉਣਾ ਖੁੱਲ੍ਹੀ ਆਵਾਜ਼ 'ਚ ਗਾਉਣਾ ਹੈ। ਖੁੱਲ੍ਹੀ ਆਵਾਜ਼ 'ਚ ਗਾਉਣ ਲਈ ਥੋੜ੍ਹਾ ਪੇਟ ਸਿੱਧਾ ਕਰਨਾ ਪੈਂਦਾ ਹੈ, ਥੋੜ੍ਹਾ ਜਿਹਾ ਧੌਣ ਨੂੰ ਰਾਹ ਦੇਣਾ ਪੈਂਦਾ ਹੈ, ਥੋੜ੍ਹਾ ਸਾਹ ਭਰਨਾ ਪੈਂਦਾ ਹੈ, ਅਤੇ ਫਿਰ ਉਹਨੂੰ ਗਾਇਆ ਜਾਂਦਾ ਹੈ। ਜੇ ਗਾਇਆ ਵੀ ਤੇ ਆਨੰਦ ਨਾ ਆਇਆ ਫਿਰ ਕੀ ਫਾਇਦਾ ਹੋਇਆ। ਆਓ ਅੱਗੇ ਚੱਲੀਏ। ਦਰਖਤ ਕੀ ਕਰਦਾ ਹੈ? ਕਹਿੰਦੇ ਉਹਨੂੰ ਵੱਟੇ ਮਾਰੇ ਜਾਂਦੇ ਆ, ਤੇ ਵੱਟੇ ਦੇ ਬਦਲੇ ਕਦੇ ਦਰਖਤ ਵੱਟਾ ਮਾਰਦਾ ਹੈ ਅੱਗੋਂ ਫੜ ਕੇ? ਫਲ ਦੇ ਰਿਹਾ ਹੈ।

ਕਹਿੰਦੇ ਵੇਖ ਦਰਖਤ ਤੋਂ ਸਿੱਖ ਲਾ। ਅੱਛਾ ਸਾਨੂੰ ਸਾਡਾ ਸੁਭਾਅ ਕੀ ਪਿਆਰੇ ਹੋ, ਸਾਡਾ ਸੁਭਾਅ ਇਹੀ ਹੈ, ਸਾਡਾ ਤੇ ਸਾਨੂੰ ਕੋਈ ਮਾੜੀ ਜੀ ਗੱਲ ਕਿਤੇ ਉਂਗਲ ਲਾ ਕੇ ਤੇ ਵੇਖੇ ਅਸੀਂ ਤੇ ਭੁੜਕ ਭੁੜਕ ਪੈਂਦੇ ਅੱਗੋਂ, ਇਹ ਹਉਮੈ ਦਾ ਕਰਮ ਹੈ, ਗੁਰਮੁਖ ਦਾ ਕਰਮ ਨਹੀਂ ਹੈ। ਉਹ ਕਹਿੰਦਾ ਪਿਆਰਿਆ ਨਾ ਕਰਿਆ ਕਰ, ਉਹ ਫੇਰ ਕਰਦਾ ਹੈ, ਫੇਰ ਕਹਿੰਦਾ ਨਾ ਕਰ ਪਿਆਰਿਆ, ਉਹ ਆਪਣੇ ਪਿਆਰੇ ਦੇ ਭਾਣੇ ਵਿੱਚ ਪਿਆਰ ਦੇ ਵਿੱਚ ਠੰਡਾ ਰਹਿੰਦਾ ਹੈ ਪਿਆਰਿਆ। ਗੁਰਮੁਖ ਨਿਮਾਣਾ ਹੋਏ, ਗੁਰਮੁਖ ਨਿਮਾਣਾ ਹੋਏ ਤੇ ਕਹਿੰਦੇ ਤੇਰੇ ਵੱਲ ਨੂੰ ਕੋਈ ਵੱਟਾ ਵੀ ਮਾਰੇ ਤੇ ਤੇਰੇ ਵੱਲੋਂ ਅੱਗੇ ਵੱਟਾ ਨਾ ਜਾਵੇ, ਤੂੰ ਫਾਲੀ ਦਿਆ ਕਰ ਅੱਗੋਂ, ਫਾਲੀ ਦਿਆ ਕਰ। ਅੱਛਾ ਕੋਈ ਤਪਿਆ ਆਇਆ ਹੈ ਤੈਨੂੰ ਗਾਲਾਂ ਕੱਢਣ ਦਿਆ ਹੈ, ਉਹ ਮਹਾਤਮਾ ਬੁੱਧ ਜੀ ਦੀ ਤੇ ਆਪਾਂ ਪੜ੍ਹਦੇ ਹੀ ਨਹੀਂ, ਸਕੂਲ ਦੇ ਵਿੱਚ ਵੀ ਆਉਂਦੀ ਹੁੰਦੀ ਸੀ ਕਿ ਬੁੱਧ ਜੀ ਨੂੰ ਕਿਸੇ ਨੇ ਗਾਲਾਂ ਦਿੱਤੀਆਂ ਤੇ ਮਹਾਤਮਾ ਜੀ ਕਹਿੰਦੇ ਪਿਆਰਿਆ ਤੂੰ ਮੈਨੂੰ ਚੀਜ਼ ਦਿੱਤੀ, ਜੇ ਮੈਂ ਆਪਣੇ ਕੋਲ ਨਾ ਰੱਖੀ ਤੇ ਕਿੱਥੇ ਜਾਏਗੀ। ਉਹ ਕਹਿੰਦਾ ਜੀ ਵਾਪਸ ਮੇਰੇ ਕੋਲ ਆਏਗੀ। ਕਹਿੰਦੇ ਜਿਹੜੀ ਤੂੰ ਮੈਨੂੰ ਗਾਲ ਕੱਢੀ ਮੈਂ ਨਹੀਂ ਰੱਖੀ ਆਪਣੇ ਕੋਲ, ਹੁਣ ਕਿੱਥੇ ਗਈ? ਤੇ ਸ਼ਰਮਿੰਦਾ ਹੋ ਗਿਆ, ਕਹਿੰਦਾ ਜੀ ਮੇਰੇ ਕੋਲ ਹੀ ਆ ਗਈ। ਅਸੀਂ ਆਪਣੇ ਕੋਲ ਰੱਖਦੇ ਹਾਂ ਤੇ ਅੱਗੋਂ ਰਿਐਕਟ ਕਰਦੇ ਹਾਂ ਪਿਆਰਿਓ। ਇਹ ਜਿਹੜੀ ਸੂਰਮਤਾਈ ਸੀ ਨਾ, ਜਿਹੜਾ ਮਹਾਰਾਜ ਜੀ ਨੇ ਬੀਰ ਰਸ ਦਿੱਤਾ ਸੀ, ਇਹ ਤੇ ਜਬ ਆਪ ਕੀ ਔਦ ਨਿਧਾਨ ਬਣੇ, ਇਹ ਤੇ ਬਹੁਤ ਦੂਰ ਜਾ ਕੇ ਸੀਗਾ। ਜਿਵੇਂ ਬਾਬਾ ਦੀਪ ਸਿੰਘ ਜੀ ਸਰੂਪ ਲਿਖੀ ਜਾਂਦੇ ਹਨ, ਗੁਰਬਾਣੀ ਪੜ੍ਹੀ ਜਾਂਦੇ ਹਨ, ਪੰਥ ਦੀ ਸੇਵਾ ਕਰੀ ਜਾਂਦੇ ਹਨ, ਤੇ ਜਿੱਦਣ ਸਮਾਂ ਆ ਪਿਆ ਫਿਰ ਜਾ ਕੇ ਖੰਡਾ ਚੁੱਕ ਲੈਂਦੇ ਤੇ ਸ਼ਹਾਦਤ ਦਿੰਦੇ। ਅਸੀਂ ਤੇ ਰੋਜ਼ ਖੰਡਾ ਚੁੱਕੀ ਫਿਰਦੇ ਹਾਂ, ਔਰ ਮਾਫ਼ ਕਰਨਾ ਚੁੱਕੀ ਵੀ ਆਪਣਿਆਂ ਦੇ ਨਾਲ ਹੀ ਫਿਰਦੇ ਹਾਂ, ਚੁੱਕੀ ਵੀ ਆਪਣਿਆਂ ਦੇ ਨਾਲ ਹੀ ਫਿਰਦੇ ਹਾਂ ਪਿਆਰਿਓ। ਕਹਿੰਦੇ ਨਹੀਂ, ਆ ਕਰਮ ਕਰਿਆ ਕਰ, ਜੇ ਤੇਰੇ ਵੱਲ ਨੂੰ ਕੋਈ ਦੁੱਖ ਵੀ ਭੇਜਦਾ ਹੈ ਤੇ ਤੂੰ ਅੱਗੋਂ ਕੋਸ਼ਿਸ਼ ਕਰਿਆ ਕਰ, ਠੰਡੀ ਹਵਾਈ ਤੇਰੇ ਵੱਲੋਂ ਜਾਵੇ, ਤੂੰ ਫਲ ਹੀ ਦਿਆ ਕਰ ਭਾਈ, ਫਲ ਦੇ ਲਾਹਨ ਭੁੱਖ ਵੱਟ ਵਗਾਇਆ। ਦਰਖਤ ਕਿੰਨਾ ਵੇਖੋ, ਕਦੇ ਇਹ ਤੇਰਾ ਵੀ ਜੀਵਨ ਹੋਏਗਾ ਕਿ ਤੂੰ ਦੁੱਖ ਸਹਿਣ ਦਿਆ ਹੋਵੇ ਤੇ ਲੋਕ ਤੇਰੇ ਤੋਂ ਸੁੱਖ ਲੈਣ ਦੇ ਹੁਣ? ਸਾਡੀ ਤੇ ਹਉਮੈ ਕਹਿੰਦੀ ਬਸ ਮੈਂ ਮੈਨੂੰ ਮਿਲਣਾ ਚਾਹੀਦਾ ਸਾਰਾ ਕੁਛ। ਕਹਿੰਦੇ

ਅਕਸਰ ਪਿਕਨਿਕ ਤੇ ਵੀ ਜਾਣੇ ਤੇ ਦਰਖਤ ਹੀ ਲੱਭਣ ਦੇ ਉਹਨੇ ਉਹਦੇ ਕੋਲ ਬੈਠੀਏ, ਧੁੱਪ ਤਿੱਖੀ ਲੱਗਦੀ ਹੈ, ਉਹ ਸਾਰੇ ਦੁੱਖ ਸਹਿ ਰਿਹਾ ਏ। ਇਹ ਗੁਰਮੁਖ ਦੇ ਗੁਣ ਹਨ ਪਿਆਰੇ। ਉਹ ਪੜ੍ਹਨ ਦਾ ਫਾਇਦਾ ਤਾਂ ਜੇ ਅੱਜ ਆਪਣੇ ਅੰਦਰ ਵਿਚਾਰੀਏ ਕਿ ਅੱਜ ਤੋਂ ਬਾਅਦ ਚ ਕੋਈ ਆਵੇ ਸਹੀ ਮੇਰੇ ਤੋਂ ਅੱਗੇ, ਉਹਨੂੰ ਕਦੇ ਉਹ ਗੁੱਸੇ ਚ ਆਇਆ ਮੈਂ ਉਹਨੂੰ ਪਿਆਰ ਦੀ ਗੱਲ ਵਕੜੀ ਪਾ ਕੇ ਠੰਡਾ ਕਰਾਂ। ਉਹ ਤਪਦਾ ਆਇਆ, ਦੁਖੀ ਆ ਰਿਹਾ, ਉਹਦਾ ਦੁੱਖ ਸੁਣਾ, ਕੋਈ ਪਿਆਰੇ ਜੀ ਦੇ ਦੋ ਠੰਡੇ ਠੰਡੇ ਬੋਲ ਸੁਣਾਵਾਂ ਤੇ ਉਹ ਸੀਤਲ ਹੋ ਕੇ ਜਾਵੇ। ਇਹ ਨਾ ਹੋਵੇ ਕਿ ਅੱਗੇ ਅੱਗ ਮੱਚੀ ਹੋਈ ਹੈ ਤੇ ਮੇਰੇ ਕੋਲ ਬੈਠਾ ਹੈ ਤੇ ਮੈਂ ਉਹਦੇ ਉੱਤੇ ਹੋਰ ਪੈਟਰੋਲ ਪਾਉਣ ਦਿਆਂ ਹੋਇਆ, ਮੈਂ ਹੋਰ ਲੱਕੜਾਂ ਰੱਖ ਰਿਹਾ ਕਿ ਚੱਲ ਵੇਖੀਏ ਹੁਣ ਕਿੰਨਾ ਕੁ ਤਮਾਸ਼ਾ ਅੱਗ ਦਾ ਮੱਚਦਾ ਹੈ। ਨਹੀਂ ਪਿਆਰਿਓ, ਇਹ ਗੁਰਸਿੱਖ ਦਾ ਕਰਮ ਨਹੀਂ ਹੈ। ਸ਼ਾਮ ਕਣੀ ਬਹਿ ਸੁੱਖ ਮਨ ਪਰਚਾਇਆ।

ਕਹਿੰਦੇ ਜਦੋਂ ਵੱਢਣ ਆਉਂਦਾ ਨਾ ਦਰਖਤ ਦੀ ਆਪਣੀ ਲੱਕੜ ਦਾ ਹੀ ਦਸਤਾ ਹੁੰਦਾ ਹੈ, ਬਹੁਤੀ ਵਾਰੀ ਆਪਣੇ ਹੀ ਵੱਢਣ ਆਉਂਦੇ ਬਗਾਨਿਆਂ ਨੂੰ ਤਾਂ ਤੁਹਾਡੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਪਰ ਕਹਿੰਦੇ ਜਦੋਂ ਵੱਢਣ ਆਏ ਨਾ ਉਦੋਂ ਵੀ ਆਪਣਾ ਆਪ ਭੇਟ ਕਰ ਦਿੰਦੇ ਹਨ। ਸਿੱਖ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ, ਆਪ ਜੀ ਨੇ ਨਾਮ ਸੁਣਿਆ ਹੋਏਗਾ, ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ। ਬਹੁਤ ਸਿੱਖਾਂ ਦੀ ਕਮਾਲ ਦੀ ਸਤਿਕਾਰਯੋਗ ਹਸਤੀ ਸੀ। 365 ਗੁਰਦੁਆਰਾ ਸਾਹਿਬ ਜੀ ਹਨ ਬਾਬਾ ਬੀਰ ਸਿੰਘ ਜੀ ਦੇ, 365। ਅੱਛਾ ਤੁਸੀਂ ਸੋਚ ਸਕਦੇ ਆ, ਜਿੱਥੇ ਬਾਬਾ ਬੀਰ ਸਿੰਘ ਜੀ ਜਾ ਕੇ ਸੱਜ ਜਾਂਦੇ ਸੀ ਨਾ ਸਿੱਖ, ਉੱਥੇ

ਚੜੀ, ਕਹਿਣ ਨੂੰ ਖਾਲਸਾ ਪਹੁੰਚ ਸੀ, ਭੇਜੀ ਡੋਗਰਿਆਂ ਨੇ ਸੀ, ਤੇ ਬਾਬਾ ਜੀ ਨੇ ਅੱਗੋਂ ਆਪਣੇ ਸਾਰੇ ਵੱਡੇ ਵੱਡੇ ਜਰਨੈਲ ਨਾਲ ਸੀ, ਬਾਬਾ ਜੀ ਦੀ ਆਪਣੀ ਫੌਜ ਸੀ, ਤੇ ਬਾਬਾ ਜੀ ਨੇ ਕਹਿ ਦਿੱਤਾ ਸੀਗਾ ਕੋਈ ਵੀ ਅੱਗੋਂ ਤੋਪ ਨਹੀਂ ਚਲਾਏਗਾ, ਕੋਈ ਵੀ ਅੱਗੋਂ ਗੋਲੀ ਨਹੀਂ ਚਲਾਏਗਾ, ਸ਼ਸਤਰ ਨਹੀਂ ਚੁੱਕੇਗਾ। ਕਹਿੰਦੇ ਆਪਣੇ ਹੀ ਤੇ ਆਏ ਆਪਣਾ ਨੂੰ ਮਾਰਨ ਵਾਸਤੇ। ਪਹਿਲਾਂ ਕਹਿ ਦਿੱਤਾ ਲੰਗਰ ਬਣਾ ਲਓ, ਖੁੱਲੇ ਲੰਗਰ ਬਣਾ ਲਓ, ਪਰ ਇਹ ਲੰਗਰ ਤੁਸੀਂ ਨਹੀਂ ਛਕੋਗੇ, ਇਹ ਜਿਹੜੀਆਂ ਫੌਜਾਂ ਚੜ ਕੇ ਆਈਆਂ ਉਹ ਛਕਣਗੀਆਂ। ਕਦੇ ਆਪ ਜੀ ਨੇ ਨਾ ਜਿਹੜਾ ਸਤਲੁਜ ਦਰਿਆ ਦਾ ਹਰੀ ਕੇ ਪੱਤਣ ਤੋਂ ਅਗਲਾ ਇਲਾਕਾ ਹੈ ਨਾ, ਉਹਦੇ ਨਾਲ ਦੇ ਪਿੰਡਾਂ 'ਚ ਜਾਓਗੇ ਤੇ ਬਹੁਤ ਸਾਰੇ ਅਸਥਾਨ ਹਨ ਬਾਬਾ ਵੀਰ ਸਿੰਘ ਜੀ ਦੇ। ਤੇ ਮੁੱਠਿਆਂ ਵਾਲੀ ਪਿੰਡ ਜਿੱਥੇ ਇਹ ਹੋਇਆ ਸਾਰਾ ਵਾਕਿਆ, ਬਾਬਾ ਜੀ ਨੇ ਸ਼ਸਤਰ ਨਹੀਂ ਚੁੱਕਣ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਵੀ ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਨਾਲ, ਅਤਰ ਸਿੰਘ ਸੱਦਾ ਵਾਲੀਆਂ ਨਾਲ ਹਨ, ਬਹੁਤ ਸਾਰੇ ਜਰਨੈਲ ਹਨ, ਮੰਗਦੇ ਰਹੇ ਆਗਿਆ, ਬਾਬਾ ਜੀ ਆਗਿਆ ਦੇ ਦੋ ਲੜੀਏ, ਬਾਬਾ ਜੀ ਕਹਿੰਦੇ ਨਹੀਂ। ਤੇ ਹੈਰਾਨੀ ਦੀ ਗੱਲ ਹੈ, ਤੋਪ ਦਾ ਗੋਲਾ ਬਾਬਾ ਜੀ ਦੇ ਪੱਟ 'ਚ ਆਣ ਕੇ ਵੱਜਿਆ ਸੀ ਤੇ ਬਹੁਤ ਸਾਰਾ ਖੂਨ ਵਹਿ ਗਿਆ, ਬਾਬਾ ਜੀ ਦੀ ਸ਼ਹੀਦੀ ਹੋ ਗਈ, ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ, ਪਰ ਬਾਬਾ ਜੀ ਨੇ ਅੱਗੋਂ ਆਪਣੇ ਤੇ ਆਇਆਂ ਦੇ ਉੱਤੇ ਅੱਗੋਂ ਸ਼ਸਤਰ ਨਹੀਂ ਚੁੱਕਿਆ।

ਅਸੀਂ ਬੜੇ ਹੈਰਾਨ ਹੋਏ ਇਸ ਪੰਕਤੀ ਨੂੰ ਪੜ੍ਹ ਕੇ। ਅੱਛਾ, ਸਰਚ ਕੀਤੀ ਤੇ ਉਹਨੇ ਆਹ ਫੋਟੋ ਬਣਾ ਦਿੱਤੀ ਤੇ ਇਹਦੇ ਵਿੱਚ ਸਾਨੂੰ ਨਾ ਚੇਤਾ ਆ ਗਿਆ। ਕਿਹਦਾ ਚੇਤਾ ਆਇਆ ਜੀ? ਫੋਟੋ ਵੇਖ ਕੇ ਅਸੀਂ ਐਵੇਂ ਬੋਲਣ ਦੇ 6 ਦਿਨਾਂ ਤੋਂ ਜੇ ਤੁਸੀਂ ਇੰਨਾ ਵੀ ਜਵਾਬ ਨਹੀਂ ਦੇਣਾ ਤੇ। ਫੋਟੋ ਵੇਖ ਕੇ ਵੀ ਨਹੀਂ ਚੇਤਾ ਆਉਣ ਦਿਆ ਕਿਸੇ ਦਾ? ਵੇਖਣ ਦੇ ਜੇ ਨਾ ਫੋਟੋ ਤੇ ਫਿਰ ਬੋਲਣ ਚ ਕੀ ਹਰਜ ਹੈ? ਜਦੋਂ ਇਹ ਸ਼ਹਾਦਤ ਆਈ ਤੇ ਪਹਿਲਾਂ ਅਸੀਂ ਸੋਚਿਆ ਫੋਟੋ ਲਾਈਏ ਕਿ ਨਾ ਲਾਈਏ, ਪਰ ਅਸੀਂ ਸੋਚ ਚ ਬੈਠ ਗਏ। ਅਸੀਂ ਕਿਹਾ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜੇ ਮਹਾਰਾਜ ਉਸ ਦਿਨ ਅਸੀਂ ਨਾਲ ਹੁੰਦੇ ਤੇ ਕੀ ਅਸੀਂ ਭਾਈ ਮਤੀ ਦਾਸ ਜੀ ਵਾਂਗੂ ਹੋ ਜਾਂਦੇ? ਕਮਾ ਲੈਂਦੇ ਬੋਲ ਮਹਾਰਾਜ, ਕੀ ਅਸੀਂ ਆਪ ਜੀ ਦੇ ਸਨਮੁਖ ਰਹਿ ਕੇ ਭਾਈ ਦਿਆਲ ਦਾਸ ਜੀ ਵਾਂਗੂ ਦੇਗ ਚ ਉੱਬਲ ਜਾਂਦੇ? ਕੀ ਰੂਹ ਚ ਸਾੜੇ ਜਾਂਦੇ? ਤਿੰਨਾਂ ਦਾ ਜਵਾਬ ਅੰਦਰੋਂ ਨਾ ਆਇਆ, ਪਿਆਰੇ ਨਹੀਂ ਸੀ ਹੋਣਾ ਸਾਡੇ ਕੋਲ।

ਹਨ ਤੇਰੇ ਬੜੇ ਵਿਰਲੇ ਜਿਹੜੇ ਤੇਰੇ ਪਿਆਰ ਦੇ ਵਿੱਚ ਗੱਲ ਹੁੰਦੀ ਸੀ ਨਾ, ਜਿਨ੍ਹਾਂ ਨੇ ਸਾਰੇ ਸੰਸਾਰ ਵੱਲ ਪਿੱਟ ਕਰ ਲਈ। ਹੈਰਾਨੀ ਦੀ ਗੱਲ ਹੈ ਜਦੋਂ ਭਾਈ ਮਤੀ ਦਾਸ ਜੀ, ਆ ਵੇਖੋ ਜੀ ਹੈਰਾਨੀ ਦੀ ਗੱਲ ਹੈ ਪਿਆਰਿਓ, ਅਸੀਂ ਜੀਵਨ ਚ ਕੀ ਮੰਗ ਰਹੇ ਹਾਂ? ਪਦਾਰਥ, ਸੁੱਖ ਤੇ ਪੈਸਾ, ਆਹੀ ਕੁਛ ਸਾਡੀਆਂ ਅਰਦਾਸਾਂ ਹੈ। ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਚ ਕੀ ਦਿੱਤਾ ਸੀ ਵਜੀਦ ਖਾਂ, ਕੀ ਕਹਿੰਦਾ ਸੀ, ਕੀ ਲੱਲੋ? ਪਦਾਰਥ, ਪੈਸਾ ਤੇ ਸੁੱਖ, ਇਹੀ ਉਹ ਕਹਿੰਦੇ। ਅੱਛਾ, ਉਹਨਾਂ ਨੇ ਉਸਨੂੰ ਠੋਕਰ ਮਾਰ ਕੇ ਤੇ ਧਰਮ ਕਮਾਇਆ। ਅਸੀਂ ਅੱਜ ਕਹਿੰਦੇ ਮਹਾਰਾਜ ਅਸੀਂ ਤੇਰੇ ਧਰਮੀ ਹਾਂ, ਤੇ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਨੇ ਠੋਕਰ ਮਾਰੀ ਉਹ ਸਾਰੀਆਂ ਮੰਗੀ ਜਾ ਰਹੀ ਤੇ। ਸੱਚ ਹੈ ਕਿ ਝੂਠ ਹੈ? ਸੱਚ ਹੈ ਨਾ ਪਿਆਰਿਓ? ਮਹਾਰਾਜ ਨੇ ਇਹ ਥੋੜੀ ਕਿਹਾ ਭੁੱਖੇ ਮਰੋ ਕਮਾ ਕੇ ਖਾਓ, ਪਰ ਅਸੀਂ ਕੀ ਇੱਥੇ ਅੱਜ ਸਟੂਡੈਂਟ ਨਾਲ ਧੋਖਾ ਹੋ ਰਿਹਾ ਤੇ ਕਰ ਕੌਣ ਰਿਹਾ? ਗੋਰੇ ਕਰ ਰਹੇ ਜੀ ਪਿਆਰਿਓ, ਇਸੇ ਗੁਰਦੁਆਰਾ ਸਾਹਿਬ ਚ ਆਉਣੀ ਵਾਲੇ ਕਰ ਰਹੇ ਹਾਂ ਨਾ ਆਪਾਂ। ਆਪਾਂ ਤੇ ਹੀ ਹਾਂ ਸਾਰੇ ਜਣੇ ਇੱਕ ਦੂਜੇ ਨਾਲੇ ਦਗਾ ਕਮਾਉਣ ਵਾਲੇ, ਛਲ ਕਰਨ ਵਾਲੇ, ਕਪਟ ਕਰਨ ਵਾਲੇ, ਧੋਖਾ ਕਰਨ ਵਾਲੇ, ਮਾਇਆ ਇੱਕ ਦੂਜੇ ਦੀ ਮਾਰਨ ਵਾਲੇ। ਵਾਪਸ ਆਈਏ ਪਿਆਰਿਓ। ਅੱਛਾ, ਜਦੋਂ ਭਾਈ ਮਤੀ ਦਾਸ ਜੀ ਨੂੰ ਕਿਹਾ, ਭਾਈ ਮਤੀ ਦਾਸ ਜੀ ਨੂੰ ਵੀ ਇਹੀ ਸਾਰੀਆਂ ਆਫਰਾਂ ਹੋਈਆਂ ਸੀਗੀਆਂ। ਮਤੀ ਦਾਸ, ਪੈਸੇ ਲੈ ਲਾ, ਜੋ ਕਹੇ ਮੂੰਹ ਮੰਗੀ ਚੀਜ਼ ਲੈ ਲਾ, ਆ ਆਪਣੇ ਗੁਰੂ ਨੂੰ ਪਿੱਠ ਕਰ ਦੇ ਤੇ ਬਸ ਇੰਨੀ ਗੱਲ ਹੈ। ਮਾਫ਼ ਕਰਨਾ, ਮਾਫ਼ ਕਰਨਾ, ਸਾਨੂੰ ਅੱਜ ਕੋਈ ਮਾਇਆ ਮਾਇਆ ਦੇ ਦੇ। ਆਪ ਜੀ ਕਹਿੰਦੇ ਜੇ ਨਾ ਇਹ ਗੱਲਾਂ ਵੀ ਆ ਵੀ ਵਿਕ ਗਿਆ, ਆ ਵੀ ਵਿਕ ਗਿਆ, ਆ ਵੀ ਵਿਕ ਗਿਆ, ਅੱਜ ਸਾਨੂੰ ਮਾਇਆ ਦੇਵੇ ਸਹੀ। ਹਰ ਇੱਕ ਬੰਦਾ ਵਿਕਣ ਲਈ ਤਿਆਰ ਹੋਇਆ ਪਿਆ ਤਕਰੀਬਨ, ਕੌਣ ਲੱਭਦਾ ਹੈ ਆਪ ਜੀ ਨੂੰ ਜਿਹੜਾ ਵਿਕਣ ਲਈ ਤਿਆਰ ਨਹੀਂ ਹੈ? ਬਸ ਰੇਟ ਦੀ ਉਡੀਕ ਰਹੇ ਕਿ ਕਿੱਦਣ ਮੇਰਾ ਸਹੀ ਰੇਟ ਮਿਲੇਗਾ। ਐਵਰੀਵਨ ਇਜ਼ ਪ੍ਰੀਟੀ ਮੱਚ ਅਪ ਫੋਰ ਸੇਲ। ਮਾਫ਼ ਕਰਨਾ, ਇਹ ਕੌੜੀ ਗੱਲ ਲੱਗੇਗੀ ਪਰ ਸੱਚ ਵੀ ਇੱਦਾਂ ਹੀ ਪ੍ਰਤੀਤ ਹੁੰਦਾ ਹੈ। ਕਿਉਂ ਆਪ ਜੀ ਨੂੰ ਨਹੀਂ ਪ੍ਰਤੀਤ ਹੁੰਦਾ? ਅੱਜ ਲੱਭਦਾ ਹੈ ਕੋਈ ਭਰੋਸਾ ਕਰਨ ਵਾਲਾ? ਜਿਹਦੇ ਤੇ ਕੌਮ ਭਰੋਸਾ ਕਰਦੀ ਉਹੀ ਵਿਕ ਜਾਂਦਾ ਹੈ, ਜਿਹ ਤੇ ਕੌਮ ਭਰੋਸਾ ਕਰਦੀ ਉੱਥੇ ਵਿਕ ਜਾਂਦਾ। ਹੈਰਾਨੀ ਦੀ ਗੱਲ ਹੈ, ਭਾਈ ਮਤੀ ਦਾਸ ਨੂੰ ਕਿਹਾ ਆਹ ਚੀਜ਼ਾਂ ਲੱਲਾ ਤੇ ਸਾਰੀਆਂ ਚੀਜ਼ਾਂ ਛੱਡ ਕੇ ਕਹਿੰਦੇ ਨਹੀਂ ਨਹੀਂ ਨਹੀਂ, ਕਹਿੰਦੇ ਫਿਰ ਮਰਨ ਲਈ ਤਿਆਰ ਹੋ ਜਾ। ਅਸੀਂ ਸ਼ਹੀਦ ਕਹਿੰਦੇ ਹਾਂ, ਉਹ ਤੇ ਮਾਰ ਨਹੀਂ ਦੇ ਸੀ ਨਾ ਪਿਆਰਿਓ, ਉਹ ਥੋੜੀ ਕਹਿੰਦੇ ਸੀ ਭਾਈ ਮਤੀ ਦਾਸ ਜੀ ਨੂੰ ਅਸੀਂ ਸ਼ਹੀਦ ਕਰਨ ਲੱਗੇ, ਕਹਿੰਦੇ ਮਰਨ ਲਈ ਤਿਆਰ ਹੋ ਜਾ, ਚੱਲ ਫਿਰ ਇੰਨਾ ਕੁ ਕਰਦੇ ਹਾਂ, ਇੱਕ ਮੰਗ ਦੱਸ, ਕੋਈ ਮੰਗ ਮੰਗਣੀ ਚਾਹੁੰਦਾ ਹੈ? ਤੇ ਭਾਈ ਮਤੀ ਦਾਸ ਜੀ ਕਹਿੰਦੇ ਜਦੋਂ ਮੈਨੂੰ ਤੁਸੀਂ ਆਰੇ ਨਾਲ ਚੀਰੋ ਨਾ, ਤੇ ਮੇਰਾ ਮੁੱਖ ਮੇਰੇ ਪਿਆਰੇ ਵੱਲ ਨੂੰ ਹੋਵੇ, ਬਸ ਇੰਨੀ ਗੱਲ ਸੀ, ਇੰਨੀ ਗੱਲ ਸੀ। ਕਰਵਤ ਭਲਾ ਨਾ ਕਰਵਟ ਤੇਰੀ, ਆਰਾ ਚੰਗਾ ਹੈ ਮੈਨੂੰ ਪਰ ਤੇਰਾ ਮੁੱਖ ਮੋੜਨਾ ਮੈਨੂੰ ਪਿਆਰੇ ਚੰਗਾ ਨਹੀਂ ਲੱਗਦਾ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ।

ਹੈਰਾਨੀ ਦੀ ਗੱਲ ਹੈ, ਕਹਿੰਦੇ ਜੋ ਤਨ ਚੀਰੇ ਅੰਗ ਨਾ ਮੋਰੋਂ, ਜੋ ਤਨ ਚੀਰੇ ਅੰਗ ਨਾ ਮੋਰੋਂ। ਮਹਾਰਾਜ ਜੀ ਜਦੋਂ ਮੇਰਾ ਸਰੀਰ ਚੀਰਿਆ ਜਾਏਗਾ ਨਾ, ਮੈਂ ਆਪਣਾ ਹੱਥ ਪਿੱਛੇ ਨਹੀਂ। ਅੱਛਾ ਇੱਕ ਸੈਕਿੰਡ ਲਈ ਸੋਚੋ, ਇੱਦਾਂ ਹੱਥ ਰੱਖਿਆ ਹੋਵੇ ਸਾਡਾ ਭਾਈ ਮਤੀ ਮਨੀ ਸਿੰਘ ਜੀ ਦੀ ਥਾਂ ਤੇ, ਤੇ ਟੋਕਾ ਵੱਜਣ ਲੱਗੇਗਾ, ਕੀ ਕਰਾਂਗੇ? ਹੱਥ ਪਛਾਂ ਖਿੱਚਾਂਗੇ। ਉਹ ਕੀ ਕਹਿ ਰਹੇ ਆ? ਕਹਿੰਦੇ ਪਿਆਰੇ ਇੱਥੋਂ ਨਾ ਕੱਟੀ, ਇੱਥੋਂ ਕੱਟਣਾ ਸ਼ੁਰੂ ਕਰ। ਜੋ ਤਨ ਚੀਰੇ ਅੰਗ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋਂ, ਵਿਰਲੇ ਹੀ ਸਨਮੁਖ ਭਾਣਾ ਪਾਇਆ। ਜਿਹੜੀਆਂ ਵਸਤਾਂ ਨੂੰ, ਜਿਹੜੇ ਧਨ ਨੂੰ ਉਹਨਾਂ ਨੇ ਲੱਤ ਮਾਰ ਕੇ ਸ਼ਹੀਦੀ ਪ੍ਰਵਾਨ ਕੀਤੀ, ਆਪਣੀ ਝੋਲੀ ਚ ਪਵਾਈ, ਅੱਜ ਅਸੀਂ ਉਹੀ ਸਾਰੀਆਂ ਵਸਤਾਂ ਦੇ ਮਗਰ ਭੱਜ ਰਹੇ ਹਾਂ ਤੇ ਸੋਚ ਰਹੇ ਹਾਂ ਕਿ ਕੌਮ ਦੀ ਚੜ੍ਹਦੀ ਕਲਾ ਕਿਉਂ ਨਹੀਂ ਹੋ ਰਹੀ। ਵਿਰਲੇ

ਪੱਗ ਮਲ ਧੋਵਣਾ। ਇਸ ਸ਼ਬਦ ਦੀ ਵਿਚਾਰ ਕਰਨੀ ਹੋਵੇ ਤੇ ਫਿਰ ਪੂਰਾ ਇੱਕ ਘੰਟਾ ਲੱਗ ਜਾਣਾ। ਅਸੀਂ ਕਿਹਾ ਜੀ ਦਰਸ਼ਨ ਮੇਲੇ ਕਰ ਲਓ। ਅਕਸਰ ਇਸ ਸ਼ਬਦ ਦੇ ਨਾਲ ਸਾਂਝ ਪੈਂਦੀ ਰਹਿੰਦੀ ਗੁਰਸਿੱਖਾਂ ਦੀ। ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਭੁੱਗ ਖਲੋਵਣਾ। ਹੁੰਦੇ ਹਨ ਪ੍ਰਵਾਨ ਪਿਆਰਿਓ। ਆਓ ਅੱਜ ਸਮਾਂ ਸੰਕੋਚਵਾਂ ਰਹਿ ਗਿਆ, ਇੱਕ ਹੋਰ ਵਾਰ ਦੀ ਗੱਲ ਕਰਕੇ ਤੇ ਆਪਾਂ ਚੱਲੀਏ। ਇੱਥੇ ਅੱਗ ਦੀ ਤੇ ਪਾਣੀ ਦੀ ਉਦਾਹਰਨ ਦਿੱਤੀ ਹੈ। ਅੱਗ ਹਉਮੈਵਾਚਕ ਦੱਸੀ ਹੈ, ਔਗਣਿਆਰੀ ਦੱਸੀ ਹੈ, ਜਲ ਨੂੰ ਸੀਤਲ ਦੱਸਿਆ ਹੈ ਤੇ ਗੁਣ ਗਾਇਕ ਦੱਸਿਆ ਹੈ, ਗੁਣ ਲਾਇਕ ਦੱਸਿਆ ਹੈ। ਕਹਿੰਦੇ

ਅੱਛਾ ਕੀ ਅੱਗ ਦੇ ਵਿੱਚ ਸਿਰਫ ਔਗਣ ਹੀ ਹੁੰਦੇ ਹਨ? ਜਦੋਂ ਵੀ ਭਾਈ ਸਾਹਿਬ ਜੀ ਵਾਰ ਜਾਂ ਕਵਿਤਾ ਚ ਉਦਾਹਰਣ ਦਿੰਦੇ ਨਾ, ਇੱਕ ਪੱਖ ਲੈ ਕੇ ਦਿੰਦੇ ਪਿਆਰੇ, ਠੀਕ ਹੈ ਨਾ ਜੀ, ਕਿ ਅੱਗ ਦਾ ਇੱਥੇ ਗਰਮ ਹੋਣਾ ਕਿਉਂਕਿ ਲਾਗੇ ਜਾਂਦਿਆਂ ਸਾੜ ਦਿੰਦੀ, ਇਸ ਨੂੰ ਔਗਣ ਦੱਸਿਆ ਹੈ। ਜਲ ਕੋਲ ਹੁਣ ਪਾਣੀ ਗਰਮ ਹੋਏਗਾ ਸਾੜੇਗਾ ਤੇ ਉਹ ਵੀ, ਪਰ ਪਾਣੀ ਦਾ ਅਸਲੀ ਜਿਹੜੀ ਇਹ ਕੁਦਰਤੀ ਹੈ ਨੇਚਰ, ਉਹਨੂੰ ਠੰਡਕ ਦੱਸਿਆ ਹੈ, ਪਾਣੀ ਦਾ ਅੱਗ ਨੂੰ ਬੁਝਾਉਣ ਵਾਲਾ ਦੱਸਿਆ ਹੈ। ਇਸ ਕਰਕੇ ਇੱਥੇ ਹੁਣ ਅੱਗਦਿਆਂ ਨੂੰ ਔਗਣ ਦੱਸਿਆ ਜਾ ਰਿਹਾ ਹੈ ਤੇ ਜਲ ਨੂੰ ਜਿਹੜਾ ਹੈ ਉਸ ਨੂੰ ਗੁਣ ਰੂਪ ਦੱਸਿਆ ਜਾ ਰਿਹਾ ਹੈ। ਕਹਿੰਦੇ ਅੱਗ ਕੀ ਕਰਦੀ ਹੈ? ਅੱਗ ਧੂੰਆਂ ਬਾਲਦੀ ਹੈ ਤੇ ਬਿਲਡਿੰਗ ਨੂੰ ਕਾਲਾ ਕਰ ਦਿੰਦੀ ਹੈ, ਤੇ ਪਾਣੀ ਕੀ ਕਰਦਾ ਹੈ? ਪਾਣੀ ਵਾਛੜ ਮਾਰਦਾ ਹੈ ਤੇ ਉਸ ਕਾਲਖ ਨੂੰ ਧੋ ਦਿੰਦਾ ਹੈ। ਇਹ ਦੋ ਵੱਖਰੇ ਵੱਖਰੇ ਕਰਮ ਹੋ ਗਏ ਨਾ ਪਿਆਰਿਓ।

ਅੱਗ ਦਾ ਪਰਿਵਾਰ ਜਿੰਨੇ ਦੁਨੀਆਂ ਦੇ ਵਿੱਚ ਦੀਵੇ ਬਲ ਰਹੇ ਕਹਿੰਦੇ ਸਾਰੇ ਅੱਗ ਦਾ ਹੀ ਪਰਿਵਾਰ ਹੈ। ਇਹਦੇ ਔਗਣ ਦਾ ਵੀ ਪਰਿਵਾਰ ਹੁੰਦਾ ਬੁਰੇ ਲੋਕ ਦੁਨੀਆਂ ਚ, ਤੇ ਜਲ ਦਾ ਪਰਿਵਾਰ ਕਹਿੰਦੇ ਸੋਹਣੇ ਸੋਹਣੇ ਕਮਲ ਹਨ। ਇੱਥੇ ਜਲ ਦਾ ਪਰਿਵਾਰ ਕਮਲ ਨੂੰ ਕਿਹਾ ਹੈ, ਜਲ

ਇੱਥੇ ਅੱਗ ਨੂੰ ਔਗਣ ਏਦਾਂ ਵੀ ਦੱਸਿਆ ਹੈ ਕਿ ਅੱਗ ਬਲਦੀ ਏ ਤੇ ਅੱਗ ਨੂੰ ਪਿਆਰ ਕਰਨ ਜਦੋਂ ਆਉਂਦਾ ਏ ਭੰਬਟ ਤੇ ਅੱਗ ਕੀ ਕਰਦੀ ਉਹਨੂੰ ਸਾੜ ਦਿੰਦੀ ਏ ਤੇ ਫੁੱਲ ਜਿਹੜਾ ਹੈ ਉਹਦੇ ਕੋਲ ਭੰਬਟ ਆਉਂਦਾ ਹੈ ਤੇ ਭੰਬਟ ਨੂੰ ਵੈਸੇ ਤੇ ਉਹ ਵੀ ਤੁਸੀਂ ਕਹੋ ਕਿ ਮਾਰ ਹੀ ਰਿਹਾ ਹੈ ਭੰਬਟ ਦੇ ਵਿੱਚ ਜਦੋਂ ਸਮਾ ਜਾਂਦਾ ਹੈ ਪਰ ਉਹਨੂੰ ਇਹਦੇ ਪੋਜ਼ਿਟਿਵ ਤਰੀਕੇ ਨਾਲ ਦੱਸਿਆ ਹੈ ਕਿ ਉਹ ਉਹਦੇ ਵਿੱਚ ਮਸਤ ਹੋ ਜਾਂਦਾ ਤੇ ਉਹ ਸਮਾ ਜਾਂਦਾ ਹੈ। ਮਾਰਨਾ ਤੇ ਸਮਾਉਣ ਦਾ ਫਰਕ ਇੱਥੇ ਦੱਸਿਆ ਹੋਇਆ ਹੈ। ਅੱਗੇ ਕਹਿੰਦੇ

ਯਾਰ ਅੱਗ ਕੀ ਕਰਦੀ ਹੈ? ਕਹਿੰਦੇ ਤਾਂ ਨੂੰ ਜਾਂਦੀ ਹੈ, ਹੰਕਾਰੀ ਵੀ ਤਾਂ ਨੂੰ। ਆ ਵੇਖੋ ਨਾ, ਕਿਸੇ ਹੰਕਾਰੀ ਨੂੰ ਥੋੜਾ ਜਿਹਾ ਉਹ ਛੱਡ ਦੇ ਗੁੱਸਾ, ਉਹ ਹੋਰ ਜ਼ਿਆਦਾ ਗੁੱਸਾ ਕਰ ਕਰ ਦਿਖਾਉਣ ਦਿਆ ਹੁੰਦਾ। ਕਹਿੰਦੇ ਅੱਗ ਤਾਂ ਨੂੰ ਜਾਂਦੀ ਹੈ, ਹੰਕਾਰੀ ਹੈ, ਇਹ ਤਾਂ ਨੂੰ ਚੜ੍ਹਦੀ ਲਾਟ ਤੇ। ਪਾਣੀ ਕਿੱਧਰ ਨੂੰ ਜਾਂਦਾ ਹੈ? ਥੱਲੇ ਨੂੰ ਜਾਂਦਾ, ਨਵਾਣ ਵੱਲ ਨੂੰ, ਨਿਮਰਤਾ ਵੱਲ ਨੂੰ। ਕਹਿੰਦੇ ਅੱਗੀ ਲਾਟ ਉਚਾਟ ਹੈ, ਸਿਰ ਉੱਚਾ ਕਰੇ ਕੁਚਾਰਾ। ਤੇ ਜਲ ਕੀ ਕਰਦਾ ਹੈ?

ਜਿਸ ਦਰਖਤ ਨੂੰ ਅੱਗ ਪੈ ਜੇ ਉਹ ਸੜ ਜਾਂਦਾ ਹੈ ਤੇ ਜਿਸ ਦਰਖਤ ਨੂੰ ਪਾਣੀ ਮਿਲ ਜੇ ਉਹ ਹਰਿਆ ਹੋ ਜਾਂਦਾ ਹੈ। ਜਿਸ ਬੰਦੇ ਨੂੰ ਹੰਕਾਰੀ ਮਿਲ ਜੇ ਉਹ ਵੀ ਸਾੜ ਕੇ ਸੁੱਟ ਦਿੰਦਾ ਹੈ, ਜਿਸ ਬੰਦੇ ਨੂੰ ਕੋਈ ਗੁਰਮੁਖ ਮਿਲ ਜੇ ਉਹਦੇ ਜੀਵਨ ਨੂੰ ਹਰਿਆ ਭਰਿਆ ਠੰਡਾ ਠਾਰ ਕਰ ਦਿੰਦਾ ਹੈ। ਹੁਣ ਅੱਗ ਬਣਨਾ ਹੈ ਕਿ ਹੁਣ ਪਾਣੀ ਬਣਨਾ ਹੈ ਪਿਆਰਿਓ? ਪੰਜ ਦਿਨਾਂ ਬਾਅਦ ਵੀ ਸੋਚੀ ਪਏ ਜੇ, ਤੁਹਾਨੂੰ ਪਤਾ ਅਸੀਂ ਪ੍ਰਸ਼ਨ ਪੁੱਛਦੇ ਹਾਂ, ਤੁਸੀਂ ਫੇਸ ਗੋਸ ਬਲੈਂਕ, ਤੁਹਾਡੇ ਚਿਹਰੇ ਬਲੈਂਕ ਹੋ ਜਾਂਦੇ ਉਸ ਵੇਲੇ, ਵਿਚਾਰ ਨਹੀਂ ਚੱਲ ਰਹੀ। ਮਾਫ ਕਰਨਾ, ਕਥਾ ਸੁਣੀ ਦਾ ਕੀ ਕਰੋਗੇ ਜੇ ਅੰਦਰ ਵਿਚਾਰ ਹੀ ਨਾ ਚੱਲੀ? ਤੇ ਇਹ ਉਹੋ ਹੀ ਪਾਣੀ ਹੈ ਜਿਹਨੇ ਬੂਟੇ ਨੂੰ ਹਰਾ ਨਹੀਂ ਕੀਤਾ। ਨਹੀਂ ਤੇ ਬੂਟਾ ਜਦੋਂ ਜੜ੍ਹ ਨੂੰ ਲੱਗਦਾ ਹੈ ਨਾ, ਬੂਟੇ ਦੇ ਜੜ੍ਹ ਨੂੰ ਪਾਣੀ ਲੱਗਦਾ ਹੈ ਤੇ ਉਹ ਪੱਤੇ ਦੇ ਸਿਰੇ ਤੱਕ ਪਹੁੰਚਦਾ ਹੈ ਪਿਆਰੇ, ਪੱਤੇ ਦੇ ਸਿਰੇ ਤੱਕ ਪਹੁੰਚਦਾ। ਜੇ ਪਾਣੀ ਉੱਥੇ ਨਾ ਪਹੁੰਚਿਆ ਤੇ ਪੱਤਾ ਹਰਿਆ ਨਹੀਂ ਹੋਣਾ। ਵੇਖੇ ਨਾ ਬੂਟੇ ਉੱਤੋਂ ਸੁੱਕ ਜਾਂਦੇ, ਥੱਲੋਂ ਹਰੇ ਹੁੰਦੇ ਹਨ। ਗੱਲ ਸਿਰਫ ਇੰਨੀ ਪੁੱਛੀ, ਇੰਨਾ ਕੁਛ ਸਮਝਾ ਕੇ ਕਿ ਅੱਗ ਬਣਨਾ ਹੈ ਕਿ ਪਾਣੀ ਹੈ, ਤੇ ਅੰਦਰੋਂ ਅਸੀਂ ਇਹ ਵੀ ਕਿਹਾ ਕਿ ਬੋਲ ਕੇ ਜਵਾਬ ਨਾ ਦਿਓ, ਸਾਨੂੰ ਤੁਹਾਡੇ ਚਿਹਰੇ ਨੇ ਜਵਾਬ ਦੇ ਦੇਣਾ ਹੁੰਦਾ। ਪਰ ਚਿਹਰਾ ਦੁੱਖਦਾਇਕ ਗੱਲ ਹੈ ਕਿ ਫੇਸ ਗੋਜ਼ ਬਲੈਂਕ, ਇਹ ਨਾ ਉੱਧਰ ਖਲੋ ਰਿਹਾ ਇਹ ਨਾ ਉੱਧਰ ਖਲੋ ਰਿਹਾ ਹੈ। ਸਕੂਲਾਂ ਚ ਪੜ੍ਹੇ ਹੋ, ਸਿੱਖਣਾ ਸਿੱਖਿਆ ਹੈ, ਸੰਗਤ ਚ ਆ ਕੇ ਕਿਉਂ ਨਹੀਂ ਸਿੱਖਦੇ ਭਾਈ? ਸਕੂਲ ਚੋਂ ਸਿੱਖੇ ਹੋ, ਆਈਲੈਟਸ ਕਲੀਅਰ ਕਰ ਗਏ ਹੋ, ਤੇ ਸੰਗਤ ਚ ਆਣ ਕੇ ਪਾਸ ਹੋ ਰਹੇ ਕਿ ਫੇਲ ਹੋ ਰਹੇ? ਬਹੁਤਾਤ ਆਪਣੇ ਅੰਦਰ ਮਾਰੋ ਹੰਚਾਤੀ। ਮਾਫ਼ ਕਰਨਾ, ਸਾਡੇ ਬੋਲ ਚੰਗੇ ਸ਼ਾਇਦ ਨਾ ਲੱਗਣ, ਪਰ ਸੱਚ ਤੇ ਸੱਚ ਹੀ ਰਹਿਣਾ ਹੈ ਪਿਆਰਿਓ, ਸੱਚ ਤੇ ਸੱਚ ਹੀ ਰਹਿਣਾ ਹੈ। ਮੰਨ ਲਓ ਅਸੀਂ ਆਪ ਜੀ ਨੂੰ ਵਡਿਆਈ ਜਾਈਏ, ਆਪ ਜੀ ਸਾਨੂੰ ਵਡਿਆਈ ਜਾਈਏ, ਤੇ ਮੁੜ ਕੇ ਪ੍ਰਵਾਨ ਉਹਦੇ ਦਰ ਤੇ ਕੋਈ ਵੀ ਨਾ ਹੋਏ, ਤੇ ਵਡਵਾਈਆਂ ਦਾ ਫਾਇਦਾ ਕੀ ਹੋਇਆ? ਮਹਾਰਾਜ ਨੇ ਤਾਂ ਕਿਹਾ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹਨਾਂ ਚ ਨਹੀਂ, ਇੰਨੀ ਗੱਲ ਪੁੱਛੀ, ਅੱਗ ਬਣਨਾ ਹੈ ਕਿ ਪਾਣੀ ਬਣਨਾ ਹੈ, ਤੇ ਚਿਹਰਾ ਬਲੈਂਕ ਹੋ ਗਿਆ। ਦੁੱਖਦਾਇਕ ਹੈ ਭਾਈ, ਦੁੱਖਦਾਇਕ। ਐਜ਼ ਏ ਪ੍ਰਚਾਰਕ ਵੀ ਸਾਡਾ ਫੇਲੀਅਰ ਲੱਗਦਾ ਹੈ।

ਆਪ ਜੀ ਨੇ ਤਾਂ ਜਵਾਬ ਨਹੀਂ ਨਾ ਦਿੱਤਾ, ਜੇ ਕਿਤੇ ਉੱਥੇ ਜਲ ਦਾ ਜਵਾਬ ਦਿੰਦੇ ਤੇ ਵੇਖੋ ਕਿੱਡੀ ਪਿਆਰੀ ਪੰਕਤੀ ਆਈ ਹੈ। ਕਹਿੰਦੇ ਜਿਹੜਾ ਅੱਗ ਵਾਂਗ ਮੱਚਿਆ ਹੈ, ਜਿਹੜਾ ਅੱਗੇ ਆਉਂਦਾ ਉਹਨੂੰ ਸਾੜਦਾ ਹੈ ਤੇ ਹੋਰ ਭੰਬਟ ਜ਼ਿਆਦੇ ਮਾਰਦਾ ਹੈ। ਕੱਲ ਪੰਕਤੀ ਵੀ ਇਹ ਆਈ ਸੀ, ਅੱਗੀ ਫਲ ਹੋਵਣ ਅੰਗਿਆਰਾ, ਉਹਦੇ ਜੀਵਨ ਚ ਵੀ ਦੁੱਖ ਤੇ ਜਿਹਨੂੰ ਮਿਲਦਾ ਹੈ ਉਹਨੂੰ ਵੀ ਦੁਖੀ ਕਰਦਾ ਹੈ, ਤੇ ਤੂੰ ਜਲ ਵਰਗਾ ਸੀਤਲ ਹੋਈ, ਜਿਹਨੂੰ ਮਿਲੇ ਤੇਰੇ ਨਾਲ ਕਿਤੇ ਦੋ ਬਚਨ ਸਾਂਝੇ ਕਰੇ, ਦੋ ਘੁੱਟ ਪੀਵੇ ਤੇ ਕਵੇ ਧੰਨ ਭਾਗ ਧੰਨ ਭਾਗ ਧੰਨ ਭਾਗ। ਇਹ ਗੁਰਸਿੱਖਾਂ ਦਾ ਜੀਵਨ ਹੈ ਤੇ ਕਿੱਡੀ

ਜਿਹੜਾ ਨਿਮ ਜਾਏਗਾ ਉਹਨੂੰ ਬਹੁਤੀਆਂ ਬੇਨਤੀਆਂ ਨਹੀਂ ਕਰਨੀਆਂ ਪੈਣਗੀਆਂ, ਕਿਉਂਕਿ ਨਾ ਤੂੰ ਆਵੇਂ ਬਸ ਬਹੁਤ ਕਢਾਵਣਾ, ਨਾ ਤੂੰ ਆਵੇਂ ਬਸ ਵੇਦ ਪੜਾਵਣਾ, ਨਾ ਤੂੰ ਆਵੇਂ ਬਸ ਤੀਰਥ ਨਹਾਈਐ, ਨਾ ਤੂੰ ਆਵੇਂ ਬਸ ਧਰਤੀ ਧਾਈਐ, ਨਾ ਤੂੰ ਆਵੇਂ ਬਸ ਕਿਤੇ ਸਿਆਣ ਪੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ, ਫਿਰ ਇਹਦਾ ਮਤਲਬ ਤੂੰ ਬਸ ਆਉਂਦਾ ਹੀ ਨਹੀਂ ਹੈ।

याद रखना, असी मनमुख हो सकते हैं, असी औगणे आरे हो सकते हैं। ये हो सकता है कि असी महाराज नूं झूठ कहीए, तैनूं प्यार करते हैं, साडा प्यार झूठा हो सकता है, माफ करना मेरी सिखी भी झूठी हो सकती है, उसका प्यार झूठा नहीं है, रत्ता मात्र भी झूठा नहीं है। ते जिस दिन असी उहदे दर ते आ गुण सिख के ते अपने आप नूं उहदा प्यारा बना लिया ना, फिर वेख्यो प्यार वरसदा, फिर वेख्यो प्यार वसदा। प्यारे निम चलै सो गुरु प्यारा, निम चलै सो गुरु प्यारा। महाराज जी ने कृपा की प्यारे, कल दा एक होर उच निम्रता प्रथा ही होर काफी उदाहरण होणगियां। कल नू इस जिहड़ा होमे दा टॉपिक शुरू होया सी, पंज सैशन कह लो, पंज कथा हो चुकियां हन। कल नू खीरला दवान है 11:40 तो 12:30 तक, ਉਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਹੋਰ ਨਿਮਰਤਾ ਪ੍ਰਤੀ ਕਿਵੇਂ ਉਸ ਦਾਤੇ ਦੇ ਦਰ ਤੇ ਝੁੱਕ ਕੇ ਲਿਆ ਜਾਂਦਾ ਹੈ, ਫਲ ਲਿਆ ਜਾਂਦਾ ਹੈ, ਬਖਸ਼ਿਸ਼ਾਂ ਲਈਆਂ ਜਾਂਦੀਆਂ, ਉਸ ਦੇ ਪਿਆਰ ਨੂੰ ਮਾਣਿਆ ਜਾਂਦਾ ਹੈ, ਉਹਦੇ ਬਾਰੇ ਅੱਗੇ ਵਿਚਾਰ ਹੋਏਗੀ। ਆਓ ਪਿਆਰੇ ਜੀ ਦਾ ਸ਼ੁਕਰਾਨਾ ਕਰੀਏ। ਪਿਆਰੇ ਸਤਿਗੁਰੂ ਜੀ, ਸਾਡਾ ਜੀਵਨ ਤਾਂ ਹੰਕਾਰ ਦੇ ਨਾਲ ਭਰਿਆ ਹੋਇਆ ਹੈ, ਆਪ ਜੀ ਤਰਸ ਕਰਿਓ ਮਹਾਰਾਜ, ਸਾਨੂੰ ਨਿਮਣਾ ਸਿਖਾ ਦਿਓ, ਸਾਡਾ ਨਿਮਣਾ ਝੂਠਾ ਨਾ ਰਵੇ, ਇਹ ਨਾ ਹੋਵੇ ਸਿਰ ਝੁਕਾਉਂਦੇ ਰਹਿ ਜਾਈਏ, ਮਨ ਕਦੇ ਝੁਕੇ ਹੀ ਨਾ। ਕਿਰਪਾ ਕਰਿਓ ਆਪ ਜੀ, ਸਿਰ ਵੀ ਆਪ ਜੀ ਦੇ ਚਰਨਾਂ 'ਚ ਹੋਵੇ ਅਤੇ ਮਨ ਵੀ ਸਾਡਾ ਆਪ ਜੀ ਦੇ ਚਰਨਾਂ 'ਚ ਹੋਵੇ, ਅਤੇ ਮਹਾਰਾਜ ਜੀ ਆਹ ਪੰਕਤੀ ਸਾਡੇ ਜੀਵਨ 'ਚ ਸੱਚ ਹੋ ਜਾਵੇ। ਨਿਮ ਚੱਲੇ ਸੋ ਗੁਰੂ ਪਿਆਰਾ, ਨਿਮਰਤਾ ਨਾਲ ਚੱਲੀਏ ਅਤੇ ਸਾਨੂੰ ਕੋਈ ਮਿਲੇ ਅਤੇ ਕਵੇ ਇਹ ਗੁਰੂ ਨੂੰ ਪਿਆਰ ਕਰਨ ਵਾਲਾ ਹੈ, ਇਹ ਉਹ ਹੈ ਜਿਸ ਨੂੰ ਗੁਰੂ ਪਿਆਰ ਕਰਦਾ ਹੈ। ਆਪ ਜੀ ਦਾ ਅਤੇ ਸਾਡਾ ਇਹ ਸੰਬੰਧ ਜੋ ਗੁਰੂ ਸਿੱਖ ਦਾ ਹੈ, ਇਹ ਹੋਰ ਨਿਖਰ ਜਾਵੇ, ਇਹ ਹੋਰ ਪ੍ਰੇਮ 'ਚ ਜਾਵੇ। ਆਪ ਜੀ ਕਿਰਪਾ ਕਰਿਓ ਮਹਾਰਾਜ ਜੀਓ, ਸਾਨੂੰ ਇਹ ਗੁਣ ਬਖਸ਼ਿਓ, ਤਰਸ ਕਰਿਓ। ਪਿਆਰੇ ਸਤਿਗੁਰੂ ਜੀਓ, ਵਿਚਾਰ ਕਰਦਿਆਂ ਹੋਈਆਂ ਅਨੇਕਾਂ ਅਨੇਕਾਂ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ, ਹਮੇਸ਼ਾ ਬਖਸ਼ ਦਿਓ, ਅੱਜ ਵੀ ਤਰਸ ਕਰਨਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਨੂੰ ਦੁੱਖ ਲੱਗਦਾ ਹੈ, ਕਈ ਵਾਰ ਅਸੀਂ ਆਪ ਜੀ ਨੂੰ ਥੋੜ੍ਹਾ ਸਖਤ ਬੋਲ ਬੋਲਦੇ ਹਾਂ, ਪਰ ਕੀ ਕਰੀਏ ਕੀ ਕਰੀਏ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਗਾਓ, ਅਸੀਂ ਚਾਹੁੰਦੇ ਕਿਸੇ ਦਿਨ, ਅਸੀਂ ਬਹੁਤ ਇਹ ਨਹੀਂ ਹੈਗਾ ਅੱਜ ਕੋਈ ਪਹਿਲੀ ਸਟੇਜ 'ਤੇ ਥੋੜ੍ਹੀ ਬੈਠੇ ਹਾਂ, ਇਸੇ ਹੀ ਯਾਤਰਾ ਦੇ ਵਿੱਚ ਮਹਾਰਾਜ ਜੀ ਨੇ ਸੈਂਕੜੇ ਸਟੇਜਾਂ ਦੇ ਉੱਤੇ ਬਿਠਾ ਦਿੱਤਾ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਆਪ ਜੀ ਗਾਉਣ ਦਾ ਪ੍ਰੇਮ ਜਿਹੜਾ ਹੈ ਇਹ ਦਰਬਾਰ 'ਚੋਂ ਸਿੱਖ ਕੇ ਜਾਓ, ਘਰੇ ਜਾ ਕੇ ਇਸ ਨੂੰ ਪਿਆਰ ਨੂੰ ਮਾਣੋ। ਜੇ ਫਿਰ ਵੀ ਸਾਡਾ ਬੋਲ ਆਪ ਜੀ ਦੇ ਕੌੜਾ ਲੱਗਾ ਹੋਇਆ, ਆਪ ਜੀ ਦੇ ਹਿਰਦੇ ਨੂੰ ਦੁੱਖ ਦਿੱਤਾ ਹੋਇਆ, ਤਾਂ ਸਾਨੂੰ ਮਾਫ਼ ਕਰ ਦਿਓ ਪਿਆਰਿਓ, ਇਹ ਮਕਸਦ ਨਹੀਂ ਹੈ, ਇਹ ਮਕਸਦ ਨਹੀਂ ਹੈ। ਮਹਾਰਾਜ ਕਿਰਪਾ ਕਰੇ, ਆਪ ਜੀ ਦੇ ਸਭਨਾਂ ਦੇ ਚਰਨਾਂ ਦੀ ਧੂੜ ਮੰਗਦੇ ਹੋਏ, ਆਪ ਜੀ ਦੇ ਇਕੱਲੇ ਇਕੱਲੇ ਦੇ ਚਰਨਾਂ ਨੂੰ ਆਪਣੇ ਹੱਥ ਲਾ ਕੇ ਮਾਫ਼ੀ ਮੰਗਦੇ ਹੋਏ, ਆਪ ਜੀ ਕੋਲੋਂ ਖਿਮਾ ਮੰਗਦੇ ਹੋਏ, ਖਿਮਾ ਜਾਚਨਾ ਕਰਦੇ ਹੋਏ ਅਰਦਾਸ ਕਰਦੇ ਆਪ ਜੀ, ਕਮਾਇਓ ਕਮਾਇਓ ਮਹਾਰਾਜ ਕਿਰਪਾ ਕਰਨ। ਆਓ ਫਤਿਹ ਬੁਲਾਈਏ ਪਿਆਰੇ।

ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨਾਂ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਮਿਹਰਾਮਤ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਸਿੰਘਾਸਨਾਂ ਤੇ ਪ੍ਰਕਾਸ਼ਮਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਬੇਅੰਤ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਸਮੂਹ ਰਾਗੀ ਢਾਡੀ ਕਥਾ ਵਾਚਕ ਸਿੰਘਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਂਹ ਵਾਸਤੇ ਸਮੱਤ ਪ੍ਰਦਾਨ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਜੀ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਅਮਨਦੀਪ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਭੁਚੰਗੀ ਜਵਰਾਜ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ
ਕਿਰਪਾ ਕਰਨੀ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਦੀਰਘ ਲੰਬੀ ਆਰਬਲਾ ਬਖਸ਼ਣੀ, ਮਾਤਾ ਪਿਤਾ ਦਾ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਨਸ਼ਿਆਂ ਵਿਸ਼ਿਆਂ ਵਿਕਾਰਾਂ ਤੋਂ ਬਚਾ ਕੇ ਰੱਖਣਾ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ, 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਪਾਤਸ਼ਾਹ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸਰ

देग तेग पंथ की राज करेगा झूल ते निशान रहे लाग ते दीवान रहे।

রক্ত জন্ম।

ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਾਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ

ਏਕੋ ਕਵਾਉ ਤਿਸ ਤੇ ਹੋਏ ਲੱਖ ਦਰਿਆਉ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ

ਤੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੈ ਗਇਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨਹੋ ਨਾ ਵਿਸਰਹਿ ਅੰਤ ਨਾ ਸਿਫਤੇ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ

ਪੁਰਖ ਖਾਹੀ ਖਾਹੇ ਕਿਤਿਆ ਦੁਖ ਭੁਖ ਸਾਧ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜਿਤਿਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਨ ਆਖ ਹੈ ਬ੍ਰਹਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕਹਿ ਕੇਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀ ਅਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ।

ਆਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂ ਜੀਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏ ਤੋ ਰਾਹੇ ਪਤ ਪਵੜੀਆ ਚੜੀਆ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ

ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾੜਤ ਘੜੀਆ ਹੈ, ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾ ਕਥੀਆ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰ ਹੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ, ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵਿਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ।

0: ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ,
1: ਪ੍ਰਭ ਕੋ ਸਿਮਰੇ ਵਸੇ ਹਰ ਨੇਰੇ,
0: ਸੰਤ ਕਿਰਪਾ ਤੇ ਅੰਦਿਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬੂ ਨਾ ਚੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ,
1: ਪ੍ਰਭ ਕੈ ਸਿਮਰਨ ਸਹਿਸ ਸਮਾਨੀ,
0: ਪ੍ਰਭ ਕੈ ਸਿਮਰਨ ਨੇ ਚਲੇ ਆਸਨ,
1: ਪ੍ਰਭ ਕੈ ਸਿਮਰਨ ਕਮਲ ਬਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੇ ਸੇ ਜਨ ਜਿਨ ਕੋ ਪ੍ਰਮਿਆ,
1: ਨਾਨਕ ਤਿੰਜਾ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਭੇਦ ਪਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀਚ ਚੋਂ ਕੁੰਡ ਜਾਤੇ,
0: ਹਰ ਸਿਮਰਨ ਤਾਰੀ ਸਭ ਤਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰ

0: ਧਰਮ ਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤੇ ਪਾਰ ਪਰਾਹੀ
1: ਅਨਕ ਬੇਗੰਜੈ ਆਏ ਸੰਗਾਰੈ
0: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ

0: ਨਾਨਕ ਤਾਂ ਕੇ ਬਲ ਬਲ ਜਸ
1: ਸਗਲ ਪੁਰਖ ਮੈਂ ਪੁਰਖ ਪ੍ਰਦਾਨ
0: ਸੰਗ ਜਾ ਕਾ ਮਿਟੇ ਬਿਮਾਰ
1: ਆਪਸ ਕੋ ਜੋ ਜਾਣੇ ਨੀਚਾ
0: ਤੂੰ ਗਣੀਏ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕਿਰੀਨਾ
0: ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਦੇਖੇ ਸਗਲ ਸੇ ਸਾਜਨਾ
1: ਸੁਖ ਦੁਖ ਜਨ ਸਮਦ੍ਰਿਸ਼ ਦੇਤਾ

ਸਾਮੀ ਆਪਣੀ ਗਤ ਮੇ ਜਾਨ ਹੋ ਆਪੇ ਤੁਮਰੀ ਅਸਤਤਮ ਤੇ ਹੋਏ ਸਰਬ ਧਰਮ ਸ੍ਰੇਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ।

0: ਕੇਲ ਮਾਇਆ ਰੰਗ ਰਸ
1: ਦ੍ਰਿੜ ਕਰ ਮਾਨੇ ਮਨੇ ਪ੍ਰਤੀਤ
0: ਨਾ ਆਵੇ ਮੂੜੇ ਸੀਤ
1: ਵੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਪੁਕਾਰ ਮਾਨ ਲੋਭ ਦਰੋਹ
1: ਯਹੂੰ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਓ ਆਪਣ ਕਰ

0: ਉਪਰ ਕਰਤ
1: ਗੁਮਾਨ ਅਸਤਰ ਭਗਤ ਸਾਧ ਕੀ ਸਰਨ
0: ਨਾਨਕ ਜਪ ਜਾ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਨੇ
0: ਮਿਥਿਆ ਹਸਤ ਪਰ ਦਰ ਕੋ ਹਿਰੈ
1: ਮਿਥਿਆ ਨੇਤਰ

0: ਬਿਸਮਾਹ
1: ਬ੍ਰਹਮ ਗਿਆਨੀ ਪਰਉਪਕਾਰ ਮਾਹ
0: ਬ੍ਰਹਮ ਗਿਆਨੀ ਕਹਿ ਨਾਹੀ ਤੰਦਾ
1: ਬ੍ਰਹਮ ਗਿਆਨੀ ਲੈ ਪ੍ਰਾਪਤ ਬੰਦਾ
0: ਬ੍ਰਹਮ ਗਿਆਨੀ ਕਹਿ ਹੋਏ ਸਫਲਾ
1: ਬ੍ਰਹਮ ਗਿਆਨੀ ਸਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ

0: ਰਸ
1: ਪ੍ਰੇਤ ਮੁਦਰ ਪਾਥਰ ਕੋਤਾਰੇ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਵੈ
0: ਕਾਹੂ ਜੁਗਤ ਕਿਤੇ ਨਾ ਪਾਈਏ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਸਰੰਦਨ ਭਾਏ ਤਿਨ ਪਾਇਆ

0: ਕਛੋ
1: ਜਬੇ
0: ਜਾਣੇ ਮੈਂ ਕਿਛ ਕਰਤਾ ਜਪਤਾ ਰਹਿ ਕੋ ਬੈਰੀ ਮੀਤ ਜਬ ਲਗਮੋ ਮਗਨ ਸੰਗ ਮਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਸਹਿਸ ਘਟੇ ਲਖ ਕੋਠ ਤਾਵੈ ਅਨਕ ਭੋਗ ਵਿਖਿਆ ਕੇ ਕਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਨਾਮ ਰੰਗ ਸਰਬ ਸੁਖੋਏ।

0: ਦੁਖੀ ਸਦ ਮਿਥਿਆ ਕਹਿ,
1: ਕਿਰਤ ਨਿੰਦ ਕਾ ਤੋਰੀ ਪਿਆ,
0: ਨਾਨਕ ਜੋ ਤਿਸ ਭਾਵੇ ਸੋਈ ਥੀਆ,
1: ਸੰਤ ਕਾ ਦੁਖੀ ਬਿਗੜ ਰੂਪ ਜਾਏ,
0: ਸੰਤ ਕੇ ਦੁਖੀ ਕੋ ਦਰ ਕੇ ਮਿਲੇ ਸਜਾਏ,
1: ਸੰਤ ਕਾ ਦੁਖੀ ਸਦਾ ਸਹਿਕਾਈਏ।

ਸਰੂਪ ਦੇ ਜਿਨ ਮਾਨਿਆ ਜਾਂ ਕਹਿ ਰਹੇ ਦੇ ਵਿਸ਼ਵਾਸ ਪ੍ਰਭਾਇਆ ਪੈ ਤੇ ਨਿਰਭਉ ਹੋਏ ਬਸਾਨਾ।

0: ਸਤਿਗੁਰ ਸੇਕਾ ਹਲਤ ਪਲਤ ਸਵਾਰ
1: ਨਾਨਕ ਸਤਿਗੁਰ ਸੇਕੋ ਜੀ ਨਾਲ
0: ਸਮਾਰ ਕੇ ਗ੍ਰਹਿ ਸੇਵਕ ਜੋ ਰਹਿ ਆਪਸ ਕੋ ਕਰ ਕਛ ਨ ਜਨਾਵੈ ਮਨ ਵੇਚੈ ਸਤਿਗੁਰ ਕੈ ਪਾਸ ਸੇਵਾ ਕਰ ਤੋਏ ਨਿਹਕਾਮੀ।

0: ਨਾਨਕ ਐਸਾ ਗੁਰਬਲ ਭਾਗੀ ਪਾਈ
1: ਸਫਲ ਦਰਸ਼ਨ ਪੇਖਤ ਪਨੀਤ ਭੇਟ ਸੰਗ ਰਾਮ ਗੁਣ ਰਵੈ
0: ਬ੍ਰਹਮ ਕੀ ਦਰ ਜੈ ਗਵੈ
1: ਸੁਨ ਕਰ ਬਚਨ ਕਰਨਾ ਗਾਨੇ।

ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਸ਼ੰਤ

0: ਨਾਇਕ ਜਾਚਕ ਅਨੇਕ ਸੋ ਏਕ ਦਵਈਆ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ
1: ਤੁਨ ਪ੍ਰਤਾਪਨ ਵਾੜ ਜੈ ਤੁਨ ਪਾਪਨ ਕੈ ਬਹੁ ਪੰਜ ਖਪੈਂਗੇ
0: ਸਾਧ ਸਮੂਹ ਪਰ ਸੰਨ ਫਿਰੈ ਜਗ ਸਤਰ ਸਭੈ

0: ਤੁਟਾ ਤਿਨਕਾ ਸ਼ਬਦ ਸੱਚਾ ਸਵਾਰਿਆ
1: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ
1: ਪਰਮ ਪੁਲ ਤੇਰੇ ਤੈ ਦਿਸਿਕ ਨਾਮ ਲਾਗ ਸਵਾਰਿਆ
0: ਗੁਰ ਪ੍ਰਸਾਦੀ ਮਨ ਭਇਆ ਨਿਰਮਲ

0: ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਐ
1: ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹੈ ਨਾਨਕ ਸੁਣੋ ਸੰਤ ਹੋ ਕਥਿਓ ਕਥ ਕਹਾਣੀ
1: ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
1: ਏ ਮਾਇਆ ਮੋਹਣੀ।

0: ਕਰ ਚੁਕਾ ਸਤਿਗੁਰੂ ਭਲਾ ਪਾਇਆ
1: ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ

0: ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ
1: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਧਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
0: ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਿਸੇ ਜਿਉ ਮਲੀਨ ਹੈ ਕੇ ਸੰਜਮ ਤੋਤਾ ਜਾਏ
0: ਮਨ ਧੋਵੋ

0: ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
1: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ
0: ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਈ
1: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਧਰਮ ਖੋਏ
0: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਥਾਏ ਕੋਈ ਪੁੱਛੋ ਵਿਵੇਕੀਆ ਜਾਏ
0: ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੁ ਸ਼ਬਦ ਸੁਣਾਏ
0: ਕਹ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

0: ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ
0: ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਤੇ

ਨਾਨਕ ਕੀ ਅਰਦਾਸ ਇੱਕ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਪਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ

ਸਥਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸਿੱਖ ਸੰਗਤਾਂ ਨੇ ਰਲ ਮਿਲ ਕੇ ਕੀਤੇ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਕਰੋ ਕਿਰਪਾਲਤਾ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵਹੋ ਭੋਗ ਹਰ ਰਾਏ ਲੱਗਿਆ ਹੋਇਆ ਭੋਗ ਆਪ ਜੀ ਦੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚਾਹੈ

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਆੜਾ ਅਗਨ ਬਰਾਬਰ ਤਪੈ

ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਆ।

ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਪਤਿਤ ਉਧਾਰਣ ਪਾਰ ਬ੍ਰਹਮ ਸਮਰਥ ਪੁਰਖ ਅਪਾਰ।

जागत पे खारी फिरत है सबको दाता राम कहो नानक मन सिम।

ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਸ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ।

ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ

ਜਾਪ ਕਰਦੇ ਆ, ਕੀਰਤਨ ਕਰਦੇ ਆ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਸਮੂਹ ਪਾਠੀ ਸਿੰਘਾਂ ਨੂੰ, ਇਸੇ ਤਰ੍ਹਾਂ ਆਪਣੀ ਸੇਵਾ ਬਖਸ਼ ਕੇ ਕਿਰਪਾ ਕਰਕੇ ਬਾਣੀ ਸ਼ੁੱਧ ਸਪਸ਼ਟ ਪੜਨ ਦਾ ਬਲ ਬਖਸ਼ਿਸ਼ ਕਰਨ। ਗਰੀਬ ਨਿਵਾਜ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ, ਜ਼ਿਲ੍ਹਾ ਬਰਨਾਲਾ ਮਲੇਰਕੋਟਲਾ ਅਤੇ ਸੰਗਰੂਰ ਇਲਾਕੇ ਦੀ ਸੰਗਤ ਸਮੂਹ ਕੈਲਗਰੀ ਨਿਵਾਸੀ ਸੰਗਤ ਵੱਲੋਂ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਦੁਆਰਾ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਗਈ। ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੇ ਵਿੱਚ

ਭੇਟਾਵਾਂ ਥਾਏ ਪਾਉਣੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਗਰੀਬਨਵਾਜ ਸਮੂਹ ਪਰਿਵਾਰਾਂ ਵਿੱਚ ਆਪਸੀ ਪਿਆਰ, ਇਤਫਾਕ, ਸੁੱਖ, ਸ਼ਾਂਤੀ, ਤੰਦਰੁਸਤੀਆਂ ਬਖਸ਼ਣੀਆਂ। ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ। ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਲਈ ਸੁੰਦਰ ਵਸਤਰ ਭੇਂਟ ਹੋਏ ਨੇ, ਆਪ ਨੂੰ ਸੋਭਨੀਕ ਹੋ ਰਹੇ ਹਨ। ਗਰੀਬਨਵਾਜ ਕਿਰਪਾ ਕਰਨੀ ਇਸੇ

ਸੀ ਪਿਆਰ ਇਤਫਾਕ ਬਖਸ਼ਕਸ਼ ਕਰਕੇ ਨਿਵਾਜਣਾ ਆਪ ਜੀ ਕੇ ਹਜ਼ੂਰ ਅਰਦਾਸ ਹੈ। ਕਿਰਪਾ ਕਰੋ ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਆਪਣੇ ਦਰ ਘਰ ਦੇ ਪ੍ਰੀਤਵਾਨ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਵਿੱਚ ਅੱਜ ਦਿਨ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵਹਿ ਖਰਚਹਿ ਰਲ ਮਿਲ ਭਾਈ ਤੋਟ ਨ ਆਵੈ ਵਧ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੋ ਕਹੁ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ।

ਹੁੰਦੀ। ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਛੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਛੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰੀਜੈ ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਯਾਰ ਵੇ ਪ੍ਰਿਯ ਹੱਬੇ ਸਖੀਆ ਮੂੰਹ ਕਹੀ ਨਾ ਜੇਹੀਆ ਯਾਰ ਵੇ ਹਿੱਕ ਡੂੰ ਹਿੱਕ ਚਾੜੈ ਹਾਂ ਕਿਸ ਚਿਤੇਹੀਆ। ਹਿੱਕ ਦੂੰ ਹਿੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ

ਤਾ ਲਾਲ ਰਿਝਾਇਆ ਹੋਂ ਤੇਸੇ ਆ ਗਏ ਮਨ ਡੇਹੀਆ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂ ਦੱਸ ਦਿਖਾ ਪਿਰ ਕੇਹੀਆ ਯਾਰ ਵੇ ਪਿਰ ਆਪਣ ਭਾਣਾ ਕਿਸ਼ ਨੀਸੀ ਛੰਦਾ ਯਾਰ ਵੇ ਤੈਰਾਵਿਆ ਲਾਲਨ ਮੂ ਦੱਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਬਾਹਾਂ ਪਕੜ ਠਾਕੁਰ ਹੋਂ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈਂ ਪਾਈ ਵਰ ਲੋੜੀਂਦਾ ਆਇਆ ਵੱਜੀ ਵਾਧਾਈ ਮਹਾ ਮੰਗਲ ਰਹੱਸ ਥੀਆ ਪਿਰ ਦਇਆਲ ਸਾਧ ਨਵ ਰੰਗੀਆ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਯ ਅੰਕ ਅੰਕ ਮਿਲਾਈ ਬਿਨ

ਜੁਗੋ ਜੁਗ ਟਲ ਚਵਲ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਵਾਰ ਗੁਰੂ ਸਾਰੀ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਰੱਬੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਸੰਗਤ ਜੀ ਅੱਜ ਮਲੇਰਕੋਟਲਾ ਸੰਗਰੂਰ ਅਤੇ ਬਰਨਾਲਾ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸਤਿਗੁਰਾਂ ਦੀ ਮਿਹਰ ਦੇ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਹੈ। ਸਾਰੀਆਂ ਹੀ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ। ਇਸ ਦੇ ਨਾਲ ਹੀ ਮਲੇਰਕੋਟਲਾ ਸੰਗਰੂਰ ਅਤੇ ਬਰਨਾਲੇ ਦੀਆਂ ਸੰਗਤਾਂ ਵੱਲੋਂ ਲੰਗਰਾਂ ਦੀਆਂ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਹਨ। ਸਤਿਗੁਰ ਮਹਾਰਾਜ ਇਹਨਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਨੂੰ ਆਪਣੇ ਦਰੋਂ ਘਰੋਂ ਗੁਰਮਤਿ ਦੀਆਂ ਬਖਸ਼ਿਸ਼ਾਂ ਨਾਲ ਨਿਵਾਜਣ। ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੇ ਹੋ। ਅੱਜ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦਾ ਵੀ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਲਿਵਾਰ ਸਲਾਸਾਂ ਕਹਿਣ ਵਾਲੀ ਸਰਕਾਰ ਦੇ ਖਿਲਾਫ ਜਾ ਕੇ ਉਹਨਾਂ ਨੂੰ ਨਾਮ ਦਿੱਤੇ, ਸਿੱਖ ਕੌਮ ਨੂੰ ਦੱਸਿਆ ਕਿ ਤੁਹਾਡੇ ਧੀਆਂ ਪੁੱਤਰ ਹਨ ਜਿਨ੍ਹਾਂ ਨੂੰ ਲਿਵਾਰ ਸਲਾਸਾਂ ਕਿਹਾ ਜਾ ਰਿਹਾ ਹੈ, ਤੁਹਾਡੇ ਭੈਣ ਭਰਾ ਹਨ। ਬਸ ਇਹੀ ਕਸੂਰ ਸੀ ਉਹਨਾਂ ਦਾ, ਉਹਨਾਂ ਨੂੰ ਚੱਕ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅੱਜ ਅਸੀਂ ਉਹਨਾਂ ਦੀ ਯਾਦ ਵੀ ਮਨਾ ਰਹੇ ਹਾਂ। ਇਸ ਦਿਹਾੜੇ ਦੇ ਉੱਪਰ ਅੱਜ ਦੇ ਦੀਵਾਨ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਅਤੇ ਭਾਈ ਖਾਲੜਾ ਜੀ ਦੇ ਦਿਹਾੜੇ ਨੂੰ ਸਮਰਪਿਤ ਹੋਣਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਕਥਾ ਵਿਚਾਰ ਦਾ ਸਮਾਂ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦੀ ਜਾਣੀ ਮਾਣੀ ਸ਼ਖਸੀਅਤ ਗਿਆਨੀ ਭਾਈ ਗੁਰਮੇਲ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜਾ ਰਹੇ ਹਨ, ਜੋ ਸਪਤੰਬਰ ਦੇ ਮਹੀਨੇ ਵਿੱਚ ਕਥਾ ਵਿਚਾਰ ਦੀਆਂ ਹਾਜ਼ਰੀਆਂ ਭਰਨਗੇ। ਆਪ ਜੀ ਨੇ ਜ਼ਰੂਰ ਲਾਹਾ ਲੈਣਾ, ਆਓ ਇਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਮਹਾਰਾਜ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਹੀ ਪਿਆਰ ਵਿੱਚ ਮਨਾਉਣ ਦਾ ਯਤਨ ਕਰ ਰਹੇ ਨੇ। ਨਾਲ ਦੀ ਨਾਲ ਸਤਿਕਾਰ ਯੋਗ ਭਾਈ ਸਾਹਿਬ ਜੀ ਭਾਈ ਜਸਵੰਤ ਸਿੰਘ ਜੀ ਖਾਲੜਾ ਅੰਮ੍ਰਿਤ ਸ਼ਹੀਦ ਹੋ ਗਏ ਨੇ, ਸਿੱਖ ਕੌਮ ਤੋਂ ਆਪਣੀ ਜਾਨ ਕੁਰਬਾਨ ਕਰ ਗਏ ਨੇ। ਮਰਨ ਤੋਂ ਤਾਂ ਸਾਰੇ ਡਰਦੇ ਨੇ। ਫਤਿਹ ਬੁਲਾਉਣ ਤੋਂ ਇੱਕ ਸ਼ਬਦ ਅਰਜ ਕਰਦਿਆਂ ਜਿਹੇ

ਜਿਨ ਰਾਮ ਨਾ ਜਾਣਿਆ। ਮਰਨਾ ਮਰਨ ਕਹੇ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਕਹੋ ਕਬੀਰ ਮਨ ਭਇਆ ਆਨੰਦਾ, ਗਇਆ ਭਰਮ ਰਹਿਆ ਪਰਮਾਨੰਦਾ। ਆਨੰਦ ਹੀ ਆਨੰਦ ਬਣਿਆ ਹੋਇਆ ਏ। ਆਓ ਸਮੂਹ ਸੰਗਤਾਂ, ਜਿੰਨੇ ਗੁਰੂ ਦਰਬਾਰ ਵਿੱਚ ਮਾਈ ਭਾਈ ਜੁੜ ਬੈਠੇ ਹੋ, ਦੂਰ ਦਰੇਡੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਵੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ, ਲੰਗਰਾਂ ਵਿੱਚ ਸੇਵਾ ਕਮਾ ਰਹੇ, ਲੰਗਰ ਛਕ ਰਹੇ, ਮੁੱਕਦੀ ਬਾਤ ਕੀ ਹੈ? ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ, ਦੋਨੋਂ ਹੱਥ ਜੋੜ ਕਰਕੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਵਿੱਚ ਸੀਸ ਚੁਕਾ ਕੇ, ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਪਿਤਾ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ। ਸੰਗਣ ਦੀ ਜ਼ਰੂਰਤ ਨਹੀਂ ਜੇ ਹੁੰਦੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸੰਗਤ ਜੀ, ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ ਹੈ। ਆਰੰਭ ਦੇ ਵਿੱਚ ਸ੍ਰੀ ਮਾਨ ਇੱਕ ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਸਾਂਝਾ ਕਰਾਂ, ਇਕਾਗਰਤਾ ਵਧੇਰੇ ਬਣ ਜਾਵੇ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਜੈਸੇ ਤੋ ਮਰਾਲ ਮਾਲ ਬੈਠਤ ਹੈ ਮਾਨ ਸਰ। ਹਾਂਜੀ, ਜੈਸੇ ਤੋ ਮਰਾਲ ਮਾਲ ਬੈਠਤ ਹੈ ਮਾਨ ਸਰ। ਮਾਨ ਸਰ ਤੇ ਹੰਸਾਂ ਦੀਆਂ ਡਾਰਾਂ ਉੱਡ ਕੇ ਜਾਂਦੀਆਂ ਨੇ, ਉਹਨਾਂ ਦਾ ਖਾਣਾ ਕੀ ਹੈ? ਧਿਆਨ ਦਿਓ ਤੁਸੀਂ, ਤਤ ਬੇਤਾ ਗੁਰਸਿੱਖ ਪਰਮ ਹੰਸ ਬੈਠੇ ਹੋ, ਅੰਮ੍ਰਿਤ ਬਾਣੀ ਦਾ ਆਨੰਦ ਲੈਣਾ ਹੈ। ਜੈਸੇ ਮਾਨ ਸਰ ਮਰਾਲ ਬੈਠਤ ਹੈ ਮਾਨ ਸਰ, ਮੁਕਤਾ ਅਮੋਲ। ਹਾਂਜੀ, ਮੁਕਤਾ ਅਮੋਲ, ਖਾਏ ਖਾਏ ਬੇਗ ਸਾਥ ਹੈ। ਅਮੋਲਕ ਮੋਤੀ ਚੁਗ ਚੁਗ ਕੇ ਬੜੇ ਖੁਸ਼ ਹੁੰਦੇ ਨੇ, ਕਿਉਂ ਜੀ? ਉਹਨਾਂ ਦੀ ਖੁਰਾਕ ਮਿਲ ਗਈ ਹੈ, ਉਹਨਾਂ ਨੂੰ ਆਨੰਦ ਮਿਲਦਾ ਹੈ, ਉਹਨਾਂ ਦਾ ਪੇਟ ਭਰ ਗਿਆ ਹੈ। ਦੂਸਰਾ ਬੋਲ ਲਿਖਦੇ ਨੇ ਭਾਈ ਗੁਰਦਾਸ ਸਾਹਿਬ ਜੀ, ਕਹਿੰਦੇ ਨੇ ਜੈਸੇ ਤੋ ਸੱਜਣ ਮਿਲ ਬੈਠਤ ਹੈ ਪਾਕ ਸਾਲ, ਅਨਕ ਪ੍ਰਕਾਰ ਬਿਜਨਦ ਰਸ ਖਾਤ ਹੈ। ਜੈਸੇ ਤੋ ਜਿਵੇਂ ਤਾਂ ਸੱਜਣ ਸਾਕ ਸੰਬੰਧੀ ਦੂਰ ਦਰੇਡਿਆਂ ਤੋਂ ਮਿਲੇ ਹੋਏ ਇੱਕ ਜਗ੍ਹਾ ਤੇ ਬੈਠ ਕੇ ਅੰਨ ਜਲ ਪ੍ਰਸ਼ਾਦ ਪਾਣੀ ਛਕ ਕੇ ਕਹਿੰਦੇ ਜੀ ਬੜਾ ਆਨੰਦ ਆਇਆ, ਪਰ ਉਹ ਖਤਮ ਹੋ ਜਾਂਦਾ ਹੈ, ਥੋੜੇ ਚਿਰ ਦੀ ਬਾਤ ਹੁੰਦੀ ਹੈ। ਤੀਸਰਾ ਬੋਲ ਭਾਈ ਗੁਰਦਾਸ ਸਾਹਿਬ ਜੀ ਨੇ ਹੋਰ ਕਮਾਲ ਦਾ ਲਿਖ ਦਿੱਤਾ ਹੈ, ਕਹਿੰਦੇ ਜੈਸੇ ਦ੍ਰੁਮ ਛਾਇਆ, ਕੱਲਾ ਕੱਲਾ ਅੱਖਰ, ਜੈਸੇ ਦ੍ਰੁਮ ਛਾਇਆ ਪਾਰ ਬੈਠਤ ਅਨੇਕ ਪੰਛੀ, ਖਾਏ ਫਲ ਮਧੁਰ ਬਚਨ ਕਹਿ ਸੁਹਾਤ ਹੈ। ਦਰਖਤ ਇੱਕ ਫਲਾਂ ਵਾਲ, ਅਨੇਕਾਂ ਪੰਛੀ ਆ ਕੇ ਬੈਠੇ ਨੇ, ਮਿੱਠੇ ਫਲ ਖਾਧੇ ਨੇ, ਸੋਹਣੀਆਂ ਆਵਾਜ਼ਾਂ ਦਿੱਤੀਆਂ ਨੇ। ਜਿਵੇਂ ਮਾਨ ਸਰੋਵਰ ਤੇ ਹੰਸ ਬੈਠਦੇ ਨੇ, ਜਿਵੇਂ ਇੱਕ ਜਗ੍ਹਾ ਤੇ ਸੱਜਣ ਮਿੱਤਰ ਬੈਠ ਕੇ ਅੰਨ ਜਲ ਛਕਦੇ ਨੇ ਖੁਸ਼ ਹੁੰਦੇ ਨੇ, ਜਿਵੇਂ ਇੱਕ ਦਰਖਤ ਤੇ ਅਨੇਕਾਂ ਪੰਛੀ ਬੈਠ ਕੇ ਫਲ ਖਾ ਕੇ ਆਨੰਦ ਮਾਣਦੇ ਨੇ ਤੇ ਇਹਦਾ ਰਿਜ਼ਲਟ ਕੱਢਦੇ ਨੇ, ਤੈਸੇ ਤੇਵੇਂ ਉਹਨਾਂ ਵਾਂਗਰ ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮ ਸਾਲ, ਸ਼ਬਦ ਸਹਿਜ ਰਸ ਅੰਮ੍ਰਿਤ ਆਗਾਤ ਹੈ। ਆਖੋ ਸਤਨਾਮ ਸ਼੍ਰੀ। ਇੰਨੇ ਬੈਠੇ ਜੇ ਆਵਾਜ਼ ਨਹੀਂ ਆਈ, ਪ੍ਰਕਾਸ਼ ਦਿਹਾੜਾ ਨਹੀਂ ਮਨਾ ਰਹੇ, ਆਨੰਦ ਨਹੀਂ ਆਇਆ। ਹੰਸਾਂ ਨੇ ਤੇ ਆਨੰਦ ਮਾਣ ਲਿਆ, ਸਾਕ ਸੰਬੰਧੀਆਂ ਨੇ ਅਣ ਜਲ ਛਕ ਕੇ ਆਨੰਦ ਮਾਣ ਲਿਆ, ਪੰਛੀਆਂ ਨੇ ਤੇ ਆਨੰਦ ਮਾਣ ਲਿਆ, ਤੇ ਤੁਹਾਡੀ ਵਾਹਿਗੁਰੂ ਜਪਣ ਲੱਗਿਆ ਆਵਾਜ਼ ਨਹੀਂ ਆਈ, ਕਮਾਲ ਹੋ ਗਈ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ। ਆਨੰਦ ਲੈਣਾ ਹੈ ਆਨੰਦ ਬਾਣੀ ਦਾ, ਜਿੰਨੇ ਬੋਲ ਕਰਨੇ ਨੇ ਕੇਵਲ ਗੁਰੂ ਕੀ ਅੰਮ੍ਰਿਤ ਬਾਣੀ ਦੇ ਆਨੰਦ ਵਿੱਚ ਹੀ ਆਪਾਂ ਯਤਨ ਕਰਨਾ ਹੈ। ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਾਚਾ ਨੇ, ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈ ਹੈ ਹਰ ਸਿਉ ਰਹਿ ਸਮਾਏ। ਹੇ ਮੇਰੇ ਮਨਾ, ਤੈਨੂੰ ਸਦਾ ਆਨੰਦ ਦੀ ਪ੍ਰਾਪਤੀ ਹੋਵੇਗੀ। ਅਗਰ ਬਾਣੀ ਦਾ ਆਨੰਦ ਮਾਣੇਗਾ ਤੇ ਗੁਰੂ ਦੀ ਹੀ ਪ੍ਰਾਪਤੀ ਹੈ। ਬਾਣੀ ਨਿਰੰਕਾਰ ਦੀ ਬਾਣੀ ਹੈ, ਔਰ ਨਿਰੰਕਾਰ ਦੇ ਘਰ ਵਿੱਚ ਅੰਮ੍ਰਿਤ ਬਾਣੀ ਲੈ ਜਾਵੇਗੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾਲੂ ਦਾ ਤਾਰ ਜੀ ਦੇ ਅੰਮ੍ਰਿਤ ਬਚਨ ਆਸਾ ਰਾਗ ਵਿੱਚ, ਆਸਾ ਮਹੱਲਾ ਪੰਜਵਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮੁਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਗੁਰੂ ਦੇ ਦੀਦਾਰ ਹੋਏ ਨੇ, ਗੁਰੂ ਦੀ ਸ਼ੋਹ ਪ੍ਰਾਪਤ ਹੋਈ ਹੈ, ਆਨੰਦ ਆਇਆ। ਜਦੋਂ ਤੁਸਾਂ ਨੇ ਅਖੰਡ ਪਾਠ ਸਾਹਿਬ ਪਰਸੋਂ ਦੇ ਆਰੰਭ ਕਰਵਾਏ ਨਾ,
ਹੁਕਮਨਾਮਾ ਆਇਆ ਸੀ, ਉਹ ਕਿਹੜਾ ਹੁਕਮਨਾਮਾ ਆਇਆ? ਪੰਜਵੇਂ ਪਾਤਸ਼ਾਹ ਦਾ। ਮੈਂ ਕਮਰੇ ਵਿੱਚ ਹੀ ਬੈਠਿਆ ਸੁਣਿਆ, ਲਾਈਵ ਸੁਣਦੇ ਆ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਮੇਰੀ ਇੱਕ ਬੇਨਤੀ ਹੈ, ਤਿਸ ਮੋਹਨ ਲਾਲ ਪਿਆਰੇ, ਉਹ ਮੇਰਾ ਪਿਆਰਾ ਜੇ, ਉਹ ਮੇਰੇ ਮਨ ਨੂੰ ਮੋਹਣ ਵਾਲਾ ਹੈ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੋ ਜੰਤੀ ਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਮੇਰੇ ਨੈਣ ਨੇਤਰ ਦੀਦੇ ਜਿਹੜੇ ਨੇ ਤੇਰੇ ਦਰਸ਼ਨਾਂ ਨੂੰ ਲੋਚ ਦੇ ਰਹੇ, ਦੀਦ ਨੇ ਦੀਦਾਰ ਸਾਹਿਬੋ ਕਾਸ਼ ਨਾਹੀ ਇਸ ਕਾ ਮੋਲ, ਪਾਕ ਪਰਵਤ ਘਰ ਤੂੰ ਖੁਦ ਖਸਮ ਵੱਡਾ ਅਤੋਲ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਪੀਨਾ ਤੀਰੀ ਜੈ, ਪ੍ਰਭ ਸਿਉਂ ਮਨ ਲੀਨਾ। ਵਾਹਿਗੁਰੂ ਵਾਹਿਗੁਰੂ। ਹੁਕਮਨਾਮਾ, ਮੇਰਾ ਮਨ ਗੁਰੂ ਵਿੱਚ ਇਉਂ ਲੀਨ ਹੋ ਗਿਆ ਜਿਉਂ ਜਿਵੇਂ ਜਲ ਮੀਨਾ, ਜਿਵੇਂ ਮੱਛੀ ਦਾ ਜੀ ਹਾਂਜੀ ਪਾਣੀ ਵਿੱਚ ਹੋ ਜਾਂਦਾ ਹੈ, ਤਿਵੇਂ ਗੁਰੂ ਦੇ ਸਿੱਖ ਦਾ ਗੁਰੂ ਸ਼ਬਦ ਵਿੱਚ ਹੋ ਜਾਂਦਾ ਹੈ। ਆਖੋ ਸਤਨਾਮ ਸ਼੍ਰੀ, ਜਿਉਂ ਜਲ ਮੀਨਾ ਚਾਤਰਕ ਜਿਵੇਂ ਤਸੰਤੀ ਆ, ਜਣ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀ ਆ, ਯਾਰ ਵੇ ਪ੍ਰੇ ਹੱਬੇ ਸਖੀ ਆ, ਮੂੰਹ ਕਹੀ ਨਾ ਜਿਹੀ ਆ, ਯਾਰ ਵੇ ਹਿੱਕ ਡੂੰ ਹਿੱਕ ਚਾੜੇ ਹੋ ਕਿਸ ਚੇ ਤੇਹੀ ਆ, ਹਿੱਕ ਦੂੰ ਹਿੱਕ ਚਾੜੇ ਅਨਕ ਪਿਆਰੇ, ਨਿਤ ਕਰ ਦੇ ਭੋਗ ਬਿਲਾਸਾ, ਤਿੰਨਾ ਦੇਖ ਮਨ ਚਾਉ ਠੰਡਾ, ਹੋ ਕਦ ਪਾਏ ਗੁਣਤਾਸਾ, ਜਿੰਨੀ ਮੈਂਡਾ ਲਾਲ ਰਿਜਾਇਆ, ਤਿਸ ਆਗੇ ਮਨ ਦੇਹੀਆ, ਕਹੋ ਨਾਨਕ ਸੁਣ ਬਿਨੋ ਸੁਹਾਗਣ, ਮੂੰਹ ਦਾਸ ਦੇਖਾ ਪ੍ਰੇ ਕਹੀ ਆ, ਪ੍ਰੇ ਹੱਬੇ ਸਖੀਆ। ਸਾਰੀਆਂ ਸਖੀਆਂ ਜਿਹੜੀਆਂ ਨੇ ਆਨੰਦ ਮਾਣਦੀਆਂ ਨੇ, ਮੈਨੂੰ ਵੀ ਆਨੰਦ ਮਿਲ ਜਾਵੇ। ਪ੍ਰਭ ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਭਾਈ। ਹੁਕਮਨਾਮਾ ਤੁਹਾਨੂੰ ਬਚਨ ਸਾਂਝੇ ਕਰ ਲਏ ਨੇ, ਸਾਹਿਬ ਜੀ ਦੇ ਬਚਨ ਚੱਲ ਰਹੇ ਨੇ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ, ਕਿਉਂਕਿ ਗੁਰੂ ਦੇ ਦੀਦਾਰ ਹੋਏ ਨੇ, ਮੈਂ ਹੁਕਮਨਾਮਾ ਸਾਹਿਬ ਵੱਲੇ ਤਾਂ ਗਿਆ। ਦਰਸ਼ਨ ਪਰਸ਼ਨ ਹਰਸਨ ਸਰਸਨ, ਰੰਗ ਰੰਗੀ ਕਰਤਾਰੀ ਰੇ ਖਿੰਨ ਰਮ ਗੁਰ ਗਮ। ਕਹਿੰਦੇ ਥੋੜਾ ਜਿਹਾ ਸਿੱਖ ਬਾਣੀ ਨਾਲ ਜੁੜ ਜਾਵੇ ਨਾ ਖਾਲਸਾ ਜੀ, ਤੇ ਮੇਰੇ ਗੁਰੂ ਤੱਕ ਬਾਣੀ ਲੈ ਜਾਵੇ, ਕਿਉਂਕਿ ਬਾਣੀ ਹੈ ਹੀ ਗੁਰੂ ਰੂਪ ਹੈ। ਖਿੰਨ ਰਮ ਗੁਰ ਗਮ ਹਰ ਦਮ, ਉਹ ਨਹਿ ਜਮ ਜਮ ਨੇੜੇ ਨਹੀਂ ਆਉਂਦਾ, ਜਿੱਥੇ ਬਾਣੀ ਉੱਥੇ ਜਮ ਕਿੱਥੇ ਜੇ। ਸੁਣ ਕੇ ਜਮ ਕੇ ਦੋਤ ਨਾਏ ਤੇਰਾ ਛੱਡ ਜਾਏ, ਬਾਣੀ ਪੜਨ ਵਾਲੇ ਸਿੱਖ ਦਾ ਤੇ ਪ੍ਰਤਾਪ ਹੁੰਦਾ ਜੇ, ਪ੍ਰਤਾਪ ਤੁਮਾਰਾ ਦੇਖ ਕੇ। ਜਮ ਦੋਤ ਛੱਡ ਜਾਏ, ਖਿੰਨ ਰਮ ਗੋਰੇ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰ ਹਾਰੀ ਰੇ। ਜਿਨ੍ਹਾਂ ਦੇ ਹਿਰਦੇ ਵਿੱਚ ਮੇਰੇ ਗੁਰੂ ਬਾਬਾ ਜੀ ਦੀ ਅੰਮ੍ਰਿਤ ਬਾਣੀ ਵਸਦੀ ਹੈ, ਉਹਨਾਂ ਦੇ ਜੀਵਨ ਵਿੱਚ ਆਨੰਦ ਹੈ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਆਪਾਂ ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਸਾਂਝੀ ਕਰਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੰਮ੍ਰਿਤ ਬਚਨ ਨੇ, ਜੈਸੀ ਮੈਂ ਆਵਾ ਖਾਸਮ ਕੀ ਬੋਲੋ, ਜੈਸੀ ਮੈਂ ਆਵਾ ਖਾਸਮ ਕੀ, ਫਿਰ ਬੋਲੋ, ਜੈਸੀ ਮੈਂ ਆਵਾ ਖਾਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਗੁਰਮੁਖਾ ਸਾਹਿਬ ਜੀ ਕਿਰਪਾ ਕਰਦੇ, ਉਸ ਮਾਲਕ ਦੀ ਬਾਣੀ ਹੈ, ਤੇ ਜਿਸ ਵੇਲੇ ਮੇਰੇ ਗਰੀਬ ਨਿਵਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਲਯੁਗੀ ਜੀਵਾਂ ਨੂੰ ਉਤਾਰਦੇ ਨੇ, ਤੁਹਾਨੂੰ ਯਾਦ ਹੈ ਜਿਸ ਵੇਲੇ ਗੁਰਪੁਰਬ ਹੁੰਦਾ ਤੇ ਰਾਗੀ ਸਿੰਘਾਂ ਤੋਂ ਕਥਾ ਵਾਚਕਾਂ ਤੋਂ ਇਹ ਬਚਨ ਸੁਣਦੇ ਜੇ, ਬਾਬੇ ਤਾਰੇ ਚਾਰ ਚੱਕ ਨੌ ਖੰਡ, ਪ੍ਰਥਮੀ ਸੱਚਾ ਢੋਆ ਗੁਰਮੁਖ ਕੁਲ ਵਿੱਚ ਪ੍ਰਗਟ ਹੋਆ, ਤੇ ਬਾਬੇ ਨੇ ਕਾਹਦੇ ਨਾਲ ਉਤਾਰਿਆ ਜੇ, ਜੇ ਸੱਜਣ ਨੂੰ ਉਤਾਰਿਆ ਤੇ ਕਾਹਦੇ ਨਾਲ ਉਤਾਰਿਆ ਹੈ, ਜੇ ਕੌਡੇ ਵੱਲੇ ਗਏ ਨੇ ਤੇ ਕਾਹਦੇ ਨਾਲ ਉਹਨੂੰ ਉਤਾਰਿਆ ਹੈ, ਸ਼ਬਦ ਨਾਲ, ਸੱਜਣ ਨੂੰ ਸ਼ਬਦ ਨਾਲ ਹੀ ਤਾਰਿਆ ਹੈ। ਉਜਲ ਕਹਿਹਾਂ ਚਿਲਕਨਾ, ਉੱਥੇ ਹੀ ਤਾਂ ਸ਼ਬਦ ਕੀਤਾ ਸੀ ਨਾ, ਉਜਲ ਕਹਿਹਾਂ ਚਿਲਕਨਾ ਕੋਟ ਮਕਾਲੜੀ ਮਾਸ, ਧੋਤਿਆਂ ਝੂਠ ਨਾ ਉੱਤਰ ਆਇਆ ਜੇ ਸੋ ਧੋਵਣ ਤਿਸ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ,
ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ, ਕੋਠੇ ਮੰਡਪ ਮਾੜੀਆਂ ਬਾਹਰੋਂ ਚਿੱਤ ਵੀ ਆਹ ਢੱਠੀਆਂ ਕੰਮ ਨੇ ਆਵਈ ਵਿੱਚੋਂ ਸੱਖਣੀਆਂ ਹਾਂ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਨਾ, ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲਨ। ਜਦੋਂ ਗੁਰੂ ਨਾਨਕ ਮਹਾਰਾਜ ਨੇ ਭਾਈ ਮਰਦਾਨਾ ਜੀ ਨੇ ਵਜਾਈ ਰਬਾਬ, ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੈਸੀ ਮੈਂ ਆਵੇ ਖਸਮ ਕੀ ਬਾਣੀ ਸ਼ਬਦ ਦਾ ਗਾਇਨ ਹੋਇਆ। ਸੱਜਣ ਪੱਥਰ ਦਿਲ ਵਰਗਾ ਸੀ, ਮੋਮ ਬਣ ਗਿਆ ਮੋਮ, ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਬੋਲ ਮੈਂ ਤਾਂ ਤੁਹਾਨੂੰ ਸੌਖਾ ਲਿਆ, ਇੱਕ ਛੋਟਾ ਜਿਹਾ ਕਵੀ ਹੋਵੇ ਨਾ ਜੀ, ਕੋਈ ਬਹੁਤਾ ਵੱਡਾ ਨਾ ਹੋਵੇ, ਮੇਰੇ ਵਰਗਾ ਅਣਜਾਣ ਮੂਰਖ ਹੋਵੇ, ਕੋਈ ਉਹ ਬੋਲ ਬੋਲੇ ਕਾਵ ਰਚਨਾ ਲਿਖੇ ਬੋਲੇ ਤੇ ਨਾਲ ਦੀ ਨਾਲ ਉਹਨੂੰ ਲਿਖਤ ਵਿੱਚ ਲੈ ਆਉਂਦਾ ਹੈ। ਕਿਉਂ ਲਿਆਉਂਦਾ ਹੈ? ਵੀ ਇਹ ਦੁਬਾਰਾ ਪਤਾ ਨਹੀਂ ਮੈਨੂੰ ਬੋਲ ਆਉਣੇ ਜਾਂ ਨਹੀਂ ਆਉਣੇ, ਪਰ ਇਹ ਬਾਤ ਗੁਰੂ ਨਾਨਕ ਮਹਾਰਾਜ ਤੇ ਨਹੀਂ ਢੁੱਕਦੀ। ਕਿਉਂ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕਰਨੀ ਸੀ, ਉਹ ਨਾਲ ਦੀ ਨਾਲ ਜਿਹੜੀ ਬਾਣੀ ਆ ਰਹੀ ਹੈ ਸਤਿਗੁਰੂ ਮਹਾਰਾਜ ਬਾਣੀ ਨੂੰ ਲਿਖਤ ਵਿੱਚ ਲਈ ਆ ਰਹੇ ਨੇ। ਮੈਂ ਪਹਿਲੇ ਪ੍ਰਕਾਸ਼ ਤੱਕ ਜਾਣਾ ਹੈ, ਬਾਣੀ ਦਾ ਸੰਪੂਰਨ ਦਿਹਾੜਾ ਤੁਸੀਂ ਪਿਛਲੇ ਐਤਵਾਰ ਵੀ ਮਨਾਇਆ, ਮੈਂ ਉਹ ਵੀ ਕੁਝ ਨਾ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰ ਜਾਣੇ ਨੇ। ਉਹ ਨਾਲ ਦੀ ਨਾਲ ਲਿਖਤ ਵਿੱਚ ਆਈ ਜਾ ਰਿਹਾ। ਸਤਿਗੁਰਾਂ ਦੇ ਕੋਲ ਖਜ਼ਾਨਾ ਸੀ, ਉਸ ਖਜ਼ਾਨੇ ਦੇ ਵਿੱਚ ਪੋਥੀ ਸੁਭਾਏ ਮਾਣ ਸੀ, ਤੇ ਸਤਿਗੁਰੂ ਮਹਾਰਾਜ ਉਸ ਬਾਣੀ ਨੂੰ ਅੰਮ੍ਰਿਤ ਬਾਣੀ ਨੂੰ ਲਿਖਤ ਵਿੱਚ ਲਈ ਆ ਰਹੇ ਨੇ। ਇਹ ਬਾਤ ਉਦੋਂ ਜ਼ਾਹਰ ਜਾਗ ਹੋ ਗਈ ਜਿਸ ਵੇਲੇ ਗੁਰੂ ਨਾਨਕ ਮਹਾਰਾਜ ਮੱਕੇ ਗਏ ਨੇ। ਮੈਂ ਤੁਹਾਨੂੰ ਆਰੰਭ ਤੇ ਬੋਲ ਆਏ ਨੇ, ਇੱਕ ਵਾਰ ਅੱਖੋ ਗੱਜ ਕੇ ਸਤਨਾਮ ਸ਼੍ਰੀ ਸਰੀਰ ਕਰਕੇ ਬੈਠੇ ਜੇ ਨਾ, ਟਾਈਮ ਮੇਰਾ ਗਿਣਤੀ ਮਿਣਤੀ ਦਾ ਜੇ, ਕੋਈ ਕਹਾਣੀਆਂ ਪਾਉਣੀਆਂ ਕੋਈ ਨਹੀਂ ਹੈ, ਕਰਨੀ ਬਾਣੀ ਦੀ ਕਥਾ ਹੀ ਜੇ, ਪਰ ਟਿਕਾ ਕੇ ਬੈਠੇ ਹੋ ਜਿੰਨੇ ਬੈਠੇ ਜੇ, ਗੁਰੂ ਕੇ ਖੁਸ਼ੇ ਪ੍ਰਾਪਤ ਕਰਨੇ ਨੇ, ਖਾਲੀ ਬੋਲ ਪੜਨ ਤੱਕ ਨਾ ਰਹਿ ਜਾਵੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਜੇ ਗੁਰੂ ਦੀ ਨਜ਼ਰ ਲੈਣੀ ਹੈ ਤੇ ਜਦੋਂ ਗੁਰੂ ਦੀ ਨਜ਼ਰ ਪੈ ਗਈ ਨਿਹਾਲ ਹੋ ਜਾਣਾ। ਜੇ ਜਿਨ ਕੋ ਨਜ਼ਰ ਕਰਮ ਤਿਨਕਾਰ, ਨਾਨਕ ਨਜ਼ਰੀ ਜਿਹੜੇ ਬੋਲ ਆਉਂਦੇ ਗੱਜ ਕੇ ਪੜਿਆ ਕਰੋ, ਸੰਗਿਆ ਨਾ ਕਰੋ। ਤੇ ਜਦੋਂ ਗੁਰੂ ਨਾਨਕ ਮਹਾਰਾਜ ਮੱਕੇ ਗਏ ਨੇ ਨਾ, ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਬਾਣੀ ਦੇ ਬਚਨ ਕਹਿ ਦਿੱਤੇ ਨੇ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਡੰਡਾ, ਕਿਤਾਬ ਕਛ ਖਜ਼ਾਨਾ ਪੋਥੀ ਵਾਲਾ, ਜਿਹਦੇ ਤੇ ਬਾਣੀ ਲਿਖੀ ਸੀ ਉਹ ਬਾਬਾ ਜੀ ਦੇ ਕੋਲ ਹੈ। ਤੁਹਾਨੂੰ ਪਤਾ ਜਿਹੜੀ ਸਾਡੀ ਤੁਹਾਡੀ ਕੋਈ ਕੀਮਤੀ ਚੀਜ਼ ਹੋਵੇ ਨਾ, ਬੰਦਾ ਨੂੰ ਸਾਂਭ ਕੇ ਰੱਖਦਾ ਹੈ, ਜਿਹੜੀ ਮਿਹਨਤ ਕਰਕੇ ਘਾਲਣਾ ਘਾਲ ਕੇ ਕੀਤੀ ਹੋਵੇ ਉਹਨੂੰ ਸਾਂਭ ਕੇ ਰੱਖਦਾ, ਤੇ ਬਾਣੀ ਤੇ ਨਿਰੰਕਾਰ ਦੇ ਦੇਸ਼ ਚੋਂ ਆਈ ਹੈ। ਤਾਂ ਸਤਿਗੁਰੂ ਮਹਾਰਾਜ ਬਾਣੀ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਨੇ। ਆਸਾ ਹੱਥ ਕਿਤਾਬ ਕੱਛ ਪੋਥੀ, ਪੂਜਾ ਬਾਗ ਮੁਸੱਲਾ ਧਾਰੀ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜਾਰੀ, ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮੈਂ ਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਟੰਗੋ ਬਾਬਾ ਜੀ ਦੀ ਲੱਤ ਪਕੜ ਲਈ, ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰਨ ਜੋ ਹਾਰੀ, ਹੈਰਾਨ ਹੋ ਕੇ ਸਤਿਗੁਰੂ ਨੂੰ ਨਮਸਕਾਰ ਕੀਤੀ। ਗਰੀਬ ਨਿਵਾਜ ਪਤਾ ਲੱਗ ਗਿਆ ਸਾਈ ਫਕੀਰਾ ਵੱਡਾ ਕੌਤਕ ਵਰਤਿਆ ਹੈ। ਵਿਚਾਰਾਂ ਕਰਦਿਆਂ ਕਰਦਿਆਂ ਕਰਦਿਆਂ ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਕਰਕੇ ਦੱਸੋ ਸਤਿਗੁਰੂ ਮਹਾਰਾਜ, ਇਸ ਸੰਸਾਰ ਦੇ ਵਿੱਚ ਮਾਤ ਲੋਕ ਵਿੱਚ ਮੁਸਲਮਾਨ ਨੂੰ ਪਹਿਲ ਮਿਲੀ ਹੈ ਜਾਂ ਹਿੰਦੂ ਨੂੰ ਪਹਿਲ ਮਿਲੀ ਹੈ, ਕਿਹਨੂੰ ਪਹਿਲਤਾਈ ਮਿਲੀ ਹੈ? ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਆ ਤੁਹਾਡੇ ਕੋਲ ਖਜ਼ਾਨਾ ਹੈ, ਇਹਦੇ ਵਿੱਚ ਕੀ ਹੈ? ਤਾਂ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤਾ ਮੱਕੇ ਦੇ ਮੁਲਾਣਿਆਂ ਕਾਜ਼ੀਆਂ ਨੂੰ, ਇਹਦੇ ਵਿੱਚ ਅੱਲਾ ਤਾਲਾ ਖੁਦਾ ਦੇ ਘਰ ਤੋਂ ਆਈ ਹੋਈ ਬਾਣੀ। ਹਾਂਜੀ, ਜਦੋਂ ਉਹਨਾਂ ਨੇ ਸਵਾਲ ਕੀਤਾ ਨਾ ਜੀ, ਥੋੜਾ ਐਨੂੰ ਹੋ ਕੇ ਬਹਿ ਜਾਓ ਸਿੰਘ ਜੀ, ਤੁਹਾਡਾ ਚਿਹਰਾ ਦਿਸਦਾ ਨੀ, ਐਨੂੰ ਹੋ ਜਾਓ, ਤੁਸੀਂ ਇਸ਼ਾਰਾ ਤੇ ਬੜਾ ਸੋਹਣਾ ਕਰਦੇ ਹੋ, ਬੜਾ ਧਿਆਨ ਨਾਲ ਸੁਣ ਰਹੇ ਹੋ, ਆਖੋ ਸਤਨਾਮ ਸ਼੍ਰੀ। ਜਦੋਂ ਸਰੋਤਾ ਹੋਵੇ ਨਾ ਸੁਣਨ ਵਾਲਾ, ਤੇ ਬਕਤੇ ਦਾ ਆਨੰਦ ਬਣ ਜਾਂਦਾ, ਸਰੋਤ ਵਿੱਚ ਹੀ ਕਥਾ ਹੁੰਦੀ ਹੈ। ਤੇ ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਕਾਜੀ ਮੁਲਾਣਿਆਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਆ ਤੁਹਾਡੇ ਖਜ਼ਾਨੇ ਵਿੱਚ ਕੀ ਹੈ? ਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਕਾਜੀ ਜੀ ਮੁਲਾਣਿਓ, ਇਹ ਨਿਰੰਕਾਰ ਕਰਤਾਰ ਦੇ ਦਰਗਾਹ ਚੋਂ ਆਈ ਹੋਈ ਅੰਮ੍ਰਿਤ ਬਾਣੀ ਹੈ। ਤੇ ਕਹਿੰਦੇ ਬਾਬਾ ਫਿਰ ਬਾਣੀ ਦੇ ਦਰਸ਼ਨ ਕਰਾ, ਬਾਬਾ
ਇਸ ਬਾਣੀ ਦੇ ਦੀਦਾਰ ਕਰਵਾ। ਤੇ ਗੁਰੂ ਨਾਨਕ ਮਹਾਰਾਜ ਨੇ ਉਹ ਪੋਥੀ ਅੰਮ੍ਰਿਤ ਬਾਣੀ ਖੋਲੀ ਹੈ ਤੇ ਉਹਦੇ ਵਿੱਚੋਂ ਸਤਿਗੁਰੂ ਮਹਾਰਾਜ ਨੇ ਦੀਦਾਰ ਕਰਾਏ ਤੇ ਫਿਰ ਉਹਨੂੰ ਸਵਾਲ ਕਰਦੇ ਨੇ, ਮਹਾਰਾਜ ਦੱਸੋ ਉਹਨਾਂ ਬੋਲਾਂ ਨੂੰ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਕਲਮ ਬੰਦ ਕੀਤਾ ਹੈ। ਪੁੱਛਣ ਗੱਲ ਇਮਾਨ ਦੀ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਿਮ ਮਨੋਈ, ਬਾਬਾ ਆਖੇ ਬਾਬਾ ਆਖੇ ਹਾਜੀਆਂ, ਪੜੋ ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਜੋ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ, ਦੋਨੋ ਰੋਈ ਹਿੰਦੂ ਮੁਸਲਮਾਨ ਦੋਏ ਦਰਗਹਿ ਲੈਣ ਨਾ ਢੋਈ। ਇੱਥੇ ਕਈ ਵਾਰ ਬਾਤ ਚੱਲ ਜਾਂਦੀ ਹੈ ਵੀ ਹਿੰਦੂ ਮੁਸਲਮ ਦੋਨੋਂ ਰੋਈ, ਕੀ ਇੱਥੇ ਇੱਕ ਪ੍ਰਮਾਣ ਜੇ ਆ ਜਾਂਦਾ ਬਾਣੀ ਦਾ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਇੱਥੇ ਕੀ ਸਿੱਖ ਦਾ ਨਾਂ ਛੱਡ ਦਿੱਤਾ ਹੈ? ਨਾ ਨਾ ਨਾ, ਮੀਆਂ ਮੀਰ ਕੀ ਸੀਗਾ? ਮੁਸਲਮਾਨ ਸੀਗਾ। ਪਾਤਸ਼ਾਹ ਜੀ ਨੇ ਇੱਥੇ ਬ੍ਰਹਮ ਗਿਆਨ ਦੀ ਗੱਲ ਕੀਤੀ ਹੈ। ਚਾਹੇ ਹਿੰਦੂ ਕੋਲ ਬ੍ਰਹਮ ਗਿਆਨ ਹੈ, ਕੁਲਵਾਸ ਦੀ ਬਾਤ ਨਹੀਂ ਹੈ, ਜਾਤ ਦੀ ਬਾਤ ਨਹੀਂ ਹੈ, ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਨਾ ਮੁਸਲਮਾਨ ਦੀ ਬਾਤ ਹੈ ਨਾ ਸਿੱਖ ਦੀ ਬਾਤ ਹੈ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਕਾਜੀ ਜੀ ਜਿਹੜਾ ਉਸ ਨਿਰੰਕਾਰ ਦੇ ਅਮਲਾਂ ਨੂੰ ਸ਼ਬਦਾਂ ਨੂੰ ਕਮਾ ਜਾਵੇਗਾ, ਇਹ ਬਾਣੀ ਉਹ ਕਹਿ ਰਹੀ ਹੈ, ਉਹ ਦਰਗਾਹ ਵਿੱਚ ਕਬੂਲ ਹੋ ਜਾਵੇਗਾ, ਕਿਉਂਕਿ ਇਸ ਬਾਣੀ ਦੇ ਅੰਮ੍ਰਿਤ ਬੋਲ ਨੇ ਕੋਈ ਬੋਲੇ ਰਾਮ ਰਾਮ। ਇੱਥੇ ਖੰਡਾ ਨਹੀਂ ਜੇ,

ਸਿਰ ਨਿਵਾਏ। ਇਸ ਬਾਣੀ ਦੇ ਬੋਲ ਆਉਣੇ ਨੇ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਹੋ ਲੋਗਾ। ਭਰਮ ਨ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਠਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਨਾ ਕਸ਼ ਪੋਚ ਮਾਟੀ ਕੇ ਭਾਂਡੇ, ਨਾ ਕਸ਼ ਪੋਚ ਕੁੰਭਾਰ। ਇਹ ਦਰਗਾਹ ਦੀ ਬਾਣੀ ਹੈ ਗੁਰੂ ਸਵਾਰੀ ਸੰਗਤ ਜੀ। ਇਸ ਅੰਮ੍ਰਿਤ ਬਾਣੀ ਸਤਿਗੁਰੂ ਮਹਾਰਾਜ ਨੇ ਸਾਰੀ ਬਾਣੀ ਲਿਖਤ ਵਿੱਚ ਆ ਗਈ। ਜਿਸ ਵੇਲੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਿਖੇ ਗੁਰਤਾ ਗੱਦੀ ਦਾ ਸਿੰਘਾਸਨ ਲੈਣਾ ਜੀ ਨੂੰ ਬਖਸ਼ਿਆ, ਛਾਤੀ ਨਾਲ ਲਾਇਆ, ਲੈਣੇ ਤੋਂ ਅੰਗਦ ਬਣਾ ਦਿੱਤਾ, ਤੁਹਾਨੂੰ ਗੁਰੂ ਅੰਗਦ ਦੇ ਮਹਾਰਾਜ ਤੇ ਨਾਲ ਦੀ ਨਾਲ ਅੰਮ੍ਰਿਤ ਬਾਣੀ ਦਾ ਖਜ਼ਾਨਾ ਵੀ ਬਖਸ਼ਿਸ਼ ਕਰ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ, ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। ਮੈਂ ਆਰੰਭ ਤੋਂ ਕਥਾ ਕੀਤੀ ਹੈ, ਅੱਜ ਤੇ ਮੇਰੀ ਇਹ ਸਮਾਪਤੀ ਨਹੀਂ ਹੋਣੀ ਕਿਉਂਕਿ ਮੇਰੇ ਟਾਈਮ 20 ਮਿੰਟ ਰਹਿ ਗਏ ਨੇ। ਅਗਲਾ ਦਿਹਾੜਾ ਐਤਵਾਰ ਦਾ ਫਿਰ ਪ੍ਰਕਾਸ਼ ਦਿਹਾੜਾ ਹੀ ਮਨਾ ਰਹੇ ਨੇ, ਫਿਰ ਮੈਂ ਉੱਥੋਂ ਹੀ ਕਥਾ ਤੁਹਾਡੇ ਨਾਲ ਸਾਂਝੀ ਕਰ ਲੈਣੀ। ਪਰ ਜਿੰਨੇ ਬੈਠੇ ਸੁਰਤ ਵਿੱਚ ਰੱਖਿਓ ਵੀ ਭਾਈ ਕਥਾ ਕਰਨ ਵਾਲੇ ਸਮਾਪਤੀ ਕਿੱਥੋਂ ਕਰਕੇ ਗਿਆ ਹੈ, ਲੜੀ ਬਣੀ ਰਹੇਗੀ। ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ, ਪੁੱਤਰੀ ਕੌਲ ਨ ਪਾਲਿਓ ਮਨ ਖੋਟੈ ਆਕੀ ਨਸਿਆਰਾ। ਤੇ ਕਰਤਾਰਪੁਰ ਵਿੱਚ ਬਾਣੀ ਮੁਖੋਂ ਉਚਾਰੀਐ, ਧਰਮਸ਼ਾਲਾ ਵਿੱਚ ਗੁਰੂ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਹੋ ਰਿਹਾ ਹੈ। ਬਾਣੀ ਮੁਖੋਂ ਉਚਾਰੀਐ, ਹੋਏ ਰੁਸ਼ਨਾਈ ਹੋਏ ਰੁਸ਼ਨਾਈ ਹੋਏ ਰੁਸ਼ਨਾਈ, ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੈ ਧੁਨਕਾਰਾ। ਸੋਦਰ ਸ਼ਾਮਾ ਦਾ ਟਾਈਮ, ਸੋਦਰ ਆਰਤੀ ਗਾਵੀ ਐ, ਅੰਮ੍ਰਿਤ ਵੇਲਾ ਜਾਪ ਉਚਾਰਾ, ਗੁਰਮੁਖ ਭਾਰ ਅਥਰਬਣ ਤਾਰਾ। ਅਥਰਬਣ ਨਾਮ ਹੈ ਚਾਰ ਵੇਦ, ਸਾਮਵੇਦ ਰਿਗ ਵੇਦ ਜੁਜਰ ਵੇਦ। ਮਹਾਰਾਜ ਕਹਿੰਦੇ ਉਹ ਭਾਰ ਸਾਰਾ ਕਰਮ ਕਾਂਡ ਵਾਲਾ ਲਾ ਦਿੱਤਾ। ਗੁਰੂ ਨਾਨਕ ਮਹਾਰਾਜ ਨੇ ਇੱਕ ਜਗ੍ਹਾ ਤੇ ਬਾਣੀ ਨਹੀਂ ਉਚਾਰੀ। ਤੁਹਾਨੂੰ ਮੈਂ ਥੋੜਾ ਜਿਹਾ ਹੋਰ ਦ੍ਰਿਸ਼ਟਾਂਤ ਦੇ ਦੇਵਾਂ। ਜਿਸ ਵੇਲੇ ਤੁਹਾਡੇ ਅੰਦਰ ਸੁਰਤੀ ਵਿੱਚ ਘਰ ਕਰ ਜਾਵੇ ਵੀ ਬਾਣੀ ਗੁਰੂ ਨਾਨਕ ਮਹਾਰਾਜ ਨੇ ਲਿਖਤ ਵਿੱਚ ਲਿਆਂਦੀ ਹੈ, ਜਿਸ ਵੇਲੇ ਅਚਲ ਬਟਾਲੇ ਦੀ ਬਾਤ ਚੱਲੀ ਹੈ ਨਾ, ਸਤਿਗੁਰੂ ਮਹਾਰਾਜ ਨੇ ਐਸਾ ਕੌਤਕ ਵਰਤਾਇਆ ਹੈ, ਬਾਬਾ ਆਇਆ ਬਾਬਾ ਬੇਲਾ ਸੁਣ ਸ਼ਿਵ ਰਾਤ ਦਾ, ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕ ਆਈ, ਲੱਗੀ ਬਰਸ਼ਨ ਲਛਮੀ ਨੌ ਨਿਧ ਰਿਧ ਸਿੱਧ ਸਵਾਈ, ਭਗਤੀਆਂ ਆਈ ਭਗਤ ਪਾਣ ਆਣ ਲੋਟਾ ਜੋਗੀ ਲਿਆ ਛਪਾਈ, ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਛਪਾਈ, ਵੇਖ ਚਲਿੱਤਰ ਜੋਗੀ ਖੁਣਸਾਈ। ਮਹਾਰਾਜ ਨੇ ਉਹ ਸਨਮੁਖ ਰੱਖ ਦਿੱਤਾ ਤੇ ਜਿਹੜੇ ਸਿੱਧ ਸਨ ਨਾ, ਨੌ ਨਾਥ ਗੋਰਖਨਾਥ ਘੁੱਗੂ ਨਾਥ ਚਰਪਟ ਨਾਥ ਮਛਿੰਦਰ ਨਾਥ, ਗੁਰੂ ਨਾਨਕ ਮਹਾਰਾਜ ਕੋਲ ਆ ਗਏ ਨੇ। ਕਹਿਣ ਲੱਗੇ, ਨਾਨਕਾ ਸਾਨੂੰ ਵੀ ਕੁਝ ਗੱਲਾਂ ਤੂੰ ਦੱਸੀਆਂ ਨੇ, ਇਉਂ ਲੱਗਦਾ ਹੈ ਤੇਰੇ ਕੋਲ ਕਰਾਮਾਤ ਬਹੁਤੀ ਹੈ ਤੇ ਤੂੰ ਆਪਣੀ ਕੋਈ ਕਰਾਮਾਤ ਵਿਖਾ, ਤੂੰ ਆਪਣੀ ਕੋਈ ਕਰਾਮਾਤ ਵਿਖਾ। ਤੇ ਗੁਰੂ ਨਾਨਕ ਮਹਾਰਾਜ ਨੇ ਬੜੇ ਤਸੱਲੀ ਨਾਲ ਜਵਾਬ ਦਿੱਤਾ, ਸਿੱਧ ਲੋਕੋ ਮੇਰੇ ਕੋਲ ਕੋਈ ਕਰਾਮਾਤ ਨਹੀਂ ਹੈ। ਤਾਕਤਾਂ ਗੁਰੂ ਨਾਨਕ ਦੇ ਕੋਲ ਨੇ ਤੇ ਜਿਹੜੇ ਬੋਲ ਕਹੇ ਨੇ ਉਹਨਾਂ ਬੋਲਾਂ ਨੂੰ ਖਾਲਸਾ ਜੀ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਕਲਮ ਬੰਦ ਕੀਤਾ ਹੈ। ਸਿੱਧ ਬੋਲਣ ਸੁਣ ਨਾਨਕਾ, ਤੋਹੇ ਜੱਗ ਨੂੰ ਕਰਾਮਾਤ ਦਿਖਲਾਈ, ਕੁਝ ਦੇ ਖਾਲੇ ਅਸਾਂ ਨੂੰ ਵੀ ਤੂੰ ਕਿਉਂ ਢਿੱਲ ਅਜਿਹੀ ਲਾਈ। ਬਾਬਾ ਆਖੇ, ਬਾਬਾ ਗੁਰੂ ਨਾਨਕ ਮਹਾਰਾਜ ਜਵਾਬ ਦਿੰਦੇ ਨੇ, ਬਾਬਾ ਆਖੇ ਨਾਥ ਜੀ ਅਸਾਂ ਵੇਖੇ ਜੋਗੀ, ਅਸੀਂ ਬੜੇ ਤੁਹਾਡੇ ਵਰਗੇ ਜੋਗੀ ਵੇਖੇ ਨੇ। ਸਿੱਧ ਆਖਣ ਸੋ ਨਾਨਕਾ, ਤੋਹੇ ਜੱਗ ਨੂੰ ਕਰਾਮਾਤ ਦਿਖਲਾਈ, ਕੁਝ ਦਿਖਾਲੇ ਅਸਾਂ ਨੂੰ ਵੀ ਤੂੰ ਕਿਉਂ ਢਿੱਲ ਅਜਿਹੀ ਲਾਈ। ਬਾਬਾ ਆਖੇ ਨਾਥ ਜੀ ਅਸਾਂ ਵੇਖੇ ਜੋਗੀ, ਵਸਤ ਨਕਾਈ ਗੁਰ ਸੰਗਤ, ਬਾਣੀ ਬਿਨਾ ਦੂਜੀ ਓਟ ਨਹੀਂ ਮਹਿਰਾਈ।
ਆਖੋ ਸਤਨਾਮ ਸ਼੍ਰੀ। ਮਹਾਰਾਜ ਨੇ ਜਵਾਬ ਕੀ ਕੀਤਾ, ਗੁਰ ਸੰਗਤ ਬਾਣੀ ਬਿਨਾ ਮੇਰੇ ਕੋਲ ਕੁਝ ਨਹੀਂ ਹੈ। ਇੱਕ ਗੁਰੂ ਨਿਰੰਕਾਰ ਦੀ ਬਾਣੀ ਹੈ ਤਾਂ ਗੁਰੂ ਦੀ ਸੰਗਤ ਹੈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਮੈਂ ਰਾਈ। ਸਿਵ ਰੂਪ ਕਰਤਾ ਪੁਰਖ ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੇ ਕਲਾਸ਼ ਪਾਈ, ਦੱਦੇ ਦਾ ਤਾਂ ਏਕ ਹੈ ਕੱਕੇ ਕੀਮਤ ਕਿਣ ਨਾ ਪਾਈ, ਸੋ ਦੀਨ ਸਤਿਗੁਰ ਸ਼ਰਨਾਈ। ਗੁਰੂ ਸਵਾਰੀ ਸੰਗਤ ਜੀ, ਇਹ ਬਾਣੀ ਦੀ ਦਾਤ ਮਿਲ ਗਈ ਹੈ। ਹੁਣ ਥੋੜਾ ਜਿਹਾ ਹੋਰ ਇਹਦੀ ਗਹਿਰਾਈ ਵਿੱਚ ਜਾਣ ਦਾ ਯਤਨ ਕਰੀਏ। ਇੱਕ ਵਾਰ ਤੁਸੀਂ ਆਖੋ, ਸਾਰੇ ਆਖਣਾ ਜੇ ਸਤਨਾਮ ਸ਼੍ਰੀ, ਟਿਕ ਜਾਈਏ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਤੁਸੀਂ ਸ਼ਬਦ ਪੜ੍ਹਦੇ ਹੋ ਤਾਂ ਕਿਧਰੇ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਇਸ ਬਾਣੀ ਨੂੰ ਨਿਰੰਕਾਰ ਦਾ ਸਰੂਪ ਦਰਸਾਇਆ ਹੈ। ਬੋਲੋਗੇ ਜੀ, ਗੁਰੂ ਕੀ ਅੰਮ੍ਰਿਤ ਬਾਣੀ ਨੂੰ ਨਿਰੰਕਾਰ ਦਾ ਸਰੂਪ ਦਰਸਾਇਆ ਹੈ। ਬੋਲੋ, ਇਸ ਗੁਰੂ ਕੀ ਅੰਮ੍ਰਿਤ ਬਾਣੀ ਨੂੰ ਨਿਰੰਕਾਰ ਦਾ ਸਰੂਪ ਦਰਸਾਇਆ ਹੈ। ਦੂਜਾ ਬੋਲ, ਇਸ ਬਾਣੀ ਨੂੰ ਜੋ ਤੁਸੀਂ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਇਸ ਅੰਮ੍ਰਿਤ ਬਾਣੀ ਨੂੰ ਕਿਧਰੇ ਮੇਰੇ ਗੁਰੂ ਨੇ ਇਸ ਬਾਣੀ ਨੂੰ ਗੁਰੂ ਰੂਪ ਸਰਦਾ ਦਰਸਾਇਆ ਹੈ, ਕਿਧਰੇ ਨਿਰੰਕਾਰ ਦਰਸਾਇਆ ਹੈ, ਕਿਧਰੇ ਗੁਰੂ ਰੂਪ ਮਹਾਰਾਜ ਨੇ ਕਥਨ ਕੀਤਾ ਹੈ, ਕਿਧਰੇ ਇਸ ਬਾਣੀ ਨੂੰ ਭਗਤੀ ਦਾ ਭੰਡਾਰਾ ਕਹਿ ਦਿੱਤਾ ਹੈ, ਵਾਕਿਆ ਹੀ ਭਗਤੀ ਦਾ ਭੰਡਾਰਾ ਹੈ, ਕਿਧਰੇ ਇਸ ਅੰਮ੍ਰਿਤ ਬਾਣੀ ਨੂੰ ਤੇ ਮੇਰੇ ਗੁਰੂ ਨੇ ਅੰਮ੍ਰਿਤ ਬਾਣੀ ਦਰਸਾਇਆ ਹੈ, ਕਿਧਰੇ ਇਸ ਬਾਣੀ ਨੂੰ ਮੇਰੇ ਗੁਰੂ ਨੇ ਧੁਰ ਕੀ ਬਾਣੀ ਦਰਸਾਇਆ ਹੈ। ਮੈਂ 5-6 ਦ੍ਰਿਸ਼ਟਾਂਤ ਵੱਖ ਵੱਖ ਲੈ ਲਏ ਨੇ, ਪਰ ਇਹਨਾਂ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਨੇ ਨੇ। ਮੇਰੇ ਗੁਰੂ ਦੇ ਅੰਮ੍ਰਿਤ ਬਚਨ ਨੇ, ਵਾਹੋ ਵਾਹੋ ਬਾਣੀ ਬੋਲੋ।

ਗੁਰਮੁਖ ਸੱਚਾ ਸੋਏ। ਮਹਾਰਾਜ ਕਹਿੰਦੇ ਬਾਣੀ ਨਿਰੰਕਾਰ ਹੈ। ਕੀ ਹੈ ਜੀ ਬਾਣੀ? ਬੋਲੋ ਗੱਜ ਕੇ, ਨਿਰੰਕਾਰ। ਕੋਈ ਸ਼ੱਕ ਨਹੀਂ ਇਹਦੇ ਵਿੱਚ? ਫਿਰ ਮੈਂ ਦੂਜਾ ਬੋਲ ਕੇ ਅਸੀਂ ਬਾਣੀ ਗੁਰੂ ਹੈ, ਤੇ ਫਿਰ ਮੇਰੇ ਗੁਰੂ ਸਾਹਿਬ ਅੱਗੇ ਜਾ ਕੇ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਵਿੱਚ ਬਾਣੀ ਅੰਮ੍ਰਿਤ

ਇਹ ਧੁਰ ਦਰਗਾਹ ਦੀ ਬਾਣੀ ਹੈ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੇ ਬੋਲੋ ਕਥਾ ਤੁਸੀਂ ਕਰ ਜਾਓਗੇ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਇਹ ਬਾਣੀ ਦਾ ਗੁਰੂ ਨੇ ਆਸਰਾ ਦਿੱਤਾ ਸਿੱਖ ਨੂੰ ਬਾਣੀ ਦਾ ਆਸਰਾ ਸਿੱਖ ਨੂੰ ਆਸਰਾ ਕਿਹਦਾ ਹੈ ਧੀਆਂ ਪੁੱਤਰਾਂ ਕੁਟੰਬ ਕਬੀਲੇ ਦੇ ਝੂਠੇ ਆਸਰੇ ਨੇ ਇਹ ਸੱਚਾ ਆਸਰਾ ਹੈ ਅੰਮ੍ਰਿਤ ਬਾਣੀ ਦਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਭੰਨਾ ਬੰਨੇ ਦੇ ਅਰਥ ਬੜੇ ਹੁੰਦੇ ਨੇ ਕਿਨਾਰੇ ਕਿਨਾਰੇ ਤੁਰੇ ਆ ਜਾ ਬੰਨੇ ਬੰਨੇ ਤੁਰੇ ਆ ਜਾ ਬੰਨਾ ਨਾਮ ਆਸਰਾ ਬੰਨਾ ਨਾਮ ਪੁੱਤਰ ਦਾ ਵੀ ਹੁੰਦਾ ਜੇ ਕਿਉਂ ਕਹਿੰਦੇ ਨੇ ਕਿਉਂਕਿ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਹਨ ਉਦੋਂ ਕਹਿੰਦੇ ਜੀ ਪੁੱਤਰ ਸਾਡਾ ਆਸਰਾ ਹੋਵੇਗਾ ਬੰਨਾ ਤੁਹਾਨੂੰ ਸੌਖਾ ਜਿਹਾ ਪਤਾ ਲੱਗ ਜਾਣਾ ਜੇ ਜਦੋਂ ਪੁੱਤ ਦਾ ਵਿਆਹ ਹੁੰਦਾ ਜੇ ਨਾ ਤੇ ਡੋਲਾ ਘਰ ਆਉਂਦਾ ਨੇ ਉਦੋਂ ਬੀਬੀਆਂ ਕੀ ਕਹਿੰਦੀਆਂ ਨੇ ਪਾਣੀ ਵਾਰ ਲੈ ਬੰਨੇ ਦੀਏ ਮੈਂ ਤਾਂ ਥੋੜਾ ਜਿਹਾ ਦ੍ਰਿਸ਼ਟਾਂਤ ਦਿੱਤਾ ਸਮਝ ਪੂਰੀ ਆ ਜਾਵੇ ਉਹ ਸਾਰੇ ਆਸਰੇ ਝੂਠੇ ਨੇ ਪਰ ਬਾਣੀ ਦਾ ਆਸਰਾ ਜੁਗੋ ਜੁਗ ਅਟਲ ਹੈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਭੰਨਾ ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ

ਸਾਹਿਬ ਜੀ ਕਹਿੰਦੇ ਭਗਤੀ ਦਾ ਭੰਡਾਰਾ ਜ ਬਾਣੀ ਗਾਉਣ ਵਾਲੇ, ਤੁਸੀਂ ਬਾਣੀ ਸਰਵਣ ਕਰ ਰਹੇ ਹੋ, ਬਾਣੀ ਨੂੰ ਸਰਵਣ ਕਰਨ ਵਾਲੇ, ਬਾਣੀ ਨੂੰ ਜੀਵਨ ਚ ਕਮਾਉਣ ਵਾਲੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਨਦਰੋ ਨਦਰ ਨਿਹਾਲ ਹੋ ਜਾਂਦੇ ਨੇ, ਨਦਰੋ ਨਦਰ ਨਿਹਾਲ ਹੋ ਜਾਂਦੇ ਨੇ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ। ਕਹਿੰਦੇ ਫਿਰ ਬਾਣੀ ਅੰਮ੍ਰਿਤ ਹੈ ਤਾਂ ਇਸ ਬਾਣੀ ਦੇ ਬੋਲ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ।

ਗੁਰੂ ਕੇ ਦਰਸ਼ਨ ਦੀਦਾਰੇ ਜਿਹੜੇ ਨੂੰ ਪ੍ਰਾਪਤ ਹੁੰਦੇ ਨੇ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਅੰਗਦ ਦੇਵ ਮਹਾਰਾਜ ਨੂੰ ਪ੍ਰਾਪਤੀ ਹੋਈ, ਫਿਰ ਅੰਮ੍ਰਿਤ ਬਾਣੀ ਦੀ ਦਾਤ ਧੰਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਆਪਣੇ ਪੋਤਰੇ ਸਹੰਸ ਰਾਮ ਤੋਂ ਕਲਮ ਬੰਨਦੇ ਬਾਣੀ ਦੋ ਪੋਥੀਆਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਮੌਜੂਦ ਕਰ ਦਿੱਤੀ, ਲਿਖਣ ਵਿੱਚ ਆ ਗਈ। ਮੈਂ ਕਈ ਵਾਰ ਹੈਰਾਨ ਹੋ ਜਾਂਦਾ, ਆਮ ਧਰਮਾਂ ਦੇ ਲੋਕ ਹਾਂਜੀ ਮਿਥਿਹਾਸ ਨੂੰ ਸੱਚ ਕਰਕੇ ਦਰਸਾਉਂਦੇ ਨੇ, ਪਰ ਸਾਡੀ ਇਹੋ ਜਿਹੀ ਬਦਕਿਸਮਤੀ ਹੈ, ਅਸੀਂ ਸੱਚ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ। ਜਿਸ ਪਾਲਕੀ ਵਿੱਚ ਗੋਇੰਦਵਾਲ ਸਾਹਿਬ ਜੀ ਤੋਂ ਅੰਮ੍ਰਿਤ ਬਾਣੀ ਦੀਆਂ ਪੋਥੀਆਂ ਗਈਆਂ ਨੇ ਅੰਮ੍ਰਿਤਸਰ ਸਾਹਿਬ, ਉਹ ਸਾਡੇ ਕੋਲ ਪਾਲਕੀ ਮੌਜੂਦ ਹੈ, ਪ੍ਰਤੱਖ ਨੂੰ ਕੋਈ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਪ੍ਰਤੱਖ ਨੂੰ ਕੋਈ ਲੋੜ ਨਹੀਂ ਹੁੰਦੀ, ਉਹ ਸਾਡੇ ਕੋਲ ਸਭ ਥਾਵਾਂ ਮੌਜੂਦ ਨੇ ਜਿੱਥੇ ਕਿਰਪਾ ਹੋਈ ਹੈ। ਹੁਣ ਮੈਂ ਥੋੜਾ ਜਿਹਾ ਹੋਰ ਬੋਲ ਸਾਂਝਾ ਕਰਾਂ। ਜਿਸ ਵੇਲੇ ਤੁਹਾਨੂੰ ਗੁਰੂ ਅਮਰਤ ਅਰਜਨ ਦੇਵ ਮਹਾਰਾਜ ਤੇ ਕਿਰਪਾ ਹੋਈ, ਇਹ ਬਾਣੀ ਦੀ ਦਾਤ ਮਿਲੀ, ਅੰਮ੍ਰਿਤ ਬਾਣੀ ਜਿਹੜੀ ਉਹ ਕਲਮ ਬੰਦ ਹੋਈ ਹੈ, ਇਹ ਬਾਣੀ ਦਾ ਭਗਤੀ ਦਾ ਭੰਡਾਰਾ ਹੈ, ਭਗਤਾਂ ਦੀ ਬਾਣੀ ਲਿਖੀ ਗਈ, ਸਿੱਖਾਂ ਦੀ ਬਾਣੀ ਲਿਖੀ ਗਈ, ਜਿਹਦੇ ਵਿੱਚ 15 ਭੱਟ ਨੇ, 11 ਭੱਟ ਜਾਂ 17 ਭੱਟ ਮੰਨੇ ਜਾਂਦੇ ਨੇ, ਭਾਈ ਮਰਦਾਨਾ ਜੀ, ਭਾਈ ਮੂਸਣ ਜੀ, ਭਾਈ ਸੰਮਣ ਜੀ, ਭਾਈ ਪਤੰਗਾ ਜੀ, ਭਾਈ ਜਮਾਲ ਜੀ, ਭਾਈ ਸੁੰਦਰ ਜੀ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ, ਇਹ ਗੁਰਸਿੱਖਾਂ ਦੀ ਬਾਣੀ ਮੌਜੂਦ ਹੈ। ਤੇ ਜਿਸ ਵੇਲੇ ਬਾਣੀ ਲਿਖ ਰਹੇ ਸਨ ਨਾ ਜੀ, ਤੇ 4 ਭਗਤ ਆ ਗਏ ਨੇ ਚੱਲ ਕੇ, ਕਿੱਥੋਂ? ਲਾਹੌਰ ਤੋਂ। ਉਹਨਾਂ ਨੇ ਆ ਕੇ ਕਿਹਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਅਸਾਂ ਨੇ ਸੁਣਿਆ ਵੀ ਤੁਸੀਂ ਬਾਣੀ ਲਿਖਾ ਰਹੇ ਹੋ, ਤਾਂ ਮੇਰੇ ਗਰੀਬ ਨਿਵਾਜ ਕਿਰਪਾਲੂ ਦਾ ਤਾਰ ਜੀ ਕਹਿਣ ਲੱਗੇ। ਹਾਂ, ਕਹਿਣ ਲੱਗੇ ਕਿੰਨਾ ਦੀ ਲਿਖਾਈ ਹੈ? ਸਤਿਗੁਰਾਂ ਨੇ ਕਿਹਾ ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ। ਕਮਾਲ ਦੇ ਬੋਲ ਉਹਨਾਂ 4 ਭਗਤਾਂ ਵਿੱਚੋਂ ਕਾਹਨਾ ਕਹਿਣ ਲੱਗਾ, ਧਿਆਨ ਦਿਓ, ਕਹਿਣ ਲੱਗਾ ਮ੍ਰਿਤਕ ਭਏ, ਹਾਂਜੀ ਮ੍ਰਿਤਕ ਭਏ ਲਿਖ ਤਿੰਨ ਬਾਨੀ, ਹਮ ਜੀਵਤ ਕੀ ਸ਼ੁੱਧ ਨਹਿ ਲੀਨ, ਜੇ ਹਮਰੇ ਤੁਮ ਸ਼ਬਦ ਲਿਖੋ ਨਹਿ, ਕਿਮ ਪ੍ਰਮਾਣ ਹੋਏ ਗ੍ਰੰਥ ਨਵੀਨ, ਕਹਿਓ ਸੁਣ ਹੈ ਨਾ ਕਹਿਓ ਨਾ ਮਨ ਹੈ, ਜੇ ਨਰ ਅਧਿਕ ਪਰਬੀਨ, ਜਾਂ ਤੇ ਨੀਕੀ ਬਾਤ ਨਾ ਕੀਨ, ਸੋ ਤੁਮ ਹੋ ਜਗ ਗੁਰ ਲੀਚ ਹੋ ਚੀਨ। ਕਾਨਾ ਕਹਿਣ ਲੱਗਾ ਮਹਾਰਾਜ ਕਮਾਲ ਹੋ ਗਿਆ, ਜੇ ਜਿਨ੍ਹਾਂ ਭਗਤਾਂ ਨੂੰ ਇੰਨੇ ਸਾਲ ਗੁਜ਼ਰ ਗਏ ਨੇ, ਤੁਸੀਂ ਉਹਨਾਂ ਦੀ ਬਾਣੀ ਲਿਖ ਦਿੱਤੀ ਹੈ। ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਕਹਿਣ ਲੱਗੇ ਮ੍ਰਿਤਕ, ਮੈਂ ਅਰਥ ਕਰਦਿਆਂ, ਮ੍ਰਿਤਕ ਤੋਂ ਭਾਵ ਮਰ ਗਏ, ਮ੍ਰਿਤਕ ਹੋਏ ਲਿਖ ਤਿੰਨ ਬਾਣੀ, ਹਮ ਜੀਵਤ ਅਸੀਂ ਜਿਉਂਦੇ ਹਾਂ, ਹਮ ਜੀਵਤ ਕੀ ਸ਼ੁੱਧ ਨਹਿ ਲੀਨ, ਇਹ ਬਾਣੀ ਧੁਰ ਦਰਗਾਹ ਦੀ ਹੈ। ਜੇ ਹਮਰੇ ਤੁਮ ਸ਼ਬਦ ਲਿਖੋ ਨਹਿ, ਜੇ ਹਮਰੇ ਤੁਮ ਸ਼ਬਦ ਲਿਖੋ ਨਹਿ, ਕਿਮ ਪ੍ਰਮਾਣ ਹੋਏ ਗ੍ਰੰਥ ਨਵੀਨ, ਇਹ ਤੁਹਾਡਾ ਨਵਾਂ ਗ੍ਰੰਥ ਤੁਸੀਂ ਤਿਆਰ ਕਰ ਰਹੇ ਹੋ। ਕਾਨਾ ਕਹਿਣ ਲੱਗਾ, ਜੇ ਸਾਡੇ ਬੋਲ ਨਾ ਲਿਖੇ ਤੇ ਪ੍ਰਮਾਣਿਕ ਨਹੀਂ ਹੋਣਾ। ਆਖੋ ਸਤਨਾਮ ਸ਼੍ਰੀ, ਸੁਣੈ ਨਾ ਕਹਿਓ ਨਾ ਮਨ ਹੈ, ਜੇ ਨਰ ਅਧਿਕ ਪ੍ਰਬੀਣ, ਜਾਂ ਤੇ ਨੀਕੀ ਬਾਤ ਨਾ ਕੀਨ, ਸੋ ਤੁਮ ਹੋ ਜਗ ਗੁਰ ਲੀਜੋ ਚੀਣ। ਹੇ ਤੁਸੀਂ ਜਗਤ ਗੁਰੂ, ਇਹ ਚੰਗੀ ਗੱਲ ਨਹੀਂ ਕੀਤੀ। ਤਾਂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਦੇ 5ਵੇਂ ਸਰੂਪ ਕਹਿਣ ਲੱਗੇ, ਬੋਲੇ ਸ਼੍ਰੀ ਅਰਜਨ ਹਮ ਬਾਨੀ, ਜਿੱਤ ਕੇ ਤਹੁਤੀ ਕਰੀਏ ਕਥਾਏ, ਬ੍ਰਿੰਦ ਭਗਤ ਤਹਿ ਲੱਖ ਕਰ ਆਏ, 300 ਕਹਿਓ ਸੋ ਹਮ ਸਮਝਾਏ, ਗੁਰਬਾਣੀ ਅਨੁਸਾਰ ਬੁਣਾਈ, ਦੇਖ ਮਿਲਤ ਤਬ ਦਈ ਲਖਾਏ, ਅਬ ਤੁਮ ਆਏ ਕਰੋ ਸ਼ਬਦ ਨਿਜ, ਦੇਖਤ ਉਚਿਤ ਤਬ ਲਿਹੇ ਚੜਾਏ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਾਡੇ ਕੋਲ

0: ਭਗਤ ਆਉਂਦੇ ਨੇ,
1: ਅਸੀਂ ਉਹਨਾਂ ਨੂੰ ਬੋਲ ਕਿਹਾ ਬਾਣੀ ਧੁਰ ਦਰਗਾਹ ਦੀ ਹੈ, ਜੋ ਧੁਰ ਦਰਗਾਹ ਤੋਂ ਬੋਲ ਆਏ ਉਹ ਲਿਖੇ ਨੇ, ਅਨੁਸਾਰ ਬਣਾਈ ਹੈ, ਬਾਣੀ ਦਾ ਭੰਡਾਰਾ ਭਗਤੀ ਦਾ ਹੈ, ਅੰਮ੍ਰਿਤ ਦਾ ਹੈ,
0: ਤੁਸੀਂ ਆ ਗਏ ਹੋ ਤੁਹਾਨੂੰ ਜੀ ਆਇਆ, ਤੁਸੀਂ ਆ ਗਏ ਹੋ ਤੁਹਾਨੂੰ ਜੀ ਆਇਆ, ਤੁਸੀਂ ਹੁਣ ਬੋਲ ਉਚਾਰੋ। ਅਗਰ ਜੇ ਬੋਲ ਨਿਰੰਕਾਰ ਦੇ ਘਰ ਵਿੱਚ ਭਾਉਂਦੇ ਹੋਏ ਤਾਂ ਉਹ ਬੋਲ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਤ ਵਿੱਚ ਆ ਜਾਣਗੇ। ਸਾਰਿਆਂ ਤੋਂ ਪਹਿਲਾਂ ਕਾਨਾ ਕਹਿੰਦਾ ਕਹਿੰਦਾ ਓਹੀ ਰੇ ਮੈਂ ਓਹੀ ਰੇ, ਜਾਂ ਕੋ ਵੇਦ ਪੁਰਾਣ ਸਭ ਗਾਵੇ, ਖੋਜਤ ਖੋਜ ਨਾ ਕੋਈ ਰੇ, ਜਾਂ ਕੋ ਨਾਰਦ ਸਾਰਦ ਸੇਵੈ ਸੇਵੈ ਦੇਵੀ ਦੇਵਾਰੇ, ਬ੍ਰਹਮਾ ਵਿਸ਼ਨ ਮਹੇਸ਼ ਅਰਾਧੇ।

0: ਸਾਰਿਆਂ ਤੋਂ ਪਹਿਲਾਂ ਕਾਨਾ ਬੋਲਿਆ
1: ਗੁਰੂ ਨਾਨਕ ਮਹਾਰਾਜ ਦੇ ਪੰਜਵੀਂ ਜੋਤ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ ਕਾਨਾ ਭਗਤ ਜੇ ਕਿਸੇ ਵਾਈ ਵਾਲਾ ਸੁਭਾਅ ਹੋਵੇ ਨਾ ਅੰਦਰ ਮੇਧਾ ਉਹ ਘਿਓ ਖਾਵੇ ਤੇ ਉਹਦੇ ਛਾਤੀ ਤੇ ਬਲਗਮ ਜੰਮ ਜਾਂਦੀ ਆ ਉਹਨੂੰ ਖੰਘ ਆਉਣੀ ਸ਼ੁਰੂ ਹੋ ਜਾਂਦੀ ਆ ਅਗਰ ਜੇ ਕਿਸੇ ਦਾ ਗਰਮੀ ਵਾਲਾ ਸੁਭਾਅ ਹੋਵੇ ਨਾ ਤਾਂ ਉਹਨੂੰ ਦਸਤ ਲੱਗ ਜਾਂਦੇ ਨੇ ਉਹ ਘਿਓ ਪਚਦਾ ਨਹੀਂ ਹੈ ਅਗਰ ਉਸੇ ਘਿਓ ਵਿੱਚ ਮਿਸ਼ਰੀ ਖੰਡ ਸਮਾਨ ਲਾਇਆ ਜਾਵੇ ਤੇ ਉਹ ਤਾਕਤਵਰ ਬਣ ਜਾਂਦਾ ਆ ਤੇਰੇ ਜਿਹੜੇ ਬੋਲ ਨੇ ਤੇ ਗਰਮੀ ਵਾਲੇ ਵੀ ਮੈਂ ਹੀ ਸਾਰਾ ਕੁਝ ਆ ਇੱਥੇ ਤੇ ਬਾਣੀ ਕਹਿ ਰਹੀ ਹੈ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ ਇੱਥੇ ਹੰਕਾਰ ਨੂੰ ਕੋਈ ਥਾਂ ਨਹੀਂ ਹੈ ਅਗਲਾ ਭਗਤ ਬੈਠਾ ਪੀਲੋ ਕਹਿਣ ਲੱਗੇ ਭਾਈ ਤੂੰ ਬੋਲ ਪੀਲੋ ਕਹਿਣ ਲੱਗਾ ਸਾਡੇ ਨਾਲੋਂ ਸੇ ਭਲੇ ਜੋ ਜੰਮਦਿਆਂ ਮੋਏ ਉਹ ਨਾ ਚੀਕੜ ਪਾਵ ਨਾ ਬੋੜਿਆ ਨਾ ਅਲੂਦ ਭਏ ਪੀਲੋ ਕਹਿੰਦਾ ਭਗਤ ਕਹਿੰਦਾ ਸਾਡੇ ਨਾਲੋਂ ਚੰਗੇ ਨੇ ਮਹਾਰਾਜ ਕਹਿੰਦੇ ਕਿਹੜੇ ਕਹਿੰਦਾ ਨਾ ਜੰਮਦੇ ਮਰ ਗਏ ਸਾਹਿਬ ਕਹਿਣ ਲੱਗੇ ਦੱਸ ਕਿਹੋ ਜਿਹੀਆਂ ਗੱਲਾਂ ਕਰਦਾ ਹੈ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਜੰਮਣਾ ਮਰਨਾ ਤੇ ਪਰਮਾਤਮਾ ਦੇ ਹੁਕਮ ਹੈ ਤੂੰ ਕਹਿ ਰਿਹਾ ਵੀ ਮੈਂ ਜੰਮਦਾ ਹੀ ਮਰ ਜਾਂਦਾ ਮਰਨ ਮਰਨ ਰੋਕੀ ਕਵੇ ਤੇ ਮਰਨ ਨਾਲ ਮੌਤ ਹੁੰਦੀ ਕਿਧਰੇ ਉਹਦੇ ਹੁਕਮ ਅੰਦਰ ਹੁੰਦੀ ਹੈ ਤੇ ਜਾ ਬੋਲਿਆ ਛੱਜੂ ਕਹਿੰਦੇ ਬਈ ਤੂੰ ਬੋਲ ਉਹਨੇ ਤੇ ਕਮਾਲ ਹੀ ਕਰ ਦਿੱਤੀ ਆਖੋ ਸਤਨਾਮ ਸ਼੍ਰੀ ਸੰਗ ਗਏ ਜੇ ਲੱਗਦੇ ਜਾਂ ਤੇ ਥੱਕ ਗਏ ਜੇ ਮਿੰਟ ਮੇਰੇ ਚਾਰ ਰਹਿ ਗਏ ਨੇ ਤੇ ਤੁਸੀਂ ਕਿਉਂ ਥੱਕ ਗਏ ਭਲਾ ਮੈਂ ਤੇ ਥੱਕ ਹੀ ਜਾਵਾਂ ਆਖੋ ਸਤਨਾਮ ਸ਼੍ਰੀ ਛੱਜੂ ਬੋਲਿਆ ਕਹਿੰਦਾ ਕਾਗਦ ਸੰਧੀ ਪੂਤਲੀ ਹਾਂਜੀ ਕਾਗਦ ਸੰਧੀ ਪੂਤਲੀ ਪੂਤਲੀ ਪੱਪੇ ਨੂੰ ਦਲਾਈਆਂ ਦੁਲੈਂਕੜ ਤੱਤੇ ਨੂੰ ਬਿਹਾਰੀ ਕਾਗਦ ਸੰਧੀ ਪੂਤਲੀ ਤਉ ਨਾ ਤ੍ਰਿਆ ਨਿਹਾਰ ਜੋ ਹੀ ਮਾਰਲ ਜਾਵ ਹੀ ਜਥਾ ਬਲੋਚਣ ਧਾੜ ਕਮਾਲ ਹੋ ਗਈ ਕਹਿਣ ਲੱਗਾ ਵੀ ਜੇ ਕਿਤੇ ਕਾਗਜ਼ ਦੀ ਔਰਤ ਹੋਵੇ ਨਾ ਕਾਗਜ਼ ਦੀ ਔਰਤ ਉਹਦੇ ਵੱਲੇ ਵੀ ਵੇਖਣਾ ਨਹੀਂ ਚਾਹੀਦਾ ਮਾਰ ਕੇ ਲੈ ਜਾਂਦੀ ਹੈ ਧਾੜ ਕੇ ਲੈ ਜਾਂਦੀ ਹੈ ਲੁੱਟ ਕੇ ਲੈ ਜਾਂਦੀ ਹੈ ਗੁਰੂ ਨਾਨਕ ਮਹਾਰਾਜ ਦੀ ਪੰਜਵੀਂ ਜੋਤ ਕਹਿਣ ਲੱਗੇ ਛੱਜੋ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਇਹ ਉਹ ਥਾਂ ਹੈ ਗੁਰੂ ਕੀ ਬਾਣੀ ਦਾ ਇੱਕ ਰਹਿ ਗਿਆ ਹੁਸੈਨ ਕਹਿਣ ਲੱਗੇ ਤੂੰ ਬੋਲ ਪਈ ਸੱਜਣਾ ਕਹਿੰਦਾ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਬੋਲਣ ਦੀ ਨੀ ਜਾਹ ਵੇ ਅੜਿਆ ਸੱਜਣਾ ਬੋਲਣ ਦੀ ਜਾਹੇ ਨਾਹੀ ਅੰਦਰ ਬਾਹਰ ਹਿੱਕਾ ਸਾਈ ਕਿਸ ਨੂੰ ਆਖ ਸੁਣਾਈ ਇੱਕੋ ਦਿਲਬਰ ਸਭ ਘਟ ਅੰਦਰ ਦੂਜੀ ਨਾਹੇ ਕਦਾਈ ਕਹਿ ਫਕੀਰ ਹੁਸੈਨ ਨਿਮਾਣਾ ਸਤਿਗੁਰ ਤੋਂ ਬਲ ਜਾਈ ਤਾਂ ਮਹਾਰਾਜ ਨੇ ਜਵਾਬ ਦਿੱਤਾ ਸਾਡੇ ਨਾਨੇ ਗੁਰੂ ਦਾ ਹੁਕਮ ਆ ਗਿਆ ਹੈ ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਇਨਕਾਰ ਕਰ ਦਿੱਤਾ ਗੁਰੂ ਸਵਾਰੀ ਸੰਗਤ ਜੀ ਇਹ ਧੁਰ ਦਰਗਾਹ ਦੀ ਅੰਮ੍ਰਿਤ ਬਾਣੀ ਹੈ ਤੁਸਾਂ ਨੇ ਚੇਤਾ ਰੱਖਣਾ ਜੇ ਅਗਲੇ ਸੰਡੇ ਨੂੰ ਬਾਣੀ ਦੇ ਮੈਂ ਰੂਪ ਦੱਸੇ ਨੇ ਕਿਹੜੇ ਕਿਹੜੇ ਸੀ ਨਿਰੰਕਾਰ ਦਾ ਰੂਪ ਹੈ ਦੂਸਰਾ ਰੂਪ ਕਿਹੜਾ ਸੀ ਗੁਰੂ ਦਾ ਰੂਪ ਹੈ ਤੀਸਰਾ ਕਿਹੜਾ ਬਚਨ ਕੀਤਾ ਸੀ ਭਗਤੀ ਦਾ ਭੰਡਾਰਾ ਹੈ ਚੌਥਾ ਕਿਹੜਾ ਕੀਤਾ ਸੀ ਅੰਮ੍ਰਿਤ ਬਾਣੀ ਹੈ ਪੰਜਵਾਂ ਕਿਹੜਾ ਕੀਤਾ ਸੀ ਇਹ ਖਸਮ ਦੀ ਬਾਣੀ ਹੈ ਤੇ ਛੇਵਾਂ ਕਿਹੜਾ ਕੀਤਾ ਸੀ ਇਹ ਧੁਰ ਕੀ ਬਾਣੀ ਹੈ ਅੱਜ ਸਾਰੀਆਂ ਸੰਗਤਾਂ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਅਗਲੇ ਸੰਡੇ ਫਿਰ ਬਹੁਤ ਤੁਸੀਂ ਉੱਚੀ ਪੱਧਰ ਤੇ ਮਨਾਉਣ ਦਾ ਯਤਨ ਕਰਨਾ ਹੈ ਗੁਰੂ ਸਾਡੇ ਨਾਲ ਰੁੱਸਿਆ ਥੋੜੀ ਹੈ ਮਨਾਉਣਾ ਕੀ ਹੈ ਅਸੀਂ ਗੁਰੂ ਨੂੰ ਯਾਦ ਕਰਕੇ ਬਾਣੀ ਨਾਲ ਮਨ ਮਨਾ ਲੈਣਾ ਹੈ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਕਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਧ ਮਲੈ ਸਿੱਧ ਪਾਈਐ ਕਿ ਇਹੋ ਜੋ ਕੇ ਭੋਗ ਦੋਹ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ ਲੋਕ ਜਾਣੈ ਇਹੋ ਗੀਤ ਹੈ ਇਹੋ ਤੋ ਬ੍ਰਹਮ ਵਿਚਾਰ ਜਿਉ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਸਿਰਫ ਇੱਕ ਮਿੰਟ ਮੇਰੇ ਕੋਲ ਬਚਿਆ ਜੇ ਵਾਹਿਗੁਰੂ ਸ਼ਬਦ ਕਹਿ ਕੇ ਤੇ ਨਾਲ ਹੀ ਫਤਿਹ ਬੁਲਾਉਣੀ ਜੇ ਕੋਈ ਰਸਨਾ ਵਾਂਝੀ ਨਾ ਲਵੇ ਰਵੇ ਕਿਸੇ ਨੇ ਸੰਗਣਾ ਨਹੀਂ ਜੇ ਅਸੀਂ ਸ਼ਬਦ ਕਹਿਣ ਲੱਗੇ ਸੰਗਦੇ ਹਾਂ ਸੱਜੇ ਵੱਲੇ ਵੇਖੀਦਾ ਹੈ ਇਹ ਭਲਾ ਬੋਲਦਾ ਖੱਬੇ ਵੱਲੇ ਮੜ ਜੇ ਧਿਆਨ ਉਹਨਾਂ ਵੱਲੇ ਵੇਖਣ ਦੀ ਕੀ ਲੋੜ ਜੇ ਅੰਦਰ ਨੂੰ ਵੇਖੀ, ਅੰਦਰ ਨੂੰ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ। ਆਓ ਮਿੰਟ ਐਵੇਂ ਨਾ ਚਲਾ ਜਾਵੇ, ਹਾਜ਼ਰੀ ਲਾਈਏ।

0: गुरु सवारी संगत जी आप दोरो नेड़ियों चल के माई भाई सतगुरु आदि गुरु ग्रंथ साहब जी दी छत्र छाया हेठ सज बैठे हो। तुश बुद्धि वाला जीव हां, बाणी बिरलो विचार सी जे को गुरमुख होए, एह बाणी मां पुरख की निज घर वासा होए। तू समर्थ वड्डा मेरी मत थोरी राम, बेंत भुला होईयां ने सतगुरु जी, गुरु कियां साजियां निवाजियां संगतां बख्शन जोग ने, बेंत भुला दियां माफियां। सारी संगत प्यार सहित आखो नानक नाम तेरे भाणे सरबत दा, वाहिगुरु जी का खालसा वाहिगुरु जी की फतेह।
1: वाहिगुरु जी का खालसा वाहिगुरु जी की फतेह। गुरु प्यारी साध संगत जी, आप जी नूं गुरमत विचारां दी सांझ पा रहे सन। सत्कार जो ज्ञानी भाई गुरमेल सिंह जी, ज्ञानी जी दा संगत वालों बहुत बहुत धन्नवाद। संगत जी हुण आप जी दे सन्मुख होण जा रहे हन गुरद्वारा प्रबंधक कमेटी दे मुख खजानची सरदार महिंदर सिंह जी, जो अगस्त दे महीने दा लेखा जोखा सांझा करनगे। नाल ही मुख सेवादार सरदार हरपाल सिंह जी आप जी नाल विचारां ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਦਲਜੀਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਗੁਰੂ ਸੰਗਤ ਦੇ ਸਨਮੁੱਖ ਹੋਣ ਦਾ ਸਮਾਂ ਦਿੱਤਾ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਸੀਗਾ ਵੀ ਆਪਾਂ ਜੋ ਮੰਥਲੀ ਸਟੇਟਮੈਂਟ ਹੁੰਦੀ ਆ ਉਹ ਆਪਣੇ ਬਾਪੂ ਮਹਿੰਦਰ ਸਿੰਘ ਨੂੰ ਆਪਾਂ ਨੂੰ ਪੜ੍ਹ ਕੇ ਸੁਣਾਉਣਗੇ। ਉਸ ਤੋਂ ਬਾਅਦ ਆਪਾਂ ਕੁਛ ਵਿਚਾਰ ਸਾਂਝੇ ਕਰਨੇ ਆ, ਜੋ ਵੀ ਆਪਣੀਆਂ ਮੰਥਲੀ ਗਤੀਵਿਧੀਆਂ ਹੁੰਦੀਆਂ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ। ਪਹਿਲਾਂ ਮੈਂ ਬੇਨਤੀ ਕਰੂੰਗਾ ਬਾਪੂ ਮਹਿੰਦਰ ਸਿੰਘ ਉਹਨਾਂ ਨੂੰ, ਉਹ ਆ ਕੇ ਆਪਣੀ ਮੰਥਲੀ ਸਟੇਟਮੈਂਟ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ ਤੁਸੀਂ, ਭਾਈ ਸਾਹਿਬ ਤੋਂ ਕਥਾ ਦੇ ਰੂਪ ਦੇ ਵਿੱਚ ਸੁਚੱਜੇ ਢੰਗ ਨਾਲ ਵਿਚਾਰ ਸੁਣ ਰਹੇ ਸੀ। ਤੁਹਾਡਾ ਟਾਈਮ ਵਿੱਚੋਂ ਜਦੋਂ ਲੈਂਦੇ ਹਾਂ ਤਾਂ ਬੜਾ ਦੁੱਖ ਥੋੜ੍ਹਾ ਜਿਹਾ ਹੁੰਦਾ। ਬਾਕੀ ਮੈਂ ਨਿਸ਼ਾਨ ਸਾਹਿਬ ਨੂੰ, ਨਿਸ਼ਾਨ ਸਿੰਘ ਨੂੰ ਦੇਖਦਾ ਆਇਓ ਹੈ ਇੱਥੇ, ਅੱਗੇ ਤਾਂ ਟੀ ਵੀ ਦੇ ਵਿੱਚ ਦੇਖੀ ਜਾ, ਉਹ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ। ਅਗਸਤ ਮਹੀਨੇ ਦਾ ਖਰਚੇ ਦਾ ਵੇਰਵਾ ਇਸ ਤਰ੍ਹਾਂ ਹੈ, 1 ਅਗਸਤ ਨੂੰ ਜੋ ਸਾਡੇ ਕੋਲ ਬੈਲੈਂਸ ਬਚਿਆ ਸੀ $58,814.42, ਜਿਹੜੇ ਖਰਚੇ ਹੋਏ ਆ ਪੇਰੋਲ ਦਾ, ਜੋ ਤਨਖਾਹਾਂ ਜਾਨੀਆਂ $39,908.81, ਪਾਠ ਦੀਆਂ ਪੇਮੈਂਟਾਂ ਜਿਹੜੀਆਂ ਹੋਈਆਂ $16,102, ਇੰਟਰਸਟ ਔਨ ਲੋਨ ਜਿਹੜੇ ਸੰਗਤ ਤੋਂ ਪੈਸੇ ਫੜੇ ਹੋ ਆ ਤਕਰੀਬਨ 2.5 ਮਿਲੀਅਨ ਦੇ ਲੱਗੇ ਹੈ, ਉਹਦੇ ਉੱਤੇ ਕੁਛ ਇੱਕ ਇੰਟਰਸਟ ਲੈ ਰਹੇ ਹਨ ਨਾਲ ਨਾਲ, ਕੁਛ ਇੱਕ 3 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਲੈਣਗੇ, ਤਾਂ ਉਹ $3230 ਦਿੱਤਾ। ਅੱਗੇ ਫੇਅਰਵੈਲ ਜੋ ਜਾਂਦੇ ਹਨ ਕਥਾਵਾਚਕ ਰਾਗੀ ਢਾਡੀ ਜਦੋਂ ਜਾਂਦੇ ਹਨ ਉਹਨਾਂ ਨੂੰ ਸਰੂਪਾ ਉਹ ਦਿੱਤੇ ਜਾਂਦੇ ਹਨ, ਉਹ $13,833। ਬਾਕੀ ਜਿਹੜਾ ਮੈਂ ਦੱਸਿਆ ਬਈ ਲੋਨ ਅਸੀਂ $2.5 ਮਿਲੀਅਨ ਦਾ ਲੋਕਾਂ ਤੋਂ ਲਿਆ ਆ, ਉਹਨੂੰ ਕੁਛ ਕੁ ਅਸੀਂ ਰੀਪੇ ਕਰੀ ਜਾਂਦੇ ਹਾਂ, $10,000 ਦਾ ਉਹ ਦਿੱਤਾ ਗਿਆ ਵਾਪਸ। ਇੰਸਟਾਲੇਸ਼ਨ ਜਿਹੜੀਆਂ ਨਵੀਆਂ ਚੀਜ਼ਾਂ ਲੱਗੀਆਂ $53,330 $0.74। ਯੂਟਿਲਿਟੀ ਜਿਹੜੇ ਖਰਚੇ ਆਪਣੇ ਗੈਸ ਹੈ ਬਿਜਲੀ ਪਾਣੀ ਦਾ $27,445 ਗੁਰੂ ਘਰ ਦਾ ਅਤੇ 3 ਘਰਾਂ ਦਾ। ਨਗਰ ਕੀਰਤਨ ਦੇ ਖਰਚੇ $51,314 ਜਿਹੜੇ ਹਾਲੇ ਨੈਕਸਟ 2 ਮਹੀਨਿਆਂ ਵਿੱਚ ਵੀ ਆਉਂਦੇ ਰਹਿਣਗੇ। ਇੰਸ਼ੋਰੈਂਸ $7,057, ਰਿਪੇਅਰ ਅਤੇ ਮੇਨਟੇਨੈਂਸ $40,392, ਕੰਸਟਰਕਸ਼ਨ 'ਤੇ $21,682, ਬੈਂਕ ਫੀਸ ਜਿਹੜੀ ਚਾਰਜ ਕੀਤੀ $1,892, ਰਿਸੀਵਰ ਜਨਰਲ ਗੌਰਮੈਂਟ ਨੂੰ $9,536, ਕਲੀਨਿੰਗ ਸਰਵਿਸ ਦੇ $17,042, ट्रांसपोर्टेशन जड़ी दिती जांदी है गुरु ग्रंथ साहब लियांदे सी तां एक बस भी गई सी इधर नूं नगर कीर्तन ते एडमिंटन नूं $3,378 रेंटल पेड रेंट जड़ा बार टॉयलेट वगैरह रखिया हुई होर कोई टेंट लगे $18,027 ग्रोसरी $14,755 मसलेनियस एक्सपेंसिस जिदे विच मोस्टली कैंसलेशन प्रोग्रामा दी हुंदी है $13,596 यह इहदे विचों जिहड़ा टोटल खर्चा यह होया $3,62,525.63 जिहड़ी साडे कोल पूरे महीने की गोलक रसीदा कटिया गई हैं $5,80,703.97 साडे कोल बैलेंस बचिया $2,76,992.76 आ जिहड़े खर्चे दसे आ इन्हां चों मोटे मोटे चार मैं दसण लगा सचखंड रूम बन रहा $22,000 उत्ते लगा मशीन जिहड़ी डिश वाशर दी दे पहलां भी गए से $53,330 उच गए आ लोन जिहड़ा रीपे होया $10,000 नगर कीर्तन दे $51,314 इस स्टेटमेंट बाहर बोर्ड ते भी लाते जाऊगी ते टीवी ते भी तुसीं देख सकदे हो वाहेगुरु जी का खालसा वाहेगुरु जी की फतेह
2: वाहेगुरु जी का खालसा वाहेगुरु जी की फतेह बहुत बहुत धन्यवाद बापू महिंदर सिंह उन्हां दा मैं थोड़ा जिहा इहदे विच बापू जी तों एक मिसटेक होई आ मैं क्लीयर कर देवां जिस तरह बापू जी ने कहा सीगा वी जिहड़ा लोन आ $2.5 million ਉਹ ਆਪਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਊ ਜਦੋਂ ਆਪਾਂ ਨਵਾਂ ਗੁਰੂ ਘਰ ਲਿਆ ਸੀਗਾ ਉਹਦੇ ਲਈ ਵੀ ਆਪਾਂ ਨੇ $13,75,000 ਦਿੱਤਾ ਆ ਉਹਦੇ ਕਰਕੇ ਉਹ $3.5 million ਦੇ ਗੇਟ 'ਚ ਚਲੇ ਗਿਆ ਲਗਭਗ 35 lakh ਦੇ ਵਿੱਚ ਕਿਉਂਕਿ ਉਹ ਆਪਾਂ ਗੁਰੂ ਘਰ ਦੇ ਚਾਰ ਮੈਂਬਰਾਂ ਨੇ ਆਪਦੇ ਘਰਾਂ ਉੱਤੇ ਕ੍ਰੈਡਿਟ ਲਾਈਨਾਂ ਚੱਕ ਕੇ ਪੇ ਕੀਤਾ ਆ ਕਿਉਂਕਿ ਉਹਦੀ ਆਪਾਂ ਨੂੰ ਇੰਸਟਾਲਮੈਂਟ ਦੇਣੀ ਪੈਣੀ ਸੀਗੀ ਕਿਉਂਕਿ ਉਹ ਜ਼ਰੂਰੀ ਸੀਗਾ ਕਿਉਂਕਿ ਉਹਦੀ ਕਲੋਜ਼ਿੰਗ ਆਪਣੀ ਜਿਹੜੀ ਆ ਉਹ ਮਾਰੇ ਕਿਰਪਾ ਕਰਨ ਇਸ ਸਾਲ ਦੇ ਵਿੱਚ ਆ ਹੁਣ ਆਪਾਂ ਬੈਂਕ ਦਾ ਪ੍ਰੋਸੀਜਰ ਜੋ ਚੱਲ ਰਿਹਾ ਆ ਉਸ ਤੋਂ ਬਾਅਦ ਜਦੋਂ ਮੌਰਗੇਜ ਹੋ ਗਈ ਫਿਰ ਆਪਾਂ ਉਹ ਜ਼ਮੀਨ ਦੇ ਉੱਤੇ ਆਪਣਾ ਪੇਪਰ ਵਰਕ ਹੋ ਜਾਊਗਾ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀਆਂ ਅੱਜ ਜੋ ਜ਼ਰੂਰੀ ਬੇਨਤੀਆਂ ਨੇ ਉਹ ਜਿਹੜੀਆਂ ਆਪਾਂ ਤੁਹਾਨੂੰ ਕਰਨੀਆਂ ਨੇ ਪਲੀਜ਼ ਸਾਰਿਆਂ ਨੇ ਤਵੱਜੋ ਦੇਣੀ ਆ ਧਿਆਨ ਨਾਲ ਸਰਵਣ ਕਰਿਓ ਪਹਿਲਾਂ ਤਾਂ ਅਸੀਂ ਸਮੂਹ ਕਮੇਟੀ ਮੈਂਬਰ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਇੱਕ ਵੀਰ ਆਫਿਸ ਵਿੱਚ ਜੋਬ ਕਰਦੇ ਆ ਸਾਹਿਬ ਗੁਰਵਾਸ ਸਿੰਘ ਹੁਣੀ ਉਹਨਾਂ ਨੇ ਇੱਕ ਇੱਥੇ ਪ੍ਰੋਗਰਾਮ ਸ਼ੁਰੂ ਕੀਤਾ ਆ ਗੁਰੂ ਘਰ ਦੇ ਵਿੱਚ ਜੋ ਬੜੇ ਲੰਮੇ ਸਮੇਂ ਤੋਂ ਲੋੜ ਸੀ ਕਿਉਂਕਿ ਜਿਹੜਾ ਆਪਾਂ ਡੋਨੇਸ਼ਨ ਗੁਰੂ ਘਰ ਦੀ ਬੁਕਿੰਗ ਦਾ ਕੰਮ ਕਰਦੇ ਹਾਂ ਇਹ ਆਪਣਾ ਸਿਰਫ ਪੇਪਰ ਵਰਕ ਰਾਹੀਂ ਹੋ ਰਿਹਾ ਸੀਗਾ ਇਹਨੂੰ ਕੰਪਿਊਟਰ ਦੇ ਉੱਤੇ ਜਾਂ ਕੋਈ ਇਹੋ ਜਿਹਾ ਸਿਸਟਮ ਆਪਾਂ ਹਜੇ ਤੱਕ ਤਿਆਰ ਨਹੀਂ ਕੀਤਾ ਸੀਗਾ ਕਿਉਂਕਿ ਗੁਰੂ ਘਰ ਬਹੁਤ ਪੁਰਾਣਾ ਸੀਗਾ ਪਰ ਪ੍ਰੋਗਰਾਮ ਇੰਨੇ ਜ਼ਿਆਦਾ ਆਉਂਦੇ ਆ ਕਈ ਵਾਰ ਭੁਲੇਖੇ ਨਾਲ ਡਬਲ ਬੁਕਿੰਗ ਹੋ ਜਾਂਦੀ ਸੀ ਫਿਰ ਉਹ ਇਸ ਤਰ੍ਹਾਂ ਜੋ ਆਪਣੇ ਕੋਲ ਡੋਨੇਸ਼ਨਾਂ ਦੀਆਂ ਰਸੀਦਾਂ ਵੀ ਕਈ ਸਿੰਘ ਫਿਰ ਸਾਲ ਦੇ ਐਂਡ 'ਚ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਤਾਂ ਕਈ ਕਈ ਦਿਨ ਲੱਗ ਜਾਂਦੇ ਸੀ ਉਹਨਾਂ ਨੂੰ ਲੱਭਣ ਲਈ ਹੁਣ ਆਪਾਂ ਇਹ ਸਿਸਟਮ ਕੰਪਿਊਟਰਾਈਜ਼ ਕਰ ਦਿੱਤਾ ਆ ਵੀਰ ਨੇ ਬੜੀ ਮਿਹਨਤ ਕੀਤੀ ਆ ਪਹਿਲਾਂ ਅਸੀਂ ਸਮੂਹ ਕਮੇਟੀ ਵੱਲੋਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਵਾਸ ਸਿੰਘ ਵੀਰ ਨੇ ਜੋ ਆਪਣੇ ਆਫਿਸ ਦੇ ਵਿੱਚ ਬਹਿੰਦੇ ਨੇ ਇਹਦੇ ਲਈ ਥੋੜ੍ਹਾ ਜਿਹਾ ਆਪਾਂ ਨੂੰ ਸਾਰਿਆਂ ਨੂੰ ਹੰਬਲਾ ਵੀ ਮਾਰਨਾ ਪੈਣਾ ਅਤੇ ਥੋੜ੍ਹਾ ਜਿਹਾ ਹਲੀਮੀ ਵੀ ਵਰਤਣੀ ਪੈਣੀ ਆ ਕਿਉਂਕਿ ਇਸ ਸਿਸਟਮ ਦੇ ਵਿੱਚ ਇਸ ਤਰ੍ਹਾਂ ਆ ਵੀ ਜਦੋਂ ਤੁਸੀਂ ਹੁਣ ਗੁਰੂ ਘਰ ਦੇ ਵਿੱਚ ਕੋਈ ਵੀ ਰਸੀਦ ਕਟਾਓਗੇ ਪਾਠ ਬੁੱਕ ਕਰਾਓਗੇ ਆਨੰਦ ਕਾਰਜ ਬੁੱਕ ਕਰਾਓਗੇ ਤਾਂ ਉੱਥੇ ਤੁਹਾਡੀ ਇਨਫੋਰਮੇਸ਼ਨ ਭਰੀ ਜਾਇਆ ਕਰੂਗੀ ਜਿਹੜੀ ਇਨਫੋਰਮੇਸ਼ਨ ਆ ਜੀ ਉਹ ਤੁਹਾਨੂੰ ਜਿੱਦਾਂ ਤੁਹਾਡਾ ਨਾਂ ਫੋਨ ਨੰਬਰ ਅਤੇ ਈਮੇਲ ਵਗੈਰਾ ਲਈ ਜਾਊਗੀ ਥੋੜ੍ਹੇ ਦਿਨ ਪੇਸ਼ੈਂਸ ਰੱਖਣੀ ਹੈ ਜਦੋਂ ਇੱਕ ਵਾਰ ਡਾਟਾ ਸਾਰਾ ਆਪਣਾ ਇੰਟਰ ਹੋ ਗਿਆ ਦੁਬਾਰਾ ਲੋਡ ਨਹੀਂ ਪੈਣੀ ਜਦ ਤੁਸੀਂ ਦੁਬਾਰਾ ਆਉਂਗੇ ਸਿਰਫ ਤੁਹਾਡਾ ਫੋਨ ਨੰਬਰ ਪਾਵਾਂਗੇ ਤਾਂ ਸਾਡੇ ਕੋਲ ਸਾਰਾ ਡਾਟਾ ਆ ਜਾਊਗਾ ਤੁਸੀਂ ਜੋ ਮਰਜ਼ੀ ਬੁਕਿੰਗ ਕਰਾ ਸਕਦੇ ਹੋ ਨਾ ਡਬਲ ਬੁਕਿੰਗ ਹੋਊਗੀ ਲੰਗਰਾਂ ਦੇ ਵਿੱਚ ਜਦੋਂ ਡਬਲ ਬੁਕਿੰਗ ਹੋ ਜਾਂਦੀ ਹੈ ਜਾਂ ਕਿਸੇ ਆਨੰਦ ਕਾਰਜ ਡਬਲ ਬੁਕਿੰਗ ਹੋ ਜਾਂਦੇ ਆ ਤਾਂ ਬੜੀ ਪ੍ਰੋਬਲਮ ਆਉਂਦੀ ਆ ਫਿਰ ਪਰਿਵਾਰਾਂ ਨੂੰ ਸਮਝਾਉਣਾ ਬੜਾ ਔਖਾ ਹੋ ਜਾਂਦਾ ਕਿਉਂਕਿ ਹਰੇਕ ਦੇ ਆਪੋ ਆਪਣੇ ਪ੍ਰੋਗਰਾਮ ਹੁੰਦੇ ਆ ਫਿਰ ਬੜਾ ਸੰਗਤ ਦੇ ਵਿੱਚ ਨਮੋਸ਼ੀ ਸਾਹਮਣਾ ਕਰਨਾ ਪੈਂਦਾ ਵਾ ਵੀ ਜਦੋਂ ਡਬਲ ਬੁਕਿੰਗ ਹੋ ਜਾਂਦੀ ਆ ਪਲੀਜ਼ ਜਦੋਂ ਤੁਹਾਡੇ ਕੋਲ ਹੁਣ ਤੁਹਾਡੇ ਤੋਂ ਇਨਫੋਰਮੇਸ਼ਨ ਮੰਗੀ ਜਾਊਗੀ ਵਿੰਡੋ 'ਤੇ ਤੁਸੀਂ ਜ਼ਰੂਰ ਸਾਰਿਆਂ ਨੂੰ ਦੇਣੀ ਆ ਅਤੇ 1-2 ਮਹੀਨੇ ਲੱਗਣਗੇ ਲਗਭਗ ਸਾਰਾ ਡਾਟਾ ਆਪਣਾ ਇੰਟਰ ਹੋ ਗਿਆ ਇੱਕ ਵਾਰ ਫਿਰ ਬਹੁਤ ਘੱਟ ਸਮਾਂ ਲੱਗਿਆ ਕਰੂਗਾ ਸਭ ਤੋਂ ਵੱਡੀ ਗੱਲ ਇਹ ਹੋਣੀ ਆ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਆਪਾਂ ਇਸ ਸਾਲ ਚਾਰਜ ਲਿਆ ਸੀਗਾ ਆਪਣਾ ਜੋ ਟੈਕਸ ਕਲੇਮ ਕਰਨਾ ਸੀਗਾ ਹਜੇ ਤੱਕ ਆਪਾਂ ਨੂੰ ਪੇਪਰ ਵਰਕ ਦਾ ਝੰਡ ਚੱਲਦਾ ਰਿਹਾ कोई बुक मिसिंग होगी कुछ भी होगी। हुण गांह नूं जदों कमेटी चेंज होगी नवीं कमेटी नूं पिछली कमेटी तो कोई हिसाब किताब मंगण दी लोड़ नहीं पऊगी, उन्हां कोल बकायदा डाटा होगा, वह अपना जदों आपदा मर्जी चाहे साल दो साल बाद जदों मर्जी डाटा खोलण उन्हां कोल हरेक चीज़ प्रोवाइड होगी। हुण अजे तक साढ़े कोल कई इदां ही बुके मिस हो जांदियां क्योंकि एडा पेपर वर्क सामना बहुत औखा हो जाता, मल्लों मल्ली एक अद्धा पेपर वर्क इधर उधर हो गया उहदे नाल प्रॉब्लम आउंदी आ। इहदे विच अपने गुरु घर का डाटा जिहड़ा बिल्कुल सेफ आ, किसी भी वाईफाई ना किसी भी इंटरनेट ना नहीं गा, अपना सैपरेट सॉफ्टवेयर बनाया गया उहदे उत्ते आ, बिल्कुल सेफ आ, उहदे लई पूरा प्रबंध किए गए ने। प्लीज़ सारे सहयोग करो। दूसरी बेनती है साध संगत जी, आप जो पिछले समय च एक दो हैपन होया उहदे करके गुरु घर का टाइम चेंज किया सीगा, दस शाम नूं कई बार आया वा, मैं काफ़ी संगत उत्थे देखदा आ भी आर्गूमेंट बहुत करदे आ आके सिंह असीं इन्ने साल तो आउने हो तुसीं इन्नी अर्ली क्यों बंद कर दिता। मेन चीज़ आपां इत्थे गुरु घर च महाराज नूं नतमस्तक होण आउने आ, बल्कि बिल्डिंग नूं देखण नहीं आउंदे। महाराज जी के सुख आसन अगे भी 8:30 हो जाते सी, हुण भी सुख आसन 8:30 हो जाते आ, उस तो बाद कली बिल्डिंग हुंदी आ जां पीड़ा साहब हुंदा आ। प्लीज़ बेनती आ भी तुसीं जे महाराज दे दर्शन करने आ तां पहलां पहुँचो, उहदे बाद दे विच तां फिर तुसीं उहदा कहना भी साडे नाल जेलबाजी करदे हो जां साडे जो सेवादार आ उहनां नाल तुसीं वाधू की खैबाजी करन लग जाते हो जी फलाना आया, सेवादार ने तो आना हों राइट, उन्होंने तो हम गुरु घर में रात को क्लीन अप वाले जिन्हें सेवादार आ जा जिन्हें दरबार चादर ही सेवा करनी आ जा महाराज के वस्त्र ही सेवा करनी उन्होंने तो आना हों, उन्होंने नाल आपू कंपेयर कर लग जाते हो। सोडे सारिया के चाना च हाथ जोड़ के बेनती आ भी प्लीज़ 9 बजे तो बाद कोई भी गुरु घर जिद ना करो, क्योंकि जो समा चलता उन्होंने जरूर समझा करो क्योंकि हालात इदा के हो गए ने, जे कोई हैपन हो जा गया कोई जवाब दे नहीं, सिर्फ कमेटी में जवाबदेह होना पैना आ। सोडे चरणा च हथ जोड़ के बेनती आ भी जिन्ना ने भी होना गुरु घर 9 बजे तो पहला पहला दरबार के एंटर होया करो जी। दूसरी बेनती है जी, अपने गुरु घर के जो आनंद कार्ज होंगे दास ने आ दिनों के काफ़ी प्रॉब्लम सॉल्व देखी आ भी परिवार की करते गड्डियां आ जाते जदों इतों आनंद कार्ज होंदा तां एक दूजे की गड्डी बह के चल जाते रात नूं मुड़ के 9-10-11 बजे गड्डियां चुकन आउंदे आ। तुहानूं भी पता भी जदों आपां कार्ज होंदे आ तां फिर संगत अपनी किन्नी क श्रद्धा बाण आ जां तुसीं शामां नूं फिर कुछ ना कुछ सेवन भी कर लैंदे तां उदों बाद तुसीं गुरु घर च दाखिल हुंदे आ। दास ने आप यह चीज़ फील की, एक दिन सिंह दो आए तो उन्होंने पंच रत्नी भी छकी हुई सी। प्लीज़ सानू इन्हां चीज़ां च मजबूर ना करो भी असी कोई सख्त डिसीजन लईए, इस करके अपनी गड्डियां जिहड़ियां जे किसी दी ब्याह वाले दी गड्डी इत्थे रही असी जो टो करा देनी आ, 9 बजे तो बाद असी किसी नूं भी डोर ओपन नहीं करनी। असी बार बार स्टेज तो अपील कर रहे हाँ प्लीज़ निक्कियां निक्कियां गल्लां ते ध्यान दो, गुरु घर सब का सांझा आ, पर यह गल नहीं भी जे गुरु घर सांझा तो आपका नजायज़ फायदा उठाइए, ये सारे की जिम्मेवारी बनती है अपनी भी आप अपने फर्ज आप सामभीए जी। दूसरी बेनती है गुरु प्यारे साध संगत जी भी जो अपने गुरु घर के क्लासा लगदिया ने चाहे वह गुरबाणी दियाँ जां पंजाबी क्लासा लगदिया जां संथिया गुरबाणी दियाँ हुंदिया ने जां गतके दा हुंदा आ, उहदे लई सिंघां ने एक फैसला लिया सीगा भी आपां कोई जगह प्रोपर बनाईए, उहदे लई आपां ने जो पिछे सीनियर सेंटर आ होम अपना कार्ड नंबर घर आदि उपरले सैकंड फ्लोर के उत्ते सारे अपने कीर्तनी सिंह कथावाचक रहिंदे सी, असीं उहनां नूं बेनती की ते उहनां नूं जिहड़े अपने दो घर ने गुरु घर के 114 नंबर ते 112 नंबर विच मूव कर दिता आ, ते उह उपरों खाली कर लिया, उस विच हुण क्लासां 7 दिन लग्या करनगियां जिहदे विच पंजाबी दियां क्लासां बच्चियां दियां कीर्तन दियां क्लासां गुरबाणी संथिया दियां क्लासां ते बाहर भी उत्थे जो थोड़ा जिहा कच्चा थां आ उहनूं पक्का करके उत्थे आपां गतके दियां क्लासां जो बच्चियां नूं होया करनगियां उह भी उत्थे लाया करांगे। पर संगत दे चरण च बेनती आ भी जो भी हुण उत्थे कोई प्रोग्राम होगा उह आपां ने संगत दे विचारां दे नाल करके उहदा नां इक रख दित्ता आ, जो है उसका नां हैगा दशमेश गुरमत अकैडमी कैलगरी, ਜੋ ਵੀ ਹੁਣ ਵੱਖੋ ਵੱਖਰੇ ਆਪਣੇ ਕਾਫ਼ੀ ਇੱਥੇ ਜਥੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜੋ ਵੀ ਗੁਰੂ ਘਰ ਵਿੱਚ ਹੋਊਗਾ ਇਸੇ ਨਾਂ ਦੇ ਅੰਦਰ ਅਤੇ ਗੁਰੂ ਘਰ ਦੇ ਨਾਂ ਦੇ ਅੰਦਰ ਹੀ ਹੋਊਗਾ। ਜੋ ਲੋਗੋ ਲੱਗੂਗਾ ਉਹ ਜੋ ਆਪਣੇ ਗੁਰੂ ਘਰ ਦਾ ਲੋਗੋ ਆ ਉਹੀ ਲਾਇਆ ਜਾਊਗਾ, ਕੋਈ ਹੋਰ ਲੋਗੋ ਨਹੀਂ ਕੋਈ ਵੀ ਲਾ ਸਕਦਾ। ਜੇ ਕਿਸੇ ਨੇ ਸੈਪਰੇਟ ਚੱਲਣਾ ਤਾਂ ਉਹਨੂੰ ਆਪਦਾ ਕੋਈ ਵੱਖਰਾ ਸਥਾਨ ਦੇਖਣਾ ਪਊਗਾ। ਇਸ ਕਰਕੇ ਸਾਰਿਆਂ ਦੇ ਜਿੰਨੇ ਵੀ ਵੱਖੋ ਵੱਖਰੇ ਗਰੁੱਪ ਨੇ ਉਹਨਾਂ ਚਾਨਾਂ 'ਚ ਬੇਨਤੀ ਆ ਵੀ ਤੁਸੀਂ ਜੋ ਵੀ ਇਹ ਕਲਾਸਾਂ ਲਾਉਂਦੇ ਹੋ ਜਾਂ ਪ੍ਰੋਗਰਾਮ ਜਿੰਨੇ ਵੀ ਚੱਲਦੇ ਨੇ ਚਾਹੇ ਗੁਰੂ ਘਰ ਦੇ ਅੰਦਰ ਨੇ ਜਾਂ ਬਾਹਰ ਲਾਉਂਦੇ ਨੇ, ਜੇ ਗੁਰੂ ਘਰ 'ਚ ਪ੍ਰੋਗਰਾਮ ਕਰਨੇ ਆ ਤਾਂ ਗੁਰੂ ਘਰ ਦਾ ਲੋਗੋ ਲਾਇਆ ਜਾਊਗਾ ਅਤੇ ਗੁਰੂ ਘਰ ਦਾ ਜੋਤ ਸਮੇਸ਼ ਗੁਰਮਤਿ ਅਕੈਡਮੀ ਆ ਉਹਦਾ ਨਾਂ ਵਰਤਿਆ ਜਾਊਗਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਮਰਪਿਤ ਵਿੱਚ ਜੋ ਸ਼ਬਦ ਚੌਂਕੀ ਹੋਣ ਜਾ ਰਹੀ ਆ ਉਹ 8 ਸਤੰਬਰ ਨੂੰ ਸ਼ੁਰੂ ਹੋਊਗੀ। ਜੋ ਆਪਣੇ ਪ੍ਰਬੰਧਾਂ ਦੇ ਵਿੱਚ ਚੇਂਜ ਹੋਈ ਆ ਉਸ ਕਰਕੇ ਐਤਕੀ ਸ਼ਬਦ ਚੌਂਕੀ ਦਾ ਸਮਾਂ ਵੀ ਚੇਂਜ ਕਰ ਦਿੱਤਾ ਗਿਆ ਆ। ਆਪਾਂ ਲਗਭਗ 7:45 ਤੋਂ ਲੈ ਕੇ 8 PM ਦੇ ਵਿੱਚ ਵਿੱਚ ਆਪਾਂ ਰਵਾਨਗੀ ਪਾ ਦਿਆ ਕਰਨੀ ਆ। ਇਸ ਕਰਕੇ ਸੰਗਤ ਨੂੰ ਬੇਨਤੀ ਆ ਵੀ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਹਾਜ਼ਰੀ ਲਵਾਉਣੀ ਆ। ਅਤੇ ਇਸ ਦੇ ਸੰਬੰਧ ਦੇ ਵਿੱਚ ਐਤਕੀ ਪਹਿਲੀ ਵਾਰ ਆਪਾਂ ਜੋ ਅਖੰਡ ਪਾਠ ਸਾਹਿਬ ਆ ਮੇਨ ਹਾਲ 'ਚ ਕਰਨ ਜਾ ਰਹੇ ਹਾਂ, ਜਿਨ੍ਹਾਂ ਦਾ 11 ਤਰੀਕ ਨੂੰ ਸਵੇਰੇ 6 ਵਜੇ ਫਰਾਈਡੇ ਨੂੰ ਪ੍ਰਕਾਸ਼ ਹੋਣਗੇ ਅਤੇ ਐਤਵਾਰ 13 ਤਰੀਕ ਨੂੰ ਸਵੇਰੇ ਭੋਗ ਪਾਏ ਜਾਣਗੇ। ਗੁਰੂ ਪਿਆਰੇ ਸਾਧ ਸੰਗਤ ਜੀ, ਜਿਸ ਤਰ੍ਹਾਂ ਤੁਹਾਨੂੰ ਬਾਪੂ ਜੀ ਨੇ ਦੱਸਿਆ ਵੀ ਸੀਗਾ ਵੀ ਜੋ ਆਪਣੇ ਖਰਚੇ ਨੇ ਜਿਹਦੇ ਵਿੱਚ ਨਗਰ ਕੀਰਤਨ ਦੇ ਖਰਚੇ ਹਜੇ ਤੱਕ ਚੱਲ ਰਹੇ ਨੇ, ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਸਾਲ ਟਾਈਮ ਦੇ ਦਿੱਤਾ, ਕਿਉਂਕਿ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਸੀ ਵੀ ਗੁਰੂ ਘਰ ਦੇ ਖਰਚੇ ਬਹੁਤ ਜ਼ਿਆਦਾ ਹੋਏ ਹੋਏ ਨੇ। ਕੁਛ ਕੁ ਸਾਨੂੰ ਲੋਨ ਸੀਗੇ ਜਿਹੜੇ ਸੰਗਤ ਦੇ ਸਹਿਯੋਗ ਨਾਲ ਤਾਰਨੇ ਪਏ, ਉਹਦੇ ਕਰਕੇ ਅਸੀਂ ਉਹਨਾਂ ਨੂੰ ਕਹਿਤਾ ਸੀ ਅਸੀਂ ਤੁਹਾਨੂੰ ਕਿਸ਼ਤਾਂ 'ਚ ਪੈਸੇ ਦੇਵਾਂਗੇ, ਇਸੇ ਕਰਕੇ ਜਿਹੜੀ ਆ ਇਹ ਕਿਸ਼ਤਾਂ ਚੱਲ ਰਹੀਆਂ ਨੇ। ਨਾਲ ਹੀ ਅਸੀਂ ਧੰਨਵਾਦੀਆਂ ਭਾਈ ਅਵਤਾਰ ਸਿੰਘ ਜੋ ਟੈਂਟਾਂ 'ਚ ਸੇਵਾ ਕਰਦੇ ਆ, ਉਹਨਾਂ ਨੇ ਹਜੇ ਤੱਕ ਅਸੀਂ ਪੇਮੈਂਟ ਨਹੀਂ ਕੀਤੀ, ਉਹਨਾਂ ਦੀ ਪੇਮੈਂਟ ਅਗਾਂਹ ਕਰਾਂਗੇ। ਜੋ ਆਪਣੇ ਲੰਗਰ ਹਾਲ ਦੇ ਵਿੱਚ ਭਾਂਡਿਆਂ ਵਾਲੀ ਮਸ਼ੀਨ ਸੀ ਲਗਭਗ ਉਸ ਨੂੰ 20 ਸਾਲ ਹੋ ਚੁੱਕੇ ਸੀਗੇ, ਬਹੁਤ ਜ਼ਿਆਦਾ ਉਹਦੀ ਪ੍ਰੋਬਲਮ ਆ ਰਹੀ ਸੀ, ਉਹਦਾ ਜੋ ਬਦਲਣ ਦਾ ਟੀਚਾ ਸੀਗਾ ਉਹ ਸੰਪੂਰਨ ਹੋ ਚੁੱਕਾ ਆ। ਪਿਛਲੇ ਹਫ਼ਤੇ ਉਹ ਸਰਵਿਸ 'ਚ ਆ ਗਈ ਆ, ਜਿਸ ਦੇ ਉੱਤੇ ਲਗਭਗ 2 ਲੱਖ ਦਾ ਖਰਚਾ ਆਇਆ ਆ, ਪਰ ਇਹ ਆ ਵੀ ਉਹ ਚੀਜ਼ ਲਗਭਗ 20 ਤੋਂ 30 ਸਾਲ ਚੱਲੂਗੀ ਜੇ ਆਪਾਂ ਉਹਦੀ ਸਾਂਭ ਸੰਭਾਲ ਸਹੀ ਰੱਖੀਏ। ਵਾਸ਼ਰੂਮਾਂ ਦੀ ਜੋ ਬੀਬੀਆਂ ਵਾਲਾ ਵਾਸ਼ਰੂਮਾਂ ਦਾ ਕੰਮ ਕਾਫ਼ੀ ਲੰਬਾ ਚੱਲੇਗਾ, ਪਹਿਲਾਂ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ, ਪਰ ਕੰਮ ਬਹੁਤ ਜ਼ਿਆਦਾ ਸੀਗਾ। ਪਰ ਇਹ ਚੀਜ਼ ਹੈਗੀ ਆ ਵੀ ਜਿਸ ਤਰ੍ਹਾਂ ਮਹਾਰਾਜ ਨੇ ਸਮੱਤਿਆ ਬਖਸ਼ੀ ਆ ਜਾਂ ਸੰਗਤ ਨੇ ਸਹਿਯੋਗ ਦਿੱਤਾ ਵੀ ਲਗਭਗ 15 ਤੋਂ 20 ਸਾਲ ਉੱਥੇ ਕੋਈ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਉਹਦਾ ਸਾਰਾ ਹੀ ਥੱਲਿਓਂ ਤੋਂ ਸੀਵਰੇਜ ਦੀਆਂ ਪਾਈਪਾਂ ਤੋਂ ਲੈ ਕੇ ਉੱਪਰ ਤੱਕ ਸਭ ਕੁਝ ਚੇਂਜ ਕੀਤਾ ਗਿਆ। ਕਾਫ਼ੀ ਵਧੀਆ ਕੰਮ ਕੀਤਾ ਸਿੰਘਾਂ ਨੇ, ਉਹ ਵੀ ਆਖਰੀ ਪੜਾਵਾਂ 'ਤੇ ਚੱਲ ਰਿਹਾ ਆ। ਹੁਣ ਉਸਦੀ ਪਲੰਬਿੰਗ ਦਾ ਜਿੱਦਾਂ ਸੀਟ ਵਗੈਰਾ ਫਿੱਟ ਹੋ ਚੁੱਕੀਆਂ ਨੇ, ਉਸ ਤੋਂ ਬਾਅਦ ਇਲੈਕਟ੍ਰੀਸ਼ਨ ਲੱਗਣਗੇ ਅਤੇ ਲਗਭਗ ਮਹਾਰਾਜ ਨੇ ਕਿਰਪਾ ਕੀਤੀ ਤਾਂ 1-2 ਹਫ਼ਤਿਆਂ ਦੇ ਵਿੱਚ ਉਹ ਆਪਣੇ ਓਪਨ ਹੋ ਜਾਣਗੇ। ਗੁਰਪਿਆਰੇ ਦੀ ਸਾਧ ਸੰਗਤ ਜੀ, ਬੋਲਦਿਆਂ ਕੋਲੋਂ ਕੋਈ ਸ਼ਬਦ ਕਿਸੇ ਦੀ ਸ਼ਾਨ ਦੇ ਵਿਰੁੱਧ ਬੋਲਿਆ ਗਿਆ ਹੋਵੇ, ਦਾਸ ਦੋਨੋਂ ਹੱਥ ਜੋੜ ਕੇ ਤੁਹਾਤੋਂ ਖਿਮਾ ਦੀ ਜਾਚਨਾ ਕਰਦਾ ਹੈ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਹਰਪਾਲ ਸਿੰਘ ਜੀ ਅਤੇ ਸਰਦਾਰ ਮਹਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨਾਲ ਇੱਕ ਵਿਸ਼ੇਸ਼ ਸੂਚਨਾ ਸਾਂਝੀ ਕਰਨੀ ਕਿ ਸ਼ਾਮ ਨੂੰ ਭਾਈ ਪਿੰਦਰਪਾਲ ਸਿੰਘ ਜੀ ਦਾ ਸਮਾਂ 7 ਤੋਂ 8:30 ਸ਼ਾਮ ਦਾ ਹੋਵੇਗਾ, ਜੋ ਦੇ ਸੋਮਵਾਰ ਵੀ ਇਹੀ ਸਮਾਂ ਹੋਵੇਗਾ। ਆਪ ਜੀ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ, ਨਾਲ ਹੀ ਸੋਮਵਾਰ 7 ਸਤੰਬਰ ਨੂੰ ਤਕਰੀਬਨ 6:15 ਡਾਕਟਰ ਅਮਰਜੀਤ ਸਿੰਘ ਜੀ USA ਵਾਲੇ ਸਿੱਖ ਚਿੰਤਕ ਹਨ ਜੋ ਗੁਰੂ ਘਰ ਹਾਜ਼ਰੀਆਂ ਭਰਨਗੇ, ਅਤੇ ਨਾਲ ਹੀ ਉਹ 2:30 ਤੋਂ ਲੈ ਕੇ 5:30 ਤੱਕ ਮੂਨ ਲਾਈਟ ਬੈਂਕਟ ਹਾਲ ਦੇ ਵਿੱਚ ਵੀ ਪਹੁੰਚ ਰਹੇ ਹਨ। ਆਪ ਜੀ ਜ਼ਰੂਰ ਉਹਨਾਂ ਦੇ ਵਿਚਾਰ ਸੁਣਨੇ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਹੀ ਸਮਾਗਮਾਂ ਵਿੱਚ ਪਹੁੰਚ ਕੇ, ਪਰਿਵਾਰਾਂ ਸਮੇਤ ਪਹੁੰਚ ਕੇ ਆਪ ਜੀ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਨ ਸਗਲੀ ਖੋਵੇ। ਹੁਣ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਜਾ ਰਹੇ ਹਨ, ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੇ, ਜਿਨ੍ਹਾਂ ਨੂੰ ਆਪ ਜੀ ਹਮੇਸ਼ਾ ਯੂਟਿਊਬ ਸੋਸ਼ਲ ਮੀਡੀਆ ਦੇ ਚੈਨਲਾਂ ਰਾਹੀਂ ਗੁਰ ਇਤਿਹਾਸ, ਗੁਰਬਾਣੀ, ਸਿੱਖ ਇਤਿਹਾਸ ਦੇ ਦਰਸ਼ਨ ਆਪ ਜੀ ਨਾਲ ਕਰਾਉਂਦੇ ਹਨ। ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ, ਬੇਨਤੀ ਹੈ ਆਪ ਜੀ ਨੂੰ ਕਿ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਆਓ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਰਾਜ ਜੀਆਂ ਦਾ ਸ਼ੁਕਰ ਹੈ ਸੰਗਤ ਜੀਓ, ਜੋ ਸਤਿਗੁਰੂ ਜੀ ਨੇ ਪਿਛਲੇ ਦਿਨਾਂ ਤੋਂ ਆਪਾਂ 'ਤੇ ਬਖਸ਼ਿਸ਼ ਕੀਤੀ। ਇਹ ਜੋ ਹਉਮੈ ਦਾ ਵਰਤਾਰਾ ਹੈ ਜਿਹੜਾ ਸਾਨੂੰ ਟਿਕਣ ਨਹੀਂ ਦਿੰਦਾ, ਕੋਸ਼ਿਸ਼ ਸੀ ਦੱਸ ਰਿਹਾ ਦੀ, ਮਹਾਰਾਜ ਜੀ ਦੀ ਬਖਸ਼ਿਸ਼ ਸੀ ਸਮਝ ਸਕੀਏ, ਕੁਛ ਆਪਣੇ ਅੰਦਰੋਂ ਇਸ ਹਉਮੈ ਦੇ ਰੋਗ ਨੂੰ ਘਟਾ ਸਕੀਏ, ਕੁਝ ਉਸ ਪਿਆਰੇ ਦਾ ਸੋਹਣੇ ਸਤਿਗੁਰੂ ਜੀ ਦਾ ਪਿਆਰ ਮਾਣ ਸਕੀਏ। ਕੱਲ੍ਹ ਇੱਥੇ ਪਹੁੰਚੇ ਸਾਂ, ਨਿਮ ਚੱਲੈ ਸੋ ਗੁਰੂ ਪਿਆਰਾ। ਜਿਹੜਾ ਭਾਈ ਨਿਮਰਤਾ 'ਚ ਆ ਜਾਂਦਾ ਹੈ ਉਹ ਪਿਆਰੇ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਹੰਕਾਰੀ ਕਦੇ ਵੀ ਉਸ ਪਿਆਰੇ ਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕਦਾ। ਮਹਾਰਾਜ ਜੀ ਦੇ ਬੋਲ ਅੱਗੇ ਵੀ ਆਪ ਜੀ ਨਾਲ ਸਾਂਝੇ ਕੀਤੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਉੱਧਰ ਨੂੰ ਪਰਮੇਸ਼ਰ ਜੀ ਪਿੱਠ ਕਰ ਲੈਂਦੇ ਹਨ। ਆਓ ਅੱਜ ਵੀ ਨਿਮਰਤਾ ਵਾਸਤੇ ਕੁਛ ਉਦਾਹਰਨਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਬਖਸ਼ੀਆਂ ਹੋਈਆਂ। ਇੱਕ ਘਾਹ ਤੋਂ ਉਦਾਹਰਨ ਸ਼ੁਰੂ ਹੁੰਦੀ ਹੈ ਪਿਆਰਿਓ। ਅਸੀਂ ਜਦੋਂ ਇਸ ਵਾਰ ਨੂੰ ਪੜ੍ਹਿਆ ਤਾਂ ਬੜੇ ਹੈਰਾਨ ਹੋ ਗਏ ਕਿ ਭਾਈ ਗੁਰਦਾਸ ਜੀ ਆਪ ਜੀ ਕਿਸ ਅਵਸਥਾ 'ਚ ਬੈਠਦੇ ਹੋਵੋਗੇ ਜਦੋਂ ਇੰਨੀ ਡੂੰਘੀ ਸੋਚਾਂ ਸੋਚਦੇ ਹੋਵੋਗੇ, ਇਹ ਹੀਰੇ ਮੋਤੀ ਸਾਡੀ ਝੋਲੀ 'ਚ ਪਾਉਂਦੇ ਹੋਵੋਗੇ। ਤਾਂ ਘਾਹ ਦੀ ਨਿਮਰਤਾ ਅਤੇ ਨਿਮਰਤਾ ਤੋਂ ਕਿੰਨਾ ਕੁ ਵੱਡਾ ਫਲ ਮਿਲਦਾ ਹੈ ਉਹ ਪਿਆਰੇ ਜੀ ਇਸ ਦੇ ਵਿੱਚ ਗੱਲ ਕਰ ਰਹੇ ਹਨ। ਆਓ ਸੰਗਤ ਜੀ, ਬਹੁਤਾਤ ਵਿਚਾਰ ਦੀ ਲੋੜ ਨਹੀਂ ਪਏਗੀ, ਰੀਝ ਦੇ ਨਾਲ ਗਾਵਣਾ।

ਆਪਾਂ ਘਾਹ ਤੇ ਅਕਸਰ ਤੁਰਦੇ ਹਾਂ, ਆਪਾਂ ਡੰਡੀਆਂ ਬਣਾਉਂਦੇ ਹਾਂ, ਘਾਹ ਨੂੰ ਮਿੱਧ ਦਿੰਦੇ ਹਾਂ, ਘਾਹ ਨੂੰ ਖਤਮ ਕਰ ਦਿੰਦੇ ਹਾਂ। ਅੱਜ ਤੱਕ ਘਾਹ ਨੂੰ ਕੰਪਲੇਨ ਕਰਦੇ ਸੁਣਿਆ ਹੈ? ਨਹੀਂ ਨਾ। ਕਹਿੰਦੇ ਲੱਤਾਂ ਦੇ ਹੇਠ ਲਤਾੜਿਆ ਜਾਂਦਾ ਹੈ ਘਾਹ, ਤੇ ਕਦੇ ਵੀ ਉਹ ਕੰਪਲੇਨ ਨਹੀਂ ਕਰਦਾ, ਕਦੇ ਵੀ ਸ਼ਿਕਾਇਤ ਨਹੀਂ ਕਰਦਾ, ਪਰ ਫਿਰ ਵੀ ਆਪਣਾ ਗੁਣ ਨਹੀਂ ਛੱਡਦਾ। ਤੇ ਜਿਹੜਾ ਘਾਹ ਬਚ ਜਾਂਦਾ ਉਹਨੂੰ ਗਾਂ ਖਾਂਦੀ ਹੈ, ਤੇ ਗਾਂ ਖਾਂਦੀ ਹੈ ਤੇ ਦੁੱਧ ਦਿੰਦੀ ਹੈ, ਤੇ ਦੁੱਧ ਪੀ ਕੇ ਨਾਲੇ ਤੇ ਪਰਿਵਾਰ ਪਲਦਾ ਹੈ, ਤੇ ਨਾਲੇ ਥੋੜਾ ਜਿਹਾ ਉਹਦਾ ਦੁੱਧ ਵੇਚ ਕੇ ਤੇ ਪਰਿਵਾਰ ਆਪਣਾ ਗੁਜ਼ਾਰਾ ਵੀ ਕਰ ਲੈਂਦਾ। ਇਹ ਕਿੱਥੋਂ ਆ ਰਿਹਾ ਜੀ ਗੁਣ? ਘਾਹ ਤੋਂ।

ਕਹਿੰਦੇ ਪਹਿਲਾਂ ਘਾਹ ਲਤਾੜਿਆ ਗਿਆ, ਜਿਹੜਾ ਬਚ ਗਿਆ ਉਹ ਗਾਂ ਨੇ ਖਾਧਾ, ਗਾਂ ਨੇ ਦੁੱਧ ਦਿੱਤਾ, ਦੁੱਧ ਨਾਲ ਪਰਿਵਾਰ ਨੇ ਆਪਣੇ ਆਪ ਨੂੰ ਪਾਲਿਆ, ਨਾਲੇ ਥੋੜਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ, ਤੇ ਇੱਥੇ ਅਜੇ ਉਸ ਘਾਹ ਦਾ ਗੁਣ ਅਜੇ ਮੁੱਕ ਨਹੀਂ ਰਿਹਾ। ਕਹਿੰਦੇ ਉਹ ਦੁੱਧ ਤੋਂ ਮੁੜ ਕੇ ਦਹੀਂ ਬਣ ਜਾਂਦਾ ਹੈ।

ਮੱਖਣ ਵੀ ਬਣ ਗਿਆ ਤੇ ਦਹੀਂ ਤੋਂ ਮੁੜ ਕੇ ਲੱਸੀ ਵੀ ਬਣ ਗਈ ਤੇ ਕਿੰਨਾ ਸੁੱਖ ਭੋਗਿਆ ਕਿੱਥੋਂ ਜੀ ਘਾਹ ਤੋਂ ਦੁੱਧੋਂ ਦਹੀਂ ਜਮਾਈ ਹੈ ਦਹੀਓ

ਭਾਵੇਂ ਗੁਰਮਤ ਚ ਤੇ ਨਹੀਂ ਪਰ ਕਹਿੰਦੇ ਘਿਓ ਤੋਂ ਮੁੜ ਕੇ ਵੇਖੋ ਕਿੰਨੇ ਕਾਰਜ ਹੁੰਦੇ ਹਨ। ਤੇ ਜੇ ਦੇਖਿਆ ਜਾਵੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੋਤ ਜਗਾਈ ਜਾਂਦੀ ਘਿਓ ਤੋਂ ਹੀ ਜਗਾਈ ਜਾਂਦੀ ਪਿਆਰਿਓ, ਤੇਲ ਵਾਲੀ ਨਹੀਂ ਮਨਜ਼ੂਰ ਉੱਥੇ, ਧੂੰਆਂ ਫੈਲਾਉਣ ਵਾਲੀ ਨਹੀਂ, ਘਿਓ ਸ਼ੁੱਧ ਮੰਨਿਆ ਜਾਂਦਾ ਹੈ। ਤੇ ਕਹਿੰਦੇ ਇਹ ਕਿੱਥੋਂ ਪਰਉਪਕਾਰ ਆ ਰਿਹਾ ਹੈ, ਘਾਹ ਤੋਂ ਪਰਉਪਕਾਰ ਹੈ। ਕਹਿੰਦੇ ਸਿੱਖਾ ਅੱਜ ਤੂੰ ਪਰਉਪਕਾਰ ਕਰੇਗਾ ਤੈਨੂੰ ਲੱਤਾਂ ਹੇਠ ਲੋਕ ਲਤਾੜਨਗੇ ਵੀ, ਝਿਜਕੀ ਨਾ, ਤੇਰਾ ਅੱਜ ਦਾ ਕੀਤਾ ਪਰਉਪਕਾਰ ਕਦੇ ਨਾ ਕਦੇ ਫਲ ਜ਼ਰੂਰ ਦਿਖਾਏਗਾ।

ਬਲਦ ਏਦਾਂ ਹੀ ਆ ਜੀ, ਤੇ ਉਹ ਵੀ ਘਾਹ ਕਰਕੇ ਹੀ ਹੈ। ਜੇ ਘਾਹ ਨਾ ਖਾਂਦੀ ਗਾਂ ਤੇ ਉਹਨਾਂ ਦੇ ਕਦੇ ਦੀ ਮਰ ਗਈ ਹੋਣਾ ਸੀਗਾ। ਤੇ ਕਹਿੰਦੇ ਜਿਹੜਾ ਉਹ ਬਲਦ ਪੈਦਾ ਹੋਇਆ ਉਹ ਭਾਰ ਚੁੱਕ ਰਿਹਾ ਸਾਰੀ ਦੁਨੀਆਂ ਦੀ।

ਕਹਿੰਦੇ ਇੱਕ ਇੱਕ ਕਰ ਕਰਕੇ ਸਾਰੀ ਦੁਨੀਆ ਚ ਫੈਲ ਗਏ। ਹੈਰਾਨੀ ਦੀ ਗੱਲ ਹੈ। ਅੱਛਾ ਸਤਿਗੁਰ ਗੁਰੂ ਨਾਨਕ ਦੇਵ ਸਾਹਿਬ ਜੀ ਸੁਲਤਾਨਪੁਰ ਲੋਧੀ ਬੈਠੇ ਬੈਠੇ ਸੋਚਦੇ, ਚੱਲ ਕੀ ਉਦਾਸੀ ਤੇ ਜਾਣਾ, ਕੀ ਭਲਾ ਕਰਨਾ, ਬਹਿ ਕੇ ਬੰਦਗੀ ਕਰਦੇ ਤੇ ਅੱਜ ਆਪਾਂ ਇੱਥੇ ਗੁਰਦੁਆਰਾ ਸਾਹਿਬ ਚ ਬੈਠੇ ਹੋਣਾ ਸੀ। ਉਸ ਪਿਆਰੇ ਦੇ ਇੱਕ ਫੈਸਲੇ ਨੇ ਅੱਜ ਸਾਰੀ ਦੁਨੀਆ ਦੇ ਵਿੱਚ ਸਿੱਖ ਬੈਠੇ ਉਸ ਪਿਆਰੇ ਨੂੰ ਯਾਦ ਕਰਦੇ ਆ ਤੇ ਵਾਹਿਗੁਰੂ ਜੀ ਦੇ ਨਾਲ ਜੁੜ ਰਹੇ ਆ। ਮਹਾਰਾਜ ਜੀ ਦੇ ਇੱਕ ਉਪਰਾਲੇ ਤੋਂ ਤੇ ਗੱਲ ਚੱਲੀ ਸਾਰੀ। ਨਿੱਕਾ ਨਿੱਕਾ ਕਰਮ, ਕਈ ਵਾਰੀ ਸੋਚਦੇ ਬਾਬਾ ਆਨੰਦ ਸਿੰਘ ਜੀ ਬੰਦਗੀ ਕੀਤੀ, ਨਾਨਕ ਸਰ ਸਾਹਿਬ ਦੀ ਸੰਪਰਦਾ ਚਲਾ ਦਿੱਤੀ, ਅੱਜ ਕਿੱਥੇ ਕਿੱਥੇ ਪ੍ਰਚਾਰ ਹੋ ਰਿਹਾ, ਬਾਣੀ ਦੇ ਨਾਲ ਤੇ ਜੋੜਿਆ ਜਾ ਰਿਹਾ ਹੈ ਨਾ, ਕਿੱਥੇ ਕਿੱਥੇ ਕਿਤੇ ਮਹਾਂਪੁਰਖ ਬਾਬਾ ਦੀਪ ਸਿੰਘ ਜੀ ਤੋਂ ਟਕਸਾਲ ਚੱਲ ਗਈ। ਭਾਵੇਂ ਅਸੀਂ ਅੱਜ ਨਿੰਦਾ ਜਿੰਨੀ ਮਰਜ਼ੀ ਕਰੀ ਜਾਈਏ ਆਪਣੀਆਂ ਜਥੇਬੰਦੀਆਂ ਦੀਆਂ, ਪਰ ਇਹ ਉਹ ਜਥੇਬੰਦੀਆਂ ਜਿਨ੍ਹਾਂ ਨੇ ਸੈਂਕੜੇ ਸਾਲਾਂ ਤੋਂ ਪੰਥ ਦੀ ਸੇਵਾ ਕੀਤੀ। ਪਿਆਰੇ ਚੰਗੇ ਮਾੜੇ ਲੋਕ ਹੁੰਦੇ ਸੀ, ਹੁੰਦੇ ਆ ਤੇ ਹੁੰਦੇ ਰਹਿਣਗੇ। ਪਖੰਡ ਹੁੰਦਾ ਸੀ, ਹੁੰਦਾ ਹੈ, ਹੁੰਦਾ ਰਹੇਗਾ, ਪਰ ਫਿਰ ਵੀ ਤੱਤ ਵਾਲੇ ਜਿਹੜੇ ਉਹ ਤੱਤ ਨੂੰ ਜੁਗਣਗੇ। ਬਹੁਤ ਆਉਣਗੇ ਜਿਨ੍ਹਾਂ ਤੱਤੇ ਸਾਰ ਨਾ ਜਾਣੀ ਵਾਲੀ ਖੇਡ ਖੇਡਣਗੇ, ਪਰ ਕੁਛ ਆਉਣਗੇ ਉਹ ਰਹਿ ਕੇ ਤੱਤ ਨੂੰ ਚੁਗ ਜਾਣਗੇ। ਮਹਾਰਾਜ ਕਿਰਪਾ ਕਰਨ। ਕਹਿੰਦੇ ਇੱਕ ਇੱਕ ਜਾਓ ਜਣੇਂਦਿਆਂ, ਚੌਂ ਚੱਕਾਂ ਵਿੱਚ ਵਗ ਹਜ਼ਾਰਾ। ਇੱਦਾਂ ਹੀ ਵੇਖੋ, ਕਦੇ ਉਹ ਨਨਕਾਣਾ ਸਾਹਿਬ ਤੋਂ, ਫਿਰ ਕਦੇ ਸੁਲਤਾਨਪੁਰ ਲੋਧੀ ਤੋਂ, ਚੱਲਦੇ ਚੱਲਦਾ ਮਹਾਰਾਜ ਜੀ ਦਾ ਪਾਰ ਉਪਕਾਰ। ਅੱਜ ਕੈਲਗਰੀ, ਐਡਮਿੰਟਨ, ਸਰੀ, ਅਮਰੀਕਾ, ਕਨੇਡਾ, ਆਸਟ੍ਰੇਲੀਆ, ਜਿੱਥੇ ਮਰਜ਼ੀ ਨਾ ਲਓ ਪਿਆਰੇ, ਪਹੁੰਚਿਆ ਹੋਇਆ ਹੈ, ਪਰ ਉਪਕਾਰ ਹੀ ਪਹੁੰਚਿਆ। ਕਹਿੰਦੇ

ਕਹਿੰਦੇ ਘਾਹ ਦੇ ਵਿੱਚ ਹੀ ਇੰਨਾ ਕੁਛ ਛੁਪਾ ਕੇ ਰੱਖਿਆ ਉਸ ਰੱਬ ਨੇ ਤੇਰੇ ਵੀ ਨਿੱਕੇ ਜੇ ਭਲੇ ਨੂੰ। ਅੱਜ ਤੇ ਤੂੰ ਝਿਜਕ ਜਾਂਦਾ ਹੈ ਨਾ, ਚੱਲ ਛੱਡ ਪਰਾਂ ਪਰਿਵਾਰ ਪਾਲਦੇ ਆਪਾਂ ਕੀ, ਕੋਈ ਨਿੱਕਾ ਜਿਹਾ ਭਲੇ ਦਾ ਕੰਮ ਕਰ, ਕੋਈ ਪਤਾ ਨਹੀਂ ਕਦੋਂ ਕਿੱਥੇ ਕਿੱਥੇ ਉਸਨੇ ਮੁੜ ਕੇ ਭਲਾ ਕਰਨਾ ਹੈ। ਠੀਕ ਹੈ ਮਹਾਰਾਜ ਜੀਓ, ਇਸ ਗੱਲ ਨੂੰ ਸਮਝਣਾ ਪਿਆਰਿਓ, ਨਿਮਰਤਾ ਨੂੰ ਕਮਾਉਣਾ ਹੈ ਤੇ ਨਿਮਰਤਾ ਚ ਰਹਿ ਕੇ, ਕੋਈ ਨਿਮਰਤਾ ਚ ਰਹਿ ਕੇ ਕੋਈ ਪਿਆਰ ਦੇ ਬੀਜ ਬੀਜਣੇ ਆ। ਵੇਖੋ ਨਾ, ਕਹਿੰਦੇ ਹੁੰਦੇ ਸੀ ਦਾਦਾ ਲਾਵੇ ਤੇ ਪੋਤਾ ਖਾਵੇ, ਅੰਬ ਦੇ ਬਾਰੇ ਅਬੋੜ ਦੇ ਰੁੱਖ ਹਨ, ਅਸੀਂ ਦਰਸ਼ਨ ਕਰਕੇ ਆਏ, ਸਮਾਂ ਸੰਕੋਚ ਮੈਂ ਦਿਲ ਤਾਂ ਨਹੀਂ ਕਰਦਾ ਬਾਹਰ ਜਾਣ ਨੂੰ। ਭਗਤ ਪੂਰਨ ਸਿੰਘ ਜੀ ਦੀ ਮਾਂ ਨੇ ਉਹਨਾਂ ਕੋਲ ਤਰਬੈਣੀ ਲਵਾਈ ਸੀ, ਤਿੰਨ ਬੂਟੇ ਲਵਾਏ ਸੀ, ਅੱਜ ਵੀ ਉਹਨਾਂ ਦੇ ਪਿੰਡ ਰਾਜੇਵਾਲ ਚਲ ਜਾਓ ਦਰਸ਼ਨ ਕਰ ਸਕਦੇ ਹੋ ਤੇ ਮਾਣ ਸਕਦੇ ਹੋ ਉਹਨਾਂ ਤੇ। ਜੇ ਉਹਦਣ ਨਾ ਮਾਂ ਨੇ ਕਿਹਾ ਹੁੰਦਾ ਲਾਉਣ ਲਈ, ਨਾ ਪੁੱਤਰ ਨੇ ਲਾਇਆ ਹੁੰਦਾ ਤੇ ਅੱਜ ਕੀ ਹੋਣਾ ਸੀ। ਬੋਰਡ ਪਿੱਪਲ ਲੱਗਾ ਹੋਇਆ, ਸਤਿਗੁਰ ਜੀ ਦੇ ਸਮੇਂ ਦੇ ਬੋਰਡ ਪਿੱਪਲਾਂ ਦੇ ਅੱਜ ਵੀ ਆਪਾਂ ਦਰਸ਼ਨ ਕਰ ਲੈਂਦੇ ਪਿਆਰਿਓ। ਕਿੰਨਾ ਉਹਨਾਂ ਨੇ ਅੱਜ ਤੱਕ ਉਹਨਾਂ ਦਰਖਤਾਂ ਨੇ ਕਿੰਨਾ ਕਿੰਨਾ ਭਲਾ ਕੀਤਾ ਪਿਛਲੇ 500-500 ਸਾਲ ਤੋਂ, ਜਿਹੜਾ ਆਇਆ ਉਹਨੂੰ ਛਾਂ ਦੇ ਰਹੇ ਆ, ਜਿਹੜਾ ਆਇਆ ਉਹਨੂੰ ਫਲ ਵੀ ਦੇ ਰਹੇ ਆ, ਜਿਹੜਾ ਆ ਰਿਹਾ ਉਹਨੂੰ ਗਰਮੀ ਧੁੱਪ ਤੋਂ ਸਰਦੀ ਤੋਂ ਬਚਾ ਰਹੇ ਹਨ। ਆਓ ਪਿਆਰਿਓ, ਕਹਿੰਦੇ ਭਲਾ ਕਰਿਆ ਕਰ, ਤੇ ਭਲਾ ਕਿੱਦਾਂ ਕਰਨਾ ਹੈ, ਹੱਥ ਕਿੱਦਾਂ ਸਫਲ ਹੋਣਗੇ ਗੁਰਮੁਖੋ। ਬਹੁਤ ਸਹਿਜ ਚ ਆਪਾਂ ਪੜ੍ਹਦੇ ਅੱਗੇ ਚਲ ਜਾਣਾ ਹੈ, ਸਮਝ ਆਪ ਜੀ ਨੂੰ ਆਈ ਜਾਣਾ ਹੈ। ਆਓ ਸਾਰੇ ਪੜ੍ਹਿਆ ਕਰੋ ਰੀਝਾਂ ਦੇ ਨਾਲ ਪਿਆਰਿਓ।

ਅਸੀਂ ਸਿਲੈਕਟ ਹੀ ਇਸ ਕਰਕੇ ਕੀਤੀ ਸੀ ਵੀ ਆਹ ਪੰਕਤੀ ਸਾਡੇ ਜੀਵਨ ਚੋਂ ਜਾ ਚੁੱਕੀ ਹੈ। ਜਿੱਥੇ ਗੁਰੂ ਨੂੰ ਡੰਡੌਤ ਹੈ ਉੱਥੇ ਗੁਰੂ ਦੇ ਪਿਆਰਿਆਂ ਨੂੰ ਵੀ ਹੈ। ਸੱਚ ਹੈ ਭਾਈ, ਸੱਚ ਹੈ। ਹਾਂ, ਪਖੰਡ ਬਹੁਤ ਹੋ ਰਿਹਾ ਹੈ ਧਰਮ ਦੇ ਵਿੱਚ, ਪਖੰਡ ਤੋਂ ਗੁਰੂ ਸਾਹਿਬ ਬਚਾਉਣ, ਪਰ ਕਹਿੰਦੇ ਆਹ ਪੰਕਤੀ ਹੁਣ ਇਹ ਗੁਰਸਿੱਖਾਂ ਦੀ ਇੱਕ ਦੂਜੇ ਪ੍ਰਤੀ ਹੈ। ਨਮਸਕਾਰ ਡੰਡੌਤ ਕਰ, ਗੁਰਸਿੱਖ ਕੀ ਕਰਨ? ਗੁਰ ਭਾਈ ਗੱਲ ਮਿਲ, ਹਾਂਜੀ ਗੱਲ ਮਿਲ, ਗੱਲ ਲਾਵੇ। ਇੱਥੇ ਤੇ ਹੁਣ ਬਗਾਨਾ ਹੀ ਪਾਨੀ ਬਹੁਤ ਹੋ ਗਿਆ। ਇੱਕ ਜਥੇਬੰਦੀ ਵਾਲਾ ਦੂਜੇ ਵਾਲ ਨੂੰ ਘੂਰ ਕੇ ਵੇਖਦਾ ਹੈ ਭਾਈ। ਅੱਛਾ, ਆਸ ਇਹ ਰੱਖੀ ਬੈਠੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਪ੍ਰਵਾਨ ਹੋਵਾਂਗੇ, ਆਸ ਇਹ ਲਾ ਕੇ ਬੈਠੇ ਹਾਂ ਕਿ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੈਨੂੰ ਤੇਰਾ ਅਜੀਤ ਸਿੰਘ ਚੰਗਾ ਨਹੀਂ ਲੱਗਦਾ, ਮੈਨੂੰ ਤੇਰਾ ਜੁਝਾਰ ਸਿੰਘ ਚੰਗਾ ਨਹੀਂ ਲੱਗਦਾ, ਪਰ ਮੈਨੂੰ ਤੂੰ ਬੜਾ ਚੰਗਾ ਲੱਗਦਾ ਹੈ। ਇੱਦਾਂ ਹੀ ਹੈ ਨਾ ਪਿਆਰਿਓ? ਕੌਣ ਹੋ ਤੁਸੀਂ? ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਤੇ ਹੋ, ਪਿਆਰੇ ਹੀ ਤੇ ਹੋ। ਕਹਿੰਦੇ ਮਹਾਰਾਜ ਆਹ ਨਹੀਂ ਮੈਨੂੰ ਚੰਗੇ ਲੱਗਦੇ, ਮੈਨੂੰ ਤੁਸੀਂ ਬੜੇ ਚੰਗੇ ਲੱਗਦੇ। ਮਹਾਰਾਜ ਕਹਿੰਦੇ ਨਹੀਂ ਭਾਈ, ਨਹੀਂ ਏਦਾਂ ਨਹੀਂ ਗੱਲ ਬਣਨੀ। ਆਓ ਗਾਈਏ।

ਗੁਰਸਿੱਖ ਗੁਰਸਿੱਖ ਦਾ ਸਤਿਕਾਰ ਕਰੇ, ਗੁਰਸਿੱਖ ਆਪਣੇ ਦੂਜੇ ਗੁਰਸਿੱਖ ਦੇ ਵਿੱਚ ਗੁਰੂ ਪਿਆਰੇ ਦਾ ਦਰਸ਼ਨ ਕਰੇ। ਯਾਦ ਰੱਖਣਾ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਤੇ ਵਰਤਦੇ ਵੀ ਹਨ। ਮਹਾਰਾਜ ਕਿਰਪਾ ਕਰੇ। ਆਓ ਪਿਆਰੇ, ਨਿਮਰਤਾ ਦੀਆਂ ਬਾਤਾਂ ਚੱਲ ਰਹੀਆਂ ਹਨ। ਹਉਮੈ ਤਿਆਗਣੀ ਹੈ ਨਾ, ਜਦੋਂ ਹਉਮੈ ਨੂੰ ਅੰਦਰੋਂ ਕੱਢਣਾ ਹੈ ਤੇ ਅੰਦਰ ਥਾਂ ਖਾਲੀ ਹੋਣਾ, ਉੱਥੇ ਬਿਠਾਉਣਾ ਕਿਹਨੂੰ ਹੈ? ਉੱਥੇ ਨਿਮਰਤਾ ਨੂੰ ਬਿਠਾਉਣਾ ਹੈ। ਤੇ ਮਹਾਰਾਜ ਜੀਆਂ ਨੇ, ਭਾਈ ਗੁਰਦਾਸ ਜੀਆਂ ਨੇ ਇੱਥੇ ਇੱਕ ਬਹੁਤ ਸੋਹਣੀ ਉਦਾਹਰਨ ਪੈਰਾਂ ਪ੍ਰਤੀ ਦਿੱਤੀ ਹੈ। ਪੈਰਾਂ ਤੋਂ ਸੰਦੇਸ਼ ਦਿੱਤਾ ਹੈ ਨਿਮਰਤਾ ਦਾ। ਆਓ ਪਿਆਰੇ, ਬਹੁਤ ਪਿਆਰੀ ਵਾਰ ਹੈ, ਮਹਾਰਾਜ ਕਿਰਪਾ ਕਰੇ। ਕਹਿੰਦੇ

ਰੀਝਾਂ ਨਾਲ ਗਾਇਆ ਕਰੋ। ਹਰ ਮੁੱਖ ਸਾਨੂੰ ਹਿਲਦਾ ਦੇਖੇ ਪਿਆਰਿਓ, ਆਖਣ ਆਖ ਨਾ ਰੱਜਿਆ, ਇਹ ਤਾਂ ਰੱਜਣਾ ਹੀ ਨਹੀਂ ਚਾਹੀਦਾ ਬੋਲ ਬੋਲ ਕੇ ਪਿਆਰੇ ਦੇ ਗੁਣ।

ਇਹਦਾ ਕੀ ਮਤਲਬ? ਸਿਰ ਉੱਚਾ ਹੈ ਤੇ ਪੈਰ। ਅੱਛਾ, ਜਦੋਂ ਕਿਸੇ ਦੇ ਕੋਈ ਤੁਹਾਡੇ ਘਰੇ ਆਵੇ ਤਾਂ ਤੁਸੀਂ ਉਹਦੇ ਸਿਰ ਨੂੰ ਪੈਂਦੇ ਹੋ ਕਿ ਪੈਰਾਂ ਨੂੰ ਪੈਂਦੇ ਹੋ? ਵੇਖੋ ਪਿਆਰਿਓ, ਕਹਿੰਦੇ ਹੈ ਸਿਰ ਉੱਚਾ, ਪਰ ਜਦੋਂ ਕਿਸੇ ਦਾ ਮਾਣ, ਅੱਛਾ ਕਿਸੇ ਦੇ ਸਿਰ ਨੂੰ ਪੈ ਜਾਈਏ ਉਹਦਾ ਤਾਂ ਮਤਲਬ ਲੜਾਈ ਹੁੰਦਾ, ਤੇ ਪੈਰਾਂ ਨੂੰ ਪੈ ਜਾਈਏ ਕਿਸੇ ਦੇ ਉਹਦਾ ਮਤਲਬ ਨਿਮਰਤਾ ਹੈ। ਕਹਿੰਦੇ ਸਿਰ ਉੱਚਾ ਹੈ, ਸਾਰੀ ਉਮਰ ਉੱਚਾ ਰਹੇਗਾ, ਪਰ ਸਿਰ ਨੂੰ ਨੀ ਕੋਈ ਵੀ ਨਮਸਕਾਰ ਕਰਦਾ, ਜਦੋਂ ਨਮਸਕਾਰ ਹੁੰਦੀ ਪੈਰਾਂ ਨੂੰ ਹੁੰਦੀ ਹੈ। ਨਿਮਰਤਾ, ਆਪਸ ਕੋ ਜੋ ਜਾਣੈ ਨੀਚਾ ਸੋ ਗਣੀਏ ਸਭ ਤੇ ਉੱਚਾ। ਆਪਸ ਕੋ ਜੋ ਜਾਣੈ ਨੀਚਾ ਸੋ ਗਣੀਏ ਸਭ ਤੇ ਉੱਚਾ।

ਸਿਰ ਉੱਚਾ ਹੈ ਪਰ ਸਿਰ ਕਹਿੰਦੇ ਝੁਕ ਜਾਂਦਾ ਹੈ ਪੈਰਾਂ ਦੇ ਉੱਤੇ। ਧੰਨ ਧੰਨ ਭਾਈ ਗੁਰਦਾਸ ਜੀ, ਕਿੰਨੇ ਕਿੰਨਾ ਕੁਛ ਸਮਝਾਇਆ ਸਾਨੂੰ ਸਿਰ।

ਅੱਖਾਂ ਸੋਹਣੀਆਂ ਹਨ, ਪਿਆਰੇ ਦੇ ਦਰਸ਼ਨ ਕਰਦੀਆਂ ਹਨ, ਬਾਣੀ ਪੜ੍ਹਦੀਆਂ ਹਨ, ਮੂੰਹ ਸੋਹਣਾ ਹੈ, ਉਹਦੇ ਗੁਣ ਗਾਉਂਦਾ ਹੈ, ਮਿੱਠੇ ਬੋਲ ਬੋਲਦਾ ਹੈ, ਕੰਨ ਸੋਹਣੇ ਹਨ, ਸੁਣਦੇ ਹਨ ਉਸ ਪਿਆਰੇ ਦੀ, ਹੱਥ ਸੋਹਣੇ ਹਨ, ਸੇਵਾ ਕਰਦੇ ਹਨ, ਪਰ ਨੱਕ ਵੀ ਕਹਿੰਦੇ ਸੋਹਣਾ ਹੈ, ਖੁਸ਼ਬੂ ਮਾਣਦਾ ਹੈ। ਹਾਂਜੀ, ਇਹੀ ਗੁਣ ਦਿੱਤੇ ਨਾ ਇਹਨਾਂ ਨੂੰ, ਪਰ ਕਹਿੰਦੇ ਪੂਜਾ ਕਿਹਨਾਂ ਦੀ ਹੋ ਰਹੀ ਹੈ? ਪੈਰਾਂ ਦੀ। ਇਹ ਸਾਰੇ ਗੁਣਵਾਨ ਚੀਜ਼ਾਂ ਹਨ, ਪਰ ਕਹਿੰਦੇ

ਕਹਿੰਦੇ ਅੱਖਾਂ ਸੋਹਣੀਆਂ, ਨੱਕ ਸੋਹਣਾ ਹੈ, ਕੰਨ ਸੋਹਣਾ ਹੈ, ਮੂੰਹ ਸੋਹਣਾ ਹੈ, ਸਭ ਕੁਛ ਸੋਹਣਾ ਹੈ, ਪਰ ਕਹਿੰਦੇ ਪੂਜਾ ਕਿਹਨਾਂ ਦੀ ਹੁੰਦੀ ਹੈ? ਪੈਰਾਂ ਦੀ ਹੋ ਰਹੀ ਹੈ। ਕਿਉਂ? ਕਿਉਂਕਿ ਦੇਹ ਭਾਰ ਉਚਾਉਂਦੇ, ਨਿਮਰਤਾ ਚ ਰਹਿੰਦੇ ਆ, ਦੂਜਿਆਂ ਦੇ ਦੁੱਖਾਂ ਦਾ ਭਾਰ ਵੀ ਆਪ ਚੁੱਕ ਕੇ ਰੱਖਦੇ ਹਨ।

ਪ੍ਰਸ਼ਨ ਹੈ, ਕੌਣ ਦਾ ਮਤਲਬ ਪ੍ਰਸ਼ਨ ਹੈ, ਉਹ ਪੈਰੋ ਤੁਸੀਂ ਐਸਾ ਕੀ ਕਰਦੇ ਹੋ ਲੱਗ ਕੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਤੁਹਾਡੀ ਪੂਜਾ ਹੋ ਜਾਂਦੀ ਹੈ। ਪੰਕਤੀ ਅੱਗੇ

ਕਰਨ ਦੇ ਵਿੱਚ ਤੇ ਸਾਧ ਸੰਗਤ ਵਿੱਚ ਚੱਲ ਕੇ ਜਾਂਦੇ ਹਨ। ਅਸੀਂ ਜਦੋਂ ਇਹ ਪੰਕਤੀ ਪੜ੍ਹੀ ਤਾਂ ਚੱਕਰ ਜਿਹੇ ਚ ਪੈ ਗਏ ਥੋੜਾ ਜਿਹਾ। ਅਸੀਂ ਕਿਹਾ ਭਾਈ ਗੁਰਦਾਸ ਜੀ, ਆਪ ਜੀ ਪੈਰਾਂ ਨੂੰ ਦੇ ਰਹੇ ਜੇ ਇੰਨੀ ਸੋਭਾ, ਤੇ ਪਿਆਰੇ ਜੀ ਕੀ ਅੱਖਾਂ ਨਹੀਂ ਗਈਆਂ ਸੰਗਤ ਦੇ ਵਿੱਚ, ਕੀ ਮੂੰਹ ਨਹੀਂ ਗਿਆ ਸੰਗਤ ਦੇ ਵਿੱਚ, ਕੀ ਨੱਕ ਨਹੀਂ ਗਿਆ ਸੰਗਤ ਦੇ ਵਿੱਚ, ਤੁਸੀਂ ਪੈਰਾਂ ਦੀ ਮਹਿਮਾ ਗਾਈ ਕਿ ਇਹ ਸੰਗਤ ਚ ਗਏ ਹਨ। ਪੈਰ ਇਕੱਲੇ ਥੋੜੀ ਆਏ, ਆਏ ਤੇ ਸਾਰੇ ਜਿੰਨੇ ਵਿਦਵਾਨ

ਮੈਂ ਸੰਗਤ ਚ ਨਹੀਂ ਜਾਣਾ, ਨੱਕ ਕਹਿੰਦਾ ਮੈਂ ਸੰਗਤ ਚ ਨਹੀਂ ਜਾਣਾ, ਕੰਨ ਕਹਿੰਦੇ ਮੈਂ ਸੰਗਤ ਚ ਨਹੀਂ ਜਾਣਾ, ਤੇ ਪੈਰ ਕਹਿੰਦੇ ਮੈਂ ਤੇ ਚੱਲਿਆ ਭਾਈ। ਉਹਨਾਂ ਨੂੰ ਨਾਲ ਆਉਣਾ ਪੈਂਦਾ। ਕਹਿੰਦੇ ਪੈਰਾਂ ਦਾ ਇਹ ਗੁਣ ਹੈ, ਇਹ ਸਾਧ ਸੰਗਤ ਚ ਲੈ ਕੇ ਆਉਂਦੇ ਬਾਕੀ ਦੇ ਗਿਆਨ ਇੰਦਰਿਆਂ ਨੂੰ, ਬਾਕੀ ਦੇ ਸਰੀਰ ਨੂੰ।

ਪ੍ਰਸ਼ਨ ਪਹਿਲੀ ਪੰਕਤੀ ਦਾ ਵੀ ਤੇ ਇਸੇ ਪੰਕਤੀ ਦਾ ਇਕੱਠਾ ਹੀ ਸੀਗਾ ਤੇ ਜਦੋਂ ਪਹਿਲੀ ਪੰਕਤੀ ਦਾ ਜਵਾਬ ਆਇਆ ਤੇ ਅਸੀਂ ਝੱਟ ਹੀ ਮੁਸਕਰਾ ਪਏ ਕਿ ਹੁਣ ਦੂਜੀ ਦੀ ਵੀ ਪਜ਼ਲ ਸੋਲਵ ਹੋ ਗਈ। ਹੱਥ ਭਲਾ ਕਰਨ ਜਾਣ ਚਾਹੁਣ ਤੇ ਪੈਰ ਨਾ ਲੈ ਕੇ ਜਾਣ, ਹੱਥ ਵੀ ਭਲਾ ਨਹੀਂ ਕਰ ਸਕਦੇ। ਕਹਿੰਦੇ ਇਹ ਪੈਰ ਹੀ ਹਨ, ਜਦੋਂ ਇਹ ਪਰਉਪਕਾਰ ਵਾਸਤੇ ਤੁਰ ਪੈਂਦੇ ਹਨ ਨਾ ਤਾਂ ਫਿਰ ਪਰਉਪਕਾਰ ਕਰਕੇ ਵਾਪਸ ਮੁੜਦੇ ਹਨ। ਭਾਈ ਇਹ ਪੈਰਾਂ ਦੀ ਨਿਮਰਤਾ ਇੱਥੇ ਦੱਸੀ ਹੋਈ ਹੈ ਤੇ ਜਦੋਂ ਸੱਚੀ ਇਹਨੂੰ ਫੀਲ ਕਰੀਏ ਨਾ ਫਿਰ ਆ ਗਾਉਣ ਨੂੰ ਦਿਲ ਕਰਦਾ ਹੈ।

ਕੀ ਅਰਥ ਹੈ ਜੀ ਇਹਦਾ? ਮੇਰੀ ਦਾ ਕੀ ਮਤਲਬ? ਮੇਰੀ ਖੱਲੋਂ ਖਲੜੀ ਸਕਿਨ ਚਮੜੀ ਮੋਜੜੇ, ਮੋਜੜੇ ਹੁੰਦਾ ਜੋੜਾ, ਮੋਜਾ ਕਹਿ ਦਿੰਦੇ ਆ, ਜੁੱਤੀ ਜਿਹਨੂੰ ਕਹਿੰਦੇ ਅਸੀਂ। ਕਹਿੰਦੇ ਜੇ ਇਦਾਂ ਦੇ ਪੈਰ ਕੋਈ ਪਰਉਪਕਾਰੀ ਮਿਲ ਜਾਣ, ਕੋਈ ਗੁਰਮੁਖ ਹੋਵੇ ਜਿਹਦੇ ਚਰਨ ਇਦਾਂ ਦੇ ਹਨ, ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਮੇਰੀ ਨਾ ਸਕਿਨ ਪੀਲ ਕਰਕੇ ਨਾ ਲਾ ਕੇ ਸਕਿਨ, ਤੇ ਉਹਦੀ ਨਾ ਤੁਸੀਂ ਜੋੜਾ ਬਣਾ ਦਿਓ, ਤੇ ਜੋੜਾ ਉਸ ਗੁਰਮੁਖ ਦੇ ਚਰਨਾਂ ਦੇ ਵਿੱਚ ਪਵਾ ਦਿਓ।

ਹਨ ਜਿਨ੍ਹਾਂ ਨੂੰ ਗੁਰਮੁਖਾਂ ਦੀ ਗੁਰੂ ਪਿਆਰਿਆਂ ਦੀ ਚਰਨ ਧੂੜੀ ਮਿਲਦੀ ਹੈ ਤੇ ਉਹ ਮਸਤਕ ਨੂੰ ਲਾਉਂਦੇ ਹਨ। ਸੋ ਪਿਆਰਿਓ ਯਾਦ ਰੱਖਣਾ, ਅੱਜ ਭਾਵੇਂ ਨਿਮਰਤਾ ਦੇ ਨਾਲ ਸਮਾਜ ਲਤਾੜ ਲਤਾੜ ਕੇ ਸੁੱਟੇ, ਇੱਕ ਦਿਨ ਪਿਆਰੇ ਦੀ ਗੱਲ ਵਕੜੀ ਸਾਨੂੰ ਹੀ ਮਿਲਣੀ ਜਿਹੜੇ ਨਿਮਰਤਾ ਕਮਾ ਜਾਣਗੇ। ਨਿਮ ਚੱਲੈ ਸੋ ਗੁਰੂ ਪਿਆਰਾ, ਨਿਮ ਚੱਲੈ ਸੋ ਗੁਰੂ ਪਿਆਰਾ। ਆਓ ਪਿਆਰਿਓ ਤਕਰੀਬਨ ਆਪ ਜੀ ਦੇ ਨਾਲ ਇੱਕ ਛੋਟੀ ਜਿਹੀ ਉਦਾਹਰਨ ਹੈ, ਇੱਕ ਨਿਮਰਤਾ ਦੀ ਬੜੀ ਪਿਆਰੀ ਜਿਹੀ ਉਦਾਹਰਨ ਹੈ। ਭਾਈ ਗੁਰਦਾਸ ਜੀ ਦੀ ਸੰਖੇਪ ਰੂਪ ਵਿੱਚ ਗੱਲ ਕਰਦੇ ਹਾਂ ਤੇ ਭਾਈ ਸਾਹਿਬ ਜੀ ਕਹਿੰਦੇ ਹਨ,

ਕਹਿੰਦੇ ਆਪਣੇ ਆਪ ਨੂੰ ਨਿਮਰਤਾ ਚ ਰੱਖਣਾ, ਪਖੰਡ ਨਹੀਂ ਮਾਰੇ ਮਾਫ ਕਰਨਾ, ਪਖੰਡ ਨਹੀਂ, ਅਪਰਾਧੀ ਦੂਣਾ ਨਿਵੇ ਝੁਕਣਾ ਨਹੀਂ ਹੈ, ਅੰਦਰੋਂ ਸੱਚਾ ਝੁਕ ਜਾਣਾ। ਕਹਿੰਦੇ ਕੋਈ ਕੋਈ ਜਿਹੜਾ ਇਸ ਨੂੰ ਕਮਾਉਂਦਾ ਹੈ, ਨੀਚੋ ਨੀਚ ਸਦਾਵਣਾ ਗੁਰ ਉਪਦੇਸ਼ ਕਮਾਵੇ ਕੋਈ। ਤੇ ਉਦਾਹਰਨ ਬੜੀ ਪਿਆਰੀ ਦਿੱਤੀ,

ਕਹਿੰਦੇ 20-20 ਆਪ ਜੀ ਆਪਣੀ ਉਦਾਹਰਣ ਲੋ ਮਾਇਆ ਦੀ 20 ਸੈਂਟ ਦੇ 3 ਸਿੱਕੇ ਲੈ ਲੋ ਤੇ ਉਧਰ ਇੱਕ ਰੁਪਈਏ ਦਾ ਇੱਕ ਸਿੱਕਾ ਲੈ ਲੋ ਭਾਰਾ ਕਿਹੜਾ ਹੈ ਜੀ 20 ਵਾਲੇ 3 ਭਾਰੇ ਹੋ ਗਏ ਤੇ ਜਿਹੜਾ ਇੱਕ ਵਾਲਾ ਸੀ ਉਹ ਹੌਲਾ ਹੋ ਗਿਆ ਕਹਿੰਦੇ ਹੈ ਹੌਲਾ ਕੀਮਤ ਵੱਧ ਗਈ ਹੈ ਪਿਆਰਿਓ ਹੋ ਹੌਲਾ ਗਿਆ ਹੈ ਨਿਮਰਤਾ ਚ ਕਹਿੰਦੇ ਤੂੰ ਲੱਗੇਗਾ ਹੌਲਾ ਹੋ ਗਿਆ ਕੀਮਤ ਤੇਰੀ ਵੱਧ ਜਾਏਗੀ ਤ੍ਰੈ

ਹੁਣ ਕਹਿੰਦੇ ਰੁਪਈਏ ਰੁਪਈਏ ਲੈ ਲਾ ਦਸ ਦਸ ਰੁਪਈਏ ਲੈ ਲਾ ਤੇ ਉਹ ਭਾਰੇ ਹੋ ਗਏ ਤੇ ਇੱਕ ਮੋਹਰ ਲੈ ਲਾ ਉਹ ਹੌਲੀ ਹੋ ਗਈ ਪਰ ਹੌਲੀ ਕੀਮਤ ਕਿਹਦੀ ਹੋ ਗਈ ਇੱਕ ਮੋਹਰ ਦੀ ਜ਼ਿਆਦਾ ਕੀਮਤ ਹੋ ਗਈ।

ਸੁਨੱਈਆ ਦਾ ਮਤਲਬ ਮੋਹਰ। ਅੱਛਾ, 20-20 ਦੇ 3 ਸਿੱਕਿਆਂ ਨਾਲੋਂ ਰੁਪਈਆ ਹੌਲਾ ਸੀ ਤੇ ਕੀਮਤ ਪਰ ਰੁਪਈਏ ਦੀ ਵੱਧ ਗਈ। ਹੁਣ 10 ਰੁਪਈਆਂ ਦੇ ਨਾਲੋਂ ਮੋਹਰ ਹੌਲੀ ਹੈ ਪਰ ਕੀਮਤ ਮੋਹਰ ਦੀ ਵੱਧ ਗਈ। ਅੱਗੇ ਚੱਲੀਏ।

ਸਹਿਸ ਦਾ ਹਜ਼ਾਰ, ਕਹਿੰਦੇ ਹਜ਼ਾਰ ਮੋਹਰਾਂ ਇਕੱਠੀਆਂ ਕਰਕੇ ਤੇ ਇੱਕ ਕੀ ਲੈ ਲਿਆ, ਹਾਰ ਲੈ ਲਿਆ। ਤੇ ਹਜ਼ਾਰਾਂ ਦਾ ਭਾਰ ਜ਼ਿਆਦਾ ਸੀ ਤੇ ਹਾਰ ਦਾ ਭਾਰ ਹੌਲਾ ਹੈ, ਪਰ ਹਾਰ ਹੁਣ ਬੇਸ਼ਕੀਮਤੀ ਹੋ ਗਿਆ।

ਦਾਸ ਜੀ ਧੰਨ ਧੰਨ ਭਾਈ ਆ ਕਿੰਨੀਆਂ ਪਿਆਰੀਆਂ ਗੱਲਾਂ ਕਿਉਂ ਜੀ ਆਪਣੇ ਮਨਾਂ ਚ ਆਉਂਦੀਆਂ ਇਹ ਗੱਲਾਂ ਕਿੰਨੇ ਤੱਤ ਕੱਢ ਕੱਢ ਕੇ ਸਾਡੇ ਅੱਗੇ ਰੱਖ ਦਿੱਤੇ ਅਸੀਂ ਪੜ੍ਹਨ ਤੋਂ ਹੀ ਆਕੀ ਹੋ ਗਏ ਪੜ੍ਹਨ ਤੋਂ ਹੀ ਆਕੀ ਹੋ ਗਏ ਪੜ੍ਹੀਏ ਤੇ ਸਮਝ ਆਵੇ ਨਾ ਕਹਿੰਦੇ ਪੁੱਤ ਜਿਉਂ ਜਿਉਂ ਨਿਮਰਤਾ ਚ ਜਾਏਗਾ ਦੁਨੀਆਂ ਤੈਨੂੰ ਕਹੇਗੀ ਹੌਲਾ ਹੁੰਦਾ ਜਾਂਦਾ ਹੌਲਾ ਹੁੰਦਾ ਜਾਂਦਾ ਹੈ ਪਰ ਯਾਦ ਰੱਖੀ ਇਸ ਪਿਆਰੇ ਦੇ ਦਰ ਤੇ ਤੇਰੀ ਕੀਮਤ ਵੱਧ ਰਹੀ ਹੈ ਇਸ ਪਿਆਰੇ ਦੇ ਦਰ ਤੇ ਤੇਰੀ ਕੀਮਤ ਵੱਧ ਰਹੀ ਹੈ ਲੋਕਾਂ ਦੀਆਂ ਗੱਲਾਂ ਚ ਨਾ ਆ ਜੀ

ਪੈਰੀ ਪੈਣਾ ਪਖੰਡ ਨਾ ਹੋਵੇ, ਇਹ ਤਿੰਨੇ ਚੀਜ਼ਾਂ ਝੁਕਣੀਆਂ ਚਾਹੀਦੀਆਂ, ਮਨ ਬਚਨ ਕਰਮ। ਅਕਸਰ ਅਸੀਂ ਬਚਨ ਤੋਂ ਮਿੱਠੇ ਹਾਂ ਤੇ ਮਨ ਤੋਂ ਹੰਕਾਰੀ ਹਾਂ, ਮਾਫ ਕਰ ਦੇਣਾ, ਇੱਦਾਂ ਹੀ ਹੈ ਜੀ। ਬਚਨ ਤੋਂ ਮਿੱਠੇ ਆ ਤੇ ਸਿਖਾਇਆ ਵੀ ਘਰ ਚ ਇਹੀ ਜਾਂਦਾ ਹੈ, ਪੁੱਤ ਜ਼ਬਾਨ ਤੋਂ ਮਿੱਠਾ ਰਹੀ ਤੇ ਅੰਦਰ ਕੌੜ ਰੱਖੀ, ਅੱਜ ਕੱਲ ਸਿਖਾਇਆ ਜਾ ਰਿਹਾ ਬੱਚਿਆਂ ਨੂੰ, ਪੁੱਤ ਜ਼ਬਾਨ ਤੋਂ ਨਾ ਕੌੜਾ ਹੋਈ, ਜ਼ਬਾਨ ਤੋਂ ਮਿੱਠਾ ਰਹੀ ਤੇ ਜਿਹੜੀ ਮੈਲ ਆ ਉਹ ਅੰਦਰ ਸਾਂਭ ਕੇ ਰੱਖੀ, ਨਹੀਂ ਪ੍ਰਵਾਨ ਹੋਏਗਾ।

ਪੰਚ ਉਹ ਹੁੰਦਾ ਹੈ ਜਿਹੜਾ ਸਤਿਕਾਰਯੋਗ ਹੋਵੇ, ਜਿਹੜਾ ਪਿੰਡ ਦੇ ਵਿੱਚ ਮੁਖੀਏ ਹੋਣ। ਕਹਿੰਦੇ ਆਪਣੇ ਅੰਦਰੋਂ ਪੰਜਾਂ ਵਿਕਾਰਾਂ ਨੂੰ ਮਾਰ ਕੇ ਕੋਈ ਵਿਰਲਾ ਹੈ ਜਿਹੜਾ ਨਿਮਰਤਾ ਧਾਰਨ ਕਰਕੇ ਤੇ ਪੰਜਾਂ ਨੂੰ ਮਾਰ ਕੇ ਪੰਚਾਇਣ ਹੋ ਜਾਂਦਾ ਹੈ, ਜਿਹੜਾ ਇਸ ਦਾਤੇ ਦੇ ਦਰ ਦੇ ਉੱਤੇ ਪੰਚ ਬਣ ਜਾਂਦਾ ਹੈ। ਪੰਜ ਪਿਆਰਿਆਂ ਵਾਂਗ ਸੋਭਦਾ ਇਸ ਪਿਆਰੇ ਦੇ ਦਰ ਤੇ, ਨਾਲ ਕੀ ਕਰਦੇ ਹਨ ਉਹ

ਕੌਣ ਜਾ ਰਹੇ ਬਾਹਰ ਪਿਆਰਿਓ? ਇਸ ਮਨ ਨੂੰ, ਇਸ ਮਨ ਨੂੰ ਧੌਂਦੇ ਹੋਏ, ਮਨ ਨੂੰ ਭੱਜਦੇ ਹੋਏ ਮਨ ਨੂੰ ਕੋਈ ਰੋਕ ਕੇ ਰੱਖਦਾ ਹੈ, ਇਹ ਨਿਮਰਤਾ ਚੋਂ ਪੈਦਾ ਹੋਣਾ। ਹੰਕਾਰੀ ਦਾ ਮਨ ਟੇਕ ਹੀ ਨਹੀਂ ਸਕਦਾ, ਇਹ ਵੀ ਯਾਦ ਰੱਖਣਾ। ਹੋਏ ਪੰਚਾਇਣ ਪੰਜ ਮਾਰ, ਬਾਹਰ ਜਾਂ

ਜਿਹਨੇ ਇਹ ਕਮਾਲਿਆ ਉਹਦਾ ਬੋਲ ਅਮੋਲਕ ਹੋ ਜਾਂਦਾ ਹੈ ਤੇ ਪਿਆਰੇ ਦੇ ਦਰ ਦੇ ਉੱਤੇ ਉਹ ਹੀ ਪ੍ਰਵਾਨ ਹੁੰਦਾ ਹੈ ਪਿਆਰਿਓ। ਆਓ ਪਿਆਰਿਓ, 10 ਕੁ ਮਿੰਟ ਸਮਾਂ ਆਪਣੇ ਕੋਲ ਹੋਰ ਹੈ, ਇੱਕੋ ਹੀ ਪੌੜੀ ਹੈ, ਵਿਚਾਰ ਕਰਨ ਦੀ ਲੋੜ ਨਹੀਂ ਪਏਗੀ। ਬੜੇ ਸਾਦੇ ਅੱਖਰ ਹਨ, ਕੱਲਾ ਕੱਲਾ ਅੱਖਰ ਆਪ ਜੀ ਨੂੰ ਵੈਸੇ ਹੀ ਸਮਝ ਆ ਜਾਣਾ ਹੈ, ਬਸ ਗਾਉਣਾ ਹੈ, ਗਾਉਣਾ ਹੈ। ਭਾਈ ਗੁਰਦਾਸ ਜੀ ਅਖੀਰਲੀ ਪੌੜੀ ਪਾਈ, ਤੱਤ ਜੇ 6 ਦਿਨਾਂ ਦਾ।

ਕੋਈ ਕੰਮ ਕਰਨੇ ਹੋਣ ਤੇ ਫਰਿੱਜ ਤੇ ਆਪਾਂ ਲਿਸਟ ਲਾ ਕੇ ਰੱਖ ਲੈਂਦੇ ਹਾਂ ਜਾਂ ਕਿਤੇ ਨਾ ਕਿਤੇ ਪਲੈਨਰ ਲਾਇਆ ਹੁੰਦਾ ਹੈ, ਫਿਰ ਉਹਦੇ ਚੋਂ ਟਿਕ ਬਾਕਸ ਕਰਦੇ ਹਾਂ ਆਪਾਂ, ਆਹ ਕੰਮ ਹੋ ਗਿਆ ਹੈ, ਆਹ ਮੇਰਾ ਅਜੇ ਰਹਿੰਦਾ ਹੈ। ਇਹ ਜਿਹੜੀ ਵਾਰ ਹੈ ਨਾ, ਇਹਦਾ ਵੱਡਾ ਸਾਰਾ ਪ੍ਰਿੰਟ ਕਰਕੇ ਆਪਣੇ ਘਰਾਂ 'ਚ ਲਾ ਲਓ ਭਾਈ। ਪਿਆਰੇ ਦੇ ਦਰ ਤੇ ਪ੍ਰਵਾਨ ਹੋਣ ਦੀ ਇੱਛਾ ਹੈ ਨਾ, ਤੇ ਆਹ ਕੰਮ ਕਰਨੇ ਸ਼ੁਰੂ ਕਰ ਦਿਓ। ਪਹਿਲਾਂ ਕਹਿੰਦੇ ਗੁਰਮਤ ਹਿਰਦੈ ਗਰੀਬੀ ਆਵੇ, ਗਰੀਬੀ ਦਾ ਮਤਲਬ ਨਿਮਰਤਾ ਹੈ ਇੱਥੇ। ਪਹਿਲਾਂ ਤੇ ਤੇਰੇ ਜੀਵਨ 'ਚ ਨਿਮਰਤਾ ਹੋ ਜੇ, ਤੇ ਦੂਜੀ ਗੱਲ ਹੈ ਤੂੰ ਪਰਾਈ ਇਸਤਰੀ ਦੇ ਨੇੜੇ ਨਾ ਜਾਵੇਂ।

ਪਰਾਏ ਧਨ ਨੂੰ ਹੱਥ ਨਾ ਲਾਵੇ, ਜਿਹੜਾ ਪਰਾਏ ਧਨ ਨੂੰ ਹੱਥ ਨਹੀਂ ਲਾਵੇਗਾ ਹੱਕ ਕਿੱਦਾਂ ਮਾਰੇਗਾ, ਹੱਕ ਕਿੱਦਾਂ ਮਾਰੇਗਾ। ਆ ਜਿੰਨੇ ਸਟੂਡੈਂਟ ਬੈਠੇ ਸਾਰਿਆਂ ਦਾ ਤੇ ਹੱਕ ਮਰਿਆ ਕਿਤੇ ਨਾ ਕਿਤੇ।

ਬਹੁਤ ਵੀਰਾਂ ਦਾ ਪ੍ਰਸ਼ਨ ਆਇਆ ਇਸ ਯਾਤਰਾ ਦੇ ਵਿੱਚ ਵੀ ਭੈਣਾਂ ਦਾ ਕਿ ਜੌਬ ਤੇ ਹੁੰਦੇ ਆ, ਨਿੰਦਿਆ ਹੋ ਰਹੀ ਹੁੰਦੀ ਆ, ਕੀ ਕਰੀਏ? ਦੋ ਕੰਮ ਹੁੰਦੇ, ਇੱਕ ਆਪਣੇ ਆਪ ਨੂੰ ਰੋਕਣਾ, ਇੱਕ ਦੂਜੇ ਨੂੰ ਰੋਕਣਾ। ਪਰ ਅਕਸਰ ਅਸੀਂ ਜੇ ਆਪਣੇ ਆਪ ਨੂੰ ਰੋਕਣ ਚ ਕਾਮਯਾਬ ਵੀ ਹੋ ਜਾਈਏ, ਦੂਜੇ ਨੂੰ ਕਿੱਦਾਂ ਕਹਿ ਸਕਦੇ ਨਿੰਦਾ ਨਾ ਕਰ? ਤੇ ਸੌਖਾ ਤਰੀਕਾ ਕੀ ਹੈ? ਜਦੋਂ ਨਿੰਦਾ ਹੋ ਰਹੀ, ਆਪਣੇ ਆਪ ਨੂੰ ਹਟਾ ਲੈ, ਉੱਥੋਂ ਪਰਾਂ ਕਰ ਲੈ। ਪਰ ਨਿੰਦਾ ਸੁਣ, ਆਪ ਹਟਾਵੇ।

सतगुर का उपदेश कमावे, सतगुर का उपदेश

ਅੱਛਾ ਅਕਸਰ ਕਹਿੰਦੇ ਜੀ ਸਿੱਖੀ ਬੜੀ ਔਖੀ ਹੈ, ਸਿੱਖੀ ਬੜੀ ਔਖੀ, ਇਹੀ ਕਹਿੰਦੇ ਨਾ ਸਾਰੇ। ਆਹ ਲਿਸਟ ਹੈ ਜੀ ਪਿਆਰਿਓ, 6 ਗੱਲਾਂ ਹੈ, 6 ਗੱਲਾਂ ਲਿਸਟ ਲਾ ਲਓ, 6 ਕਮਾ ਲਓ, ਤੇ ਭਾਈ ਗੁਰਦਾਸ ਜੀ ਗਰੰਟੀ ਦੇ ਰਹੇ ਆ, ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਨ, ਕੀ ਕਹਿੰਦੇ ਹਨ।

ਜਿਹਨੇ ਇੰਨਾ ਕਮਾ ਲਿਆ ਕਹਿੰਦੇ ਉਹ ਗੁਰਮੁਖ ਸਹਿਜ ਹੀ ਉਸ ਪਿਆਰੇ ਦੇ ਚਰਨਾਂ ਚ ਸਮਾ ਜਾਏਗਾ, ਬਹੁਤਾ ਕੁਛ ਕਰਨ ਦੀ ਲੋੜ ਨਹੀਂ ਹੈ। ਧਰਮ ਔਖਾ ਨਹੀਂ ਹੈ ਪਿਆਰਿਓ, ਧਰਮ ਔਖਾ ਨਹੀਂ ਹੈ। ਯੂ ਜਸਟ ਬ੍ਰੇਕ ਡਾਊਨ ਯੂਰ ਟਾਸਕ। ਛੱਤ ਤੇ ਨਹੀਂ ਨਾ ਚੜਿਆ ਜਾਂਦਾ ਤੇ ਪੌੜੀਆਂ ਲਾ ਲੈਂਦੇ, ਇੱਕ ਇੱਕ ਸਟੈਪ ਕਰਕੇ ਸਹਿਜੇ ਹੀ ਚੜ ਜਾਂਦੇ ਆ। ਬ੍ਰੇਕ ਡਾਊਨ ਕਰ ਲਈ ਦੇ ਟਾਸਕ, ਅੱਛੇ ਗੱਲਾਂ ਕਮਾ ਲਓ ਪਿਆਰਿਓ, ਗੁਰੂ ਸਾਹਿਬ ਕਿਰਪਾ ਕਰਨ। ਤੇ ਇੱਕ ਅਖੀਰਲੀ ਬਾਤ ਆਪ ਜੀ ਦੇ ਚਰਨਾਂ ਚ ਸਾਂਝੀ ਕਰਕੇ ਇਹ ਪੰਕਤੀ ਜਿਹੜੀ ਲਿਖੀ ਹੋਈ ਹੈ, ਇਹ ਮਹਾਂਕਵੀ ਚੂੜਾਮਣ ਭਾਈ ਸੰਤੋਖ ਸਿੰਘ ਜੀ ਦੀ ਲਿਖੀ ਹੋਈ ਹੈ। ਜਦੋਂ ਸਾਰਾ ਕੁਛ ਕਰ ਲਿਆ ਉਹਨਾਂ ਨੇ, ਗੁਰਪ੍ਰਤਾਪ ਸੂਰਜ ਗ੍ਰੰਥ, ਕਿੰਨੇ ਗ੍ਰੰਥ ਲਿਖ ਕੇ ਤੇ ਕੌਮ ਨੂੰ ਭੇਟ ਕਰ ਦਿੱਤੇ ਨਾ। ਅੱਜ ਜੋ ਮਰਜ਼ੀ ਕੋਈ ਈਰਖਾਲੂ ਕਹੀ ਜਾਵੇ, ਆਹ ਪੰਕਤੀ ਸਾਡੇ ਹਿਰਦੇ ਨੂੰ ਬਹੁਤ ਟੱਚ ਕਰਦੀ ਹੈ। ਸਾਰਾ ਕੁਛ ਕਰਕੇ ਤੇ ਕਹਿੰਦੇ ਅਬ ਆਨ ਕੀ ਆਸ ਨਿਰਾਸ ਭਈ ਕਲਗੀ ਤਰਬਾਸ ਕੀਓ ਮਨ ਮਾਹੀ। ਹੁਣ ਪਿਆਰਿਆ ਮੈਨੂੰ ਕਿਸੇ ਤੋਂ ਆਸ ਨਹੀਂ ਹੈ, ਹੁਣ ਮੈਂ ਕਿਸੇ ਵੱਲ ਵੇਖਦਾ ਵੀ ਨਹੀਂ ਹੈ। ਜਦੋਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸਾਰੀ ਲਿਖਤਾਂ ਆਪਣੀਆਂ ਭੇਟ ਕਰ ਦਿੱਤੀਆਂ ਤੇ ਅਰਦਾਸ ਕਰ ਦਿੱਤੀ ਤਾਂ ਉਸ ਪਿਆਰੇ ਨੇ ਆਪਣਾ ਆਪ ਕਲਗੀਧਰ ਜੀ ਨੂੰ ਭੇਟ ਕਰ ਦਿੱਤਾ। ਤੇ ਇਹੀ ਮਹਾਰਾਜ ਕਿਰਪਾ ਕਰਨ, ਅਸੀਂ ਵੀ ਕਮਾ ਪਾਈਏ। ਪਿਆਰੇ ਸਤਿਗੁਰੂ ਜੀ, ਸਾਨੂੰ ਵੀ ਹੋਰ ਕਿਸੇ ਤੋਂ ਕੋਈ ਆਸ ਨਹੀਂ ਹੈ, ਬਸ ਇੱਕੋ ਹੀ ਹੈ, ਤੂੰ ਪਿਆਰਿਆ ਸਾਡੇ ਹਿਰਦੇ ਚ ਵੱਸ ਜਾਵੀਂ। ਆਓ ਗਾਈਏ ਭਾਈ।

ਵਾਹਿਗੁਰੂ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ, ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਹੀ ਭੋਲਿਆ ਹੋਵੇ, ਵੇਖ ਕਿਵੇਂ ਦਾਣਿਆਂ ਦੀ ਬੰਨਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਰੀ ਹੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਵਾਲੀਏ ਕੁੱਲ ਆਲਮ, ਸਾਹਿਬੇ ਸਹਾਬਾ, ਹਜ਼ੂਰੇ ਅਨਵਰ, ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਵੀਕਐਂਡ ਤੇ ਤੁਸੀਂ ਆਪਣੇ ਰਿਝੇਵਿਆਂ ਦੇ ਵਿੱਚੋਂ ਕੁਝ ਪਲ ਕੱਢੇ ਤੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰਨ ਵਾਸਤੇ ਆਇਓ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਅੱਜ ਐਤਵਾਰ ਦਾ ਵਿਸ਼ੇਸ਼ ਦੀਵਾਨ ਹੁੰਦਾ ਹੈ ਤੇ ਗੁਰੂ ਪਿਆਰਿਓ ਅਸੀਂ ਖੋਜ ਕਰਨ ਦਾ, ਲੱਭਣ ਦਾ ਯਤਨ ਕਰੀਦਾ ਹੈ ਕਿ ਸਿੱਖ ਸੰਗਤਾਂ ਦੇ ਨਾਲ ਕੋਈ ਮੌਕੇ ਦੇ ਅੱਜ ਦੇ ਦਿਹਾੜਾ ਜਿਹੜਾ ਚੱਲਦਾ ਹੈ ਨਾ, ਉਹੋ ਜਿਹੀ ਕੋਈ ਵਾਰਤਾ, ਉਹੋ ਜਿਹਾ ਕੋਈ ਇਤਿਹਾਸ ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਯਤਨ ਕਰੀਏ। ਅੱਜ 6 ਸਤੰਬਰ ਹੈ ਜੀ, ਜਾਣਦੇ ਹੋ। ਗੁਰੂ ਪਿਆਰਿਓ ਮੇਰੀ ਹਮੇਸ਼ਾ ਬੇਨਤੀ ਹੁੰਦੀ ਹੈ ਕਿ ਜਿੰਨੇ ਸੱਜਣ ਬੈਠੇ ਹੋ ਨਾ, ਹੁਣ ਨੀਵੀਆਂ ਪਾ ਕੇ ਨਾ ਬੈਠਿਓ, ਅੱਖਾਂ ਵਿੱਚ ਅੱਖਾਂ ਪਾ ਕੇ ਰੱਖਣ ਦਾ ਯਤਨ ਕਰਿਓ। ਔਰ ਜਿੱਥੇ ਮਰਜ਼ੀ ਗੱਲ ਦੀ ਸਮਝ ਆਵੇ ਉੱਥੇ ਸਿਰ ਹਿਲਾ ਦਿਓ। ਅੱਜ 6 ਸਤੰਬਰ ਹੈ, ਸਾਡੀ ਕੌਮ ਨੂੰ ਪਤਾ ਹੋਣਾ ਚਾਹੀਦਾ ਕਿ 6 ਸਤੰਬਰ 1995 ਵਾਲੇ ਦਿਨ ਕੀ ਹੋਇਆ ਸੀ। ਪਤਾ ਜੀ, ਮੁਬਾਰਕ ਜੇ ਕਿਸੇ ਨੂੰ ਪਤਾ, ਧੰਨਵਾਦ, ਸ਼ੁਕਰ ਹੈ। ਨਹੀਂ ਤਾਂ ਗੁਰੂ ਪਿਆਰਿਓ ਸਾਨੂੰ ਐਡੀ ਭੁੱਲਣ ਦੀ ਆਦਤ ਆ ਨਾ, ਹਜੇ 3-4 ਮਹੀਨੇ ਹੋਏ ਆ ਕਿ ਬੜਾ ਰੌਲਾ ਪਿਆ ਸੀ ਜੀ, ਇੱਕ ਫਿਲਮ ਆਈ ਹੈ ਜਸਵੰਤ ਸਿੰਘ ਖਾਲੜੇ ਦੀ, ਔਰ ਉਹਨੇ ਉਸ ਫਿਲਮ ਨੇ ਸਾਡੇ ਸੁੱਤੇ ਹੋਏ ਲੋਕਾਂ ਨੂੰ ਜਗਾ ਦਿੱਤਾ, ਪਰ ਅਸੀਂ 2 ਮਹੀਨਿਆਂ ਬਾਅਦ ਫੇਸ ਹੋ ਜਾਂਦੇ ਹਾਂ। ਮਨੁੱਖੀ ਅਧਿਕਾਰਾਂ ਦਾ ਰਾਖਾ ਗੁਰੂ ਪਿਆਰਿਓ ਇਸ ਭਾਰਤੀ ਸਿਸਟਮ ਨੇ 1984 ਤੋਂ ਲੈ ਕੇ 1995 ਤੱਕ ਘਰਾਂ ਦੇ ਵਿੱਚ ਬਲਦੇ ਚਿਰਾਗਾਂ ਨੂੰ ਬੁਝਾਉਣ ਵਾਸਤੇ ਜੱਦੋ ਜਹਿਦ ਕੀਤੀ, ਦਿਨ ਰਾਤ ਇੱਕ ਕਰਕੇ ਰੱਖ ਦਿੱਤਾ। ਕਹਿੰਦੇ 15 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਜੇ ਕੋਈ ਪੰਜਾਬ ਦੇ ਵਿੱਚ ਇਸ ਉਮਰ ਦਾ ਵਿਅਕਤੀ ਬਚ ਗਿਆ ਨਾ, ਤੇ ਸਮਝੋ ਇੱਥੇ ਆਜ਼ਾਦੀ ਦੀ ਗੱਲ ਹੁੰਦੀ ਰਹੇਗੀ। ਇਹ ਸੀ ਭਾਰਤੀ ਹਕੂਮਤ ਦੇ ਸਿਸਟਮ ਦੇ ਅੰਦਰ ਜੋ ਚੱਲ ਰਿਹਾ ਸੀ। ਹੁਣ ਗੁਰੂ ਪਿਆਰਿਓ ਲਵਾਰਸ ਲਾਸ਼ਾਂ ਕਹਿ ਕਹਿ ਕੇ ਸਾੜ ਦਿੱਤਾ ਗਿਆ ਤੇ ਲਾਰਸ ਲਵਾਸ਼ਾਂ ਲੱਭਣ ਵਾਲੇ ਦਾ ਅੱਜ ਸ਼ਹੀਦੀ ਦਿਹਾੜਾ ਆਪਾਂ ਸਿੱਖ ਕੌਮ ਮਨਾ ਰਹੀ ਹੈ। ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਗੁਰੂ ਪਿਆਰਿਓ ਮੈਂ ਸਭ ਤੋਂ ਪਹਿਲਾਂ ਉਸ ਕੌਮ ਦੇ, ਸਾਡੀ ਸਿੱਖ ਕੌਮ ਦੇ ਉਸ ਕੌਮੀ ਸ਼ਹੀਦ ਨੂੰ ਕੁਝ ਸਮਾਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੌਮੀ ਸ਼ਹੀਦ ਦਾ ਰੁਤਬਾ ਦਿੱਤਾ ਗਿਆ। ਦੇਰ ਆਏ ਦਰੁਸਤ ਆਏ, ਚਲੋ ਦੇਰ ਆਈ ਹੈ ਦਰੁਸਤ ਤੇ ਹੋਇਆ, ਕਿਤੇ ਨਾ ਕਿਤੇ ਸਾਡੀ ਕੌਮ ਨੇ ਉਸ ਸੂਰਮੇ ਦੀ ਕੀਤੀ ਕੁਰਬਾਨੀ ਦਾ ਕਰਜ਼ਾ ਉਤਾਰਨ ਦਾ ਯਤਨ ਤੇ ਕੀਤਾ। ਆਓ ਪਹਿਲਾਂ ਉਸ ਗੁਰੂ ਕੇ ਮਹਾਨ ਸੂਰਮੇ ਭਾਈ ਜਸਵੰਤ ਸਿੰਘ ਉਸ ਸ਼ਹੀਦ ਦੇ ਆਪਾਂ ਕਰੋੜਾਂ ਕਰੋੜਾਂ ਵਾਰ ਨਮਸਕਾਰ ਕਰੀਏ। ਦਾਤਾ ਜੀ ਕਿਰਪਾ ਕਰਿਓ, ਇਹੋ ਜਿਹੀਆਂ ਪਵਿੱਤਰ ਰੂਹਾਂ ਸਾਡੀ ਕੌਮ ਦੇ ਵਿੱਚ ਫਿਰ ਆਉਂਦੀਆਂ ਰਹਿਣ ਤੇ ਇੱਕ ਦੀਵਾ ਬਲ ਕੇ ਇਸ ਹਨੇਰੇ ਨੂੰ ਖਤਮ ਕਰਨ ਦਾ ਯਤਨ ਕਰਦੀਆਂ ਰਹਿਣ। ਸੋ ਗੁਰੂ ਕੇ ਪਿਆਰ ਵਾਲਿਓ, ਇਹ ਸਾਰਾ ਕੁਝ ਕਿਵੇਂ ਹੋਇਆ ਸੀ, ਕੀ ਕੀਤਾ, ਇਹ ਤੁਸੀਂ ਭਾਵੇਂ ਫਿਲਮ ਦੇ ਵਿੱਚ ਦੇਖ ਚੁੱਕੇ ਹੋ, ਪਰ ਸਾਨੂੰ ਅਫਸੋਸ ਹੁੰਦਾ ਹੈ ਕਿ ਅਸੀਂ ਕੁਝ ਗੱਲਾਂ ਜਜ਼ਬਾਤੀ ਹੋ ਕੇ, ਜਿੱਦਾਂ ਅੱਜ ਉਦੋਂ ਫਿਲਮ ਆਈ ਸੀ ਨਾ ਭਾਈ ਜਸਵੰਤ ਸਿੰਘ ਖਾਲੜਾ ਦੀ ਸਤਲੁਜ, ਉਦੋਂ ਪਿੰਡਾਂ ਦੇ ਵਿੱਚ ਬੜਾ ਦਿਖਾ ਲਿਆ ਗਿਆ, ਪਿੰਡਾਂ ਦੇ ਵਿੱਚ ਚੰਗੀ ਗੱਲ ਹੈ, ਪਿੰਡਾਂ ਦੇ ਵਿੱਚ ਸਕਰੀਨਾਂ ਲਾ ਲਾ ਕੇ ਦਿਖਾਲਣ ਦਾ ਯਤਨ ਕੀਤਾ ਗਿਆ ਵੀ ਇਸ ਤਰ੍ਹਾਂ ਸਾਡੇ ਇਸ ਕੌਮੀ ਸ਼ਹੀਦ ਦੇ ਨਾਲ ਭਾਰਤੀ ਸਿਸਟਮ ਨੇ ਕੀਤਾ। ਤੇ ਗੁਰੂ ਪਿਆਰਿਓ ਅੱਜ ਉਹਨਾਂ ਪਿੰਡਾਂ ਦੇ ਵਿੱਚੋਂ ਜਿਹਨਾਂ ਪਿੰਡਾਂ ਦੇ ਵਿੱਚ ਫਿਲਮਾਂ ਦਿਖਾਲੀਆਂ ਗਈਆਂ ਹੋਈਆਂ, 5% ਵੀ ਪਿੰਡ ਨਹੀਂ ਹੋਣਗੇ ਜਿੱਥੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਦੀ ਅੱਜ ਸ਼ਹੀਦੀ ਦੀ ਅਰਦਾਸ ਹੋਈ ਹੋਵੇਗੀ। ਨਹੀਂ ਹੋਣਾ, ਭੁੱਲ ਜਾਂਦੇ ਹਾਂ।
गुरु प्यारे असी ते कलगिया वाले पातशाह दे पुत्तां नूं भुल गए उहदे बाप की कुरबानी नूं भुल गए कलगिया वाले पातशाह की कुरबानी नूं भुले बैठे हां ते जसवंत सिंह खालड़े की कुरबानी नूं किन्ना कि याद रख सकदे गुरु प्यारे विदेशां विच वसदे गुरु के सिखो तुहाडी दात दिंदे आ तुसीं गाए बगाए दिहाड़े मनाउंदे रहिंदे हो असी जिन्हां गुरुद्वारियां दे विचों पिछे सेवावां निभा के आए ना उहनां दे विच हर हफ्ते पांच सत शहीदां दे दिहाड़े जिहड़े सी मनाए जांदे सी ते हर ऐतवार वाले दिन एक महान स्टेज लगती सी ते उना दे उत्ते ऐसे मौजूदा संघर्ष दे उना शहीदां दीआं बातां पाईआं जांदीआं सन ये मौजूदा संघर्ष दे शहीद ने भाई जसवंत सिंह खालड़ा गुरु प्यारियो जे आपां आखीए बई बहुत शायद निक्की जी गल होणी आ जज्बाती हो के भाई जसवंत सिंह खालड़ा ने यह कदम चुक लिया नहीं उना दे आपां पछोकड़ वल जाए आपां चक तकण दा यतन करिए ना ते 1724 दी गल है 1724 पिछे चल जाओ दो तीन सदियां भाई तारा सिंह वां दा तुसी नां सुनिया होना है यकरिया खान ने 22 सिंघां दे उत्ते हमला कीता सी और कारण कि इस इलाके का एक चौधरी सी साहिब राय वह गुरु के खेतां सिंघां दे खेतां दे विच घोड़ियां चढ़दा सी ते जे इतराज कीता गुरु के सिंघां ने भी भाई अपनियां घोड़ियां बन साडियां फसलां खराब कर दियां कहिंदा घोड़ियां ते बन्नांगा पर इन्हां दे रस्से बड़े कीमती है बड़े महंगे आ और ओ रस्से लिया के मैं एक घोड़ियां बन्नांगा कहिंदे दस दे असी लिया दिंदे तैनूं रस्से कित्थों मिलदे आ ते गुरु प्यारियो ये हंकारी साहिब राय आखण लगा सी कहिंदा सिखो तुहाडियां दाड़ियां ते केसां नूं कट के इन्हां दे मैं रस्से वटांगा ते फिर जाके मेरियां घोड़ियां बजणगियां हुण गुरु प्यारियो गुरु के सिंह इहदा इस इहदे बचनां दा जो इहने पापी ने गल्लां अग उगछली सी ਉਹਦਾ ਬਦਲਾ ਲੈਣ ਵਾਸਤੇ ਇਹਦੀਆਂ ਘੋੜੀਆਂ ਕੱਢ ਲੈਂਦੇ ਆ ਆਖਰ ਸਰਦਾਰ ਬਘੇਲ ਸਿੰਘ ਉਸ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਆ ਜਾਂਦਾ ਉੱਥੇ ਮੁਕਾਬਲਾ ਹੁੰਦਾ 22 ਸਿੰਘ ਸੀ ਜਕਰੀਆ ਖਾਨ 200-300 ਬੰਦੇ ਭੇਜਦਾ ਹੈ ਇਹਨਾਂ ਸਿੰਘਾਂ ਨੂੰ ਫੜਨ ਵਾਸਤੇ ਤੇ ਜਿਹੜੇ 22 ਸਿੰਘ ਉੱਥੇ ਭਾਈ ਤਾਰਾ ਸਿੰਘ ਡੇਰੇ ਵਾਂ ਦੇ ਡੇਰੇ ਦੇ ਵਿੱਚ ਸ਼ਹੀਦ ਹੋਏ ਸੀ ਨਾ और उन्हां शहीदां दे विच एक सी सिंह सरदार जिहदा नां सी सूरा सिंह और सूरा सिंह खालड़े नगर दा सी और इन्हां दा वड्डा बजुर्ग सी गुरु प्यारियो इदां जाके किते इह कड़ियां जुड़ जांदियां कि जे कहीए भी एवें मौके दे उत्ते जज्बाती हो के बंदा कई बार इदां दे काम करदा नहीं अंदर खून हुंदा है इह शहीदां दा खून सी सूरा सिंह खालड़ा इत्थे शहीद हुंदा है और उहदे परिवार दे विच सरदार हरनाम सिंह जी पैदा हुंदे ने और हरनाम सिंह जी बड़े क्रांतिकारी चढ़दी कला वाले सूरमे हुए आ बाबा गुरदित्त सिंह जी कामा गाटा मारू जहाज वाले और इतिहास तुहाडे कनेडा नाल जुड़ जांदा है जदों वैनकूवर दे उस बंदरगाह दे उत्तों उह जहाज वापस मोड़ दित्ता सी इत्थे दी हकूमत ने उस जहाज नूं कंढे दे उत्ते नहीं सी लगण दित्ता ते गुरु प्यारियो उहनां जिहड़े 300-400 सिंह सन ਉਹਨਾਂ ਦੇ ਵਿੱਚੋਂ ਮੁਖੀ ਪੰਜਾਂ ਸਿੱਖਾਂ ਦੇ ਵਿੱਚੋਂ ਇਹ ਸਰਦਾਰ ਹਰਨਾਮ ਸਿੰਘ ਜੀ ਸਨ ਔਰ ਇਹ ਸ਼ੰਗਾਈ ਦੇ ਵਿੱਚ ਰਹਿੰਦੇ ਸਨ ਆਪਣੇ ਪਿੰਡੋਂ ਸ਼ੰਗਾਈ ਚਲੇ ਗਏ ਸੀ ਰੋਜੀ ਰੋਟੀ ਵਾਸਤੇ ਉੱਥੇ ਬਾਬਾ ਗੁਰਦਿੱਤ ਸਿੰਘ ਜੀ ਕਾਮਾ ਗਾਟਾ ਮਾਰੂ ਵਾਲਿਆਂ ਦੇ ਨਾਲ ਇਹਨਾਂ ਦੀ ਮਿਲਣੀ ਹੁੰਦੀ ਹੈ ਤੇ ਫਿਰ ਇਸ ਆਪਣੇ ਪੰਜਾਬ ਦੀ ਆਜ਼ਾਦੀ ਵਾਸਤੇ ਉਸ ਲਹਿਰ ਦੇ ਵਿੱਚ ਕੁੱਦ ਪੈਂਦੇ ਨੇ ਤੇ ਗੁਰੂ ਪਿਆਰਿਓ ਜਹਾਜ਼ ਜਦੋਂ ਵਾਪਸ ਬੰਦਰਗਾਹ ਦੇ ਉੱਤੇ ਭਾਰਤ ਭੇਜ ਦਿੱਤਾ ਗਿਆ ਗ੍ਰਿਫਤਾਰ ਕਰ ਲਿਆ ਗਿਆ ਸਰਦਾਰ ਹਰਨਾਮ ਸਿੰਘ ਜੀ ਉਹਨਾਂ ਨੂੰ ਮੁਕੱਦਮਾ ਚੱਲਿਆ 2 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੇ ਪਿੰਡ ਖਾਲੜਾ ਦੇ ਵਿੱਚ 7 ਸਾਲ ਵਾਸਤੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਔਰ ਉਸ ਸਮੇਂ ਜਦੋਂ ਸਰਦਾਰ ਹਰਨਾਮ ਸਿੰਘ ਜੀ ਆਪਣੇ ਪਿੰਡ ਪਹੁੰਚਿਆ ਤੇ ਉਹਨਾਂ ਦੇ ਘਰ ਦੇ ਵਿੱਚ 2 ਪੁੱਤਰਾਂ ਨੇ ਜਨਮ ਲਿਆ ਇੱਕ ਦਾ ਨਾਂ ਸੀ ਪ੍ਰੀਤਮ ਸਿੰਘ ਤੇ ਦੂਸਰੇ ਦਾ ਨਾਂ ਸੀ ਕਰਤਾਰ ਸਿੰਘ ਹੁਣ ਗੁਰੂ ਪਿਆਰਿਓ ਕੁਝ ਸਮਾਂ ਰਹਿ ਕੇ ਸਰਦਾਰ ਹਰਨਾਮ ਸਿੰਘ ਆਪਣੇ ਵੱਡੇ ਪੁੱਤਰ ਸਰਦਾਰ ਪ੍ਰੀਤਮ ਸਿੰਘ ਨੂੰ ਆਪਣੇ ਨਾਲ ਲੈ ਜਾਂਦੇ ਨੇ ਤੇ ਛੋਟਾ ਹਜੇ 6-7 ਸਾਲ ਦਾ ਸੀ ਸਰਦਾਰ ਕਰਤਾਰ ਸਿੰਘ ਉਹਨੂੰ ਆਪਣੀ ਮਾਤਾ ਗੁਰਦਿਆਲ ਕੌਰ ਦੇ ਕੋਲ ਛੱਡ ਕੇ ਤੇ ਆਪ ਫਿਰ ਚੀਨ ਚਲੇ ਜਾਂਦੇ ਨੇ ਉਸ ਤੋਂ ਬਾਅਦ ਸਰਦਾਰ ਹਰਨਾਮ ਸਿੰਘ ਵਾਪਸ ਨਹੀਂ ਆਏ ਔਰ ਸਰਕਾਰ ਦੇ ਵਿਰੁੱਧ ਸਰਗਰਮੀਆਂ ਦੇ ਵਿੱਚ ਉਹ ਹਮੇਸ਼ਾ ਦਖਲ ਕਰਦੇ ਰਹੇ ਔਰ ਮਗਰ ਜਿਹੜਾ ਉਹਨਾਂ ਦਾ ਪੁੱਤਰ ਕਰਤਾਰ ਸਿੰਘ ਦੀ ਉਹਦੀ ਸ਼ਾਦੀ ਹੁੰਦੀ ਹੈ ਔਰ ਉਹਨਾਂ 9 ਬੱਚਿਆਂ ਦੇ ਵਿੱਚੋਂ 6ਵੇਂ ਨੰਬਰ ਦੇ ਉੱਤੇ ਸਰਦਾਰ ਜਸਵੰਤ ਸਿੰਘ ਖਾਲੜੇ ਦਾ 1952 ਦੇ ਅੰਦਰ ਇਸ ਖਾਲੜੇ ਪਿੰਡ ਦੇ ਵਿੱਚ ਉਹਦਾ ਜਨਮ ਹੁੰਦਾ ਹੈ ਔਰ ਗੁਰੂ ਕੇ ਪਿਆਰ ਵਾਲਿਓ
72 ਦੇ ਵਿੱਚ ਉਹ ਕਾਲਜ ਵਿੱਚ ਪੜ੍ਹਦੇ ਆ ਔਰ ਇੱਕ ਘਟਨਾ ਵਾਪਰਦਾ ਅਸਲ ਉਹ ਪਹਿਲਾਂ ਸਿੱਖੀ ਦੇ ਨਾਲ ਨਹੀਂ ਖੱਬੇ ਪੱਕੀ ਵਿਚਾਰਾਂ ਦੇ ਨਾਲ ਭਾਵ ਕਮਿਊਨਿਸਟ ਜਿਹੜੇ ਵਿਚਾਰ ਸਨ ਨਾ ਔਰ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ ਪਹਿਲਾਂ ਸਿੱਖੀ ਨਾਲ ਨਹੀਂ ਸੀ ਉਹ ਜੁੜਿਆ ਚੰਗੀ ਤਰ੍ਹਾਂ ਭਾਵੇਂ ਸਿੱਖਾਂ ਦੇ ਘਰ ਵਿੱਚ ਜਨਮ ਲਿਆ ਸੀ ਔਰ ਸਤਸੰਗ ਜੀ ਉਸ ਦੇ ਵਿੱਚ ਰਹਿੰਦਿਆਂ ਕਾਲਜ ਦੇ ਵਿੱਚ ਆਪਣੇ ਸਟੂਡੈਂਟ ਗਰੁੱਪ ਦਾ ਉਹ ਲੀਡਰ ਬਣਿਆ ਇੱਕ ਘਟਨਾ ਵਾਪਰਦੀ ਹੈ 1972 ਦੇ ਵਿੱਚ ਕਿ ਇੱਕ ਫਿਲਮ ਚੱਲੀ ਸੀ ਉਸ ਵੇਲੇ ਕੋਈ ਔਰ ਉਹਦੇ ਰੋਸ ਉਹਦੀ ਸਰਕਾਰ ਨੇ ਉਹਦਾ ਟੈਕਸ ਜ਼ਿਆਦਾ ਵਧਾ ਦਿੱਤਾ ਸੀ ਅਤੇ ਉਸ ਵੇਲੇ ਸਟੂਡੈਂਟ ਯੂਨੀਅਨ ਨੇ ਉਹਦਾ ਵਿਰੋਧ ਕੀਤਾ ਅਤੇ ਗੁਰੂ ਪਿਆਰਿਓ ਇਸ ਵਿਰੋਧ ਦੀ ਅੱਗ ਜਿਹੜੀ ਸੀ ਉਹ ਸਾਰੇ ਪੰਜਾਬ ਵਿੱਚ ਭੜਕ ਉੱਠੀ ਅਤੇ ਵਿਰੋਧ ਕਰਦਿਆਂ ਗੁਰੂ ਕੇ ਇਹ ਇਹ ਜਿਹੜੇ ਇਹਨਾਂ ਦੇ ਸਟੂਡੈਂਟ ਜਿਹੜੇ ਸਨ ਨਾ ਉਹਨਾਂ ਦੇ ਵਿੱਚੋਂ ਇੱਕ ਜਗ੍ਹਾ ਗੋਲੀਬਾਰੀ ਹੁੰਦੀ ਹੈ ਔਰ ਉਹਦੇ ਵਿੱਚ 6 ਸਟੂਡੈਂਟ ਸ਼ਹੀਦ ਹੋ ਜਾਂਦੇ ਆ ਔਰ ਇਹ ਸਾਰੀ ਅਗਵਾਈ ਜਸਵੰਤ ਸਿੰਘ ਖਾਲੜਾ ਕਰ ਰਿਹਾ ਸੀ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਵੀ ਮੌਕੇ ਦੇ ਉੱਤੇ ਹੀ ਖਰੇ ਉਹ ਲਵਾਰਸ ਲਾਸ਼ਾਂ ਦਾ ਵਾਰਸ ਬਣ ਗਿਆ ਸੀ ਨਹੀਂ ਗੁਰੂ ਪਿਆਰਿਓ ਬੈਕਗਰਾਊਂਡ ਵੱਲ ਆਪਾਂ ਦੇਖਣ ਦਾ ਯਤਨ ਕਰੀਏ ਬੜੀ ਕੁਰਬਾਨੀ ਔਰ ਉਸ ਤੋਂ ਬਾਅਦ ਸਤਸੰਗ ਜੀ ਜਦੋਂ 1984 ਤੋਂ ਬਾਅਦ 95 ਤੱਕ ਇਹ ਜਿਹੜਾ ਸਿਸਟਮ ਕਾਲਾ ਦੌਰ ਚੱਲਿਆ ਔਰ ਉਹਨਾਂ ਦੇ ਵਿੱਚ ਘਰਾਂ ਦੇ ਵਿੱਚੋਂ ਚੱਕ ਚੱਕ ਕੇ ਮਾਵਾਂ ਦੇ ਲਾਲ ਲਵਾਰਸ ਕਹਿ ਕਹਿ ਕੇ ਭਾਰਤੀ ਸਿਸਟਮ ਨੇ ਉਹਨਾਂ ਨੂੰ ਦਰਿਆਵਾਂ ਵਿੱਚ ਰੋੜ ਦਿੱਤਾ ਗਿਆ ਨਹਿਰਾਂ ਵਿੱਚ ਰੋੜ ਦਿੱਤਾ ਗਿਆ ਔਰ ਲਵਾਰਸ ਕਹਿ ਕੇ ਸਿਵਿਆਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਫੂਕ ਦਿੱਤੀਆਂ ਗਈਆਂ ਔਰ ਕਿਸੇ ਤੱਕ ਪਤਾ ਨਾ ਲੱਗਣ ਦਿੱਤਾ ਗਿਆ ਨਹੀਂ ਤਾਂ ਸੰਵਿਧਾਨ ਕਹਿੰਦਾ ਹੈ ਔਰ ਜਿਸ ਦੇਸ਼ ਵਿੱਚ ਅਸੀਂ ਵੱਸਦੇ ਹਾਂ ਨਾ ਉੱਥੇ ਦਾ ਸੰਵਿਧਾਨ ਕਹਿੰਦਾ ਹੈ ਕਿ ਇਹ ਜਿਹੜਾ ਕੋਈ ਲਵਾਰਸ ਜਿਹਦੀ ਲਾਸ਼ ਨੂੰ ਫੂਕਿਆ ਗਿਆ ਹੋਵੇ ਨਾ ਉਹਦੀ ਫੋਟੋ ਚਾਹੀਦੀ ਹੁੰਦੀ ਹੈ ਉਹਦੀ ਅਖੀਰ ਸਮੇਂ ਫੋਟੋ ਖਿੱਚ ਕੇ ਰੱਖਣੀ ਪੈਂਦੀ ਹੈ ਔਰ ਉਹਦੇ ਆਖਰੀ ਵਸਤਰ ਜਿਹੜੇ ਪਾਏ ਹੋਣ ਉਹ ਹਕੂਮਤ ਨੂੰ ਸਾਂਭ ਕੇ ਰੱਖਣੇ ਪੈਂਦੇ ਆ ਪਰ ਇਹਨਾਂ ਵਿਚਾਰਿਆਂ ਦਾ ਕੁਝ ਵੀ ਸਾਂਭਿਆ ਨਾ ਗਿਆ ਆਖਰ ਇੱਕ ਦਿਨ ਇਹ ਕੀ ਬੀਤਦਾ ਇਹ ਨੌਕਰੀ ਕਰਦੇ ਆ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਮੈਨੇਜਰ ਬਣਦੇ ਆ ਕੋਈ ਛੋਟੀ ਜੀ ਔਰ ਸਭ ਤੋਂ ਪਹਿਲਾਂ ਇਹ ਪੰਚਾਇਤ ਸਕੱਤਰ ਦੀ ਨੌਕਰੀ ਕਰਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਉਹ ਨੌਕਰੀ ਛੱਡ ਕੇ ਤੇ ਕੋਆਪਰੇਟਿਵ ਬੈਂਕ ਦੇ ਵਿੱਚ ਨੌਕਰੀ ਕੀਤੀ ਹੈ ਔਰ ਨੌਕਰੀ ਕਰਦਿਆਂ ਇਹਨਾਂ ਦਾ ਇੱਕ ਸਾਥੀ ਸੀ ਜਿਹਦਾ ਨਾਂ ਸੀ ਪਿਆਰਾ ਸਿੰਘ ਹਕੂਮਤ ਨੇ ਉਹਨੂੰ ਚੱਕਿਆ ਤੇ ਗੁਰੂ ਪਿਆਰਿਓ ਉਹ ਦਰਅਸਲ ਯੂਪੀ ਗਿਆ ਹੋਇਆ ਸੀ ਆਪਣੇ ਪੁੱਤਰ ਦੇ ਨਾਲ ਯੂਪੀ ਤੋਂ ਚੱਕ ਕੇ ਤੇ ਉਹਦਾ ਮੁਕਾਬਲਾ ਬਣਾ ਕੇ ਪੰਜਾਬ ਲਿਆ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਇਹਦਾ ਬੜਾ ਨਜ਼ਦੀਕੀ ਬਿਲਕੁਲ ਜਿਗਰੀ ਯਾਰ ਸੀ ਸਰਦਾਰ ਪਿਆਰਾ ਸਿੰਘ ਕਾਲੜਾ ਜੀ ਦਾ ਹੁਣ ਗੁਰੂ ਪਿਆਰਿਓ ਆਪਣੇ ਇਸ ਸਾਥੀ ਦੀ ਲਾਸ਼ ਲੱਭਦਾ ਉਹ ਥਾਣਿਆਂ ਦੇ ਵਿੱਚ ਰੁੜਿਆ ਬੜੀਆਂ ਜਗ੍ਹਾ ਦੇ ਉੱਤੇ ਗਿਆ ਕੁਛ ਨਾ ਪਤਾ ਲੱਗਾ ਫਿਰ ਕਿਸੇ ਪੁਲਿਸਵਾ ਨੇ ਆਖ ਦਿੱਤਾ ਹੈ ਕਹਿੰਦੇ ਜਸਵੰਤ ਸਿੰਘ ਏਦਾਂ ਤੈਨੂੰ ਲਾਸ਼ ਨਹੀਂ ਲੱਭਣੀ ਆਪਣੇ ਸਾਥੀ ਦੀ ਜੇ ਲਾਸ਼ ਲੱਭਣੀ ਚਾਹੁੰਦਾ ਹੈ ਤੇ ਕਿਸੇ ਸ਼ਹਿਰ ਦੇ ਸਿਵਿਆਂ ਦੇ ਵਿੱਚ ਪਹੁੰਚ ਜਾ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚ ਜਾ ਇਹਨੇ ਕਹਿੰਦਾ ਵੀ ਤੂੰ ਇੰਨਾ ਕੁ ਜੇ ਹਿਆਨਕ ਦੇ ਦਿੱਤਾ ਤੇ ਮੈਨੂੰ ਦੱਸ ਦੇ ਫਿਰ ਕਿਹੜੇ ਮੈਂ ਸਿਵੇ ਦੇ ਵਿੱਚ ਪਹਿਲਾਂ ਜਾਵਾਂ ਪੰਜਾਬ ਦੇ ਵਿੱਚ ਸਿਵੇ ਤੇ ਬਹੁਤ ਨੇ ਔਰ ਕਹਿੰਦੇ ਦੁਰਗਿਆਣਾ ਮੰਦਿਰ ਦੇ ਵਿੱਚ ਚਲਿਆ ਜਾ ਪੱਟੀ ਚਲਿਆ ਜਾ ਤਰਨ ਤਾਰਨ ਦੇ ਸਿਵਿਆਂ ਦੇ ਵਿੱਚੋਂ ਉਹਨਾਂ ਨੂੰ ਖੋਜ ਕੇ ਦੇਖ ਲਾ ਜੇ ਕਿਤੇ ਤੇਰੇ ਨਾਲ ਦਾ ਕੋਈ ਸਾਥੀ ਮਿਲ ਜਾਵੇ ਤੇ ਗੁਰੂ ਪਿਆਰਿਓ ਆਹ ਕੁਛ ਹੋਇਆ ਭਾਈ ਜਸਵੰਤ ਸਿੰਘ ਖਾਲੜਾ ਫਿਰ ਆਪਣੇ ਇੱਕ ਸਾਥੀ ਨੂੰ ਜਸਪਾਲ ਸਿੰਘ ਸੰਧੂ ਨੂੰ ਨਾਲ ਲੈ ਕੇ ਤੇ ਸਿਵਿਆਂ ਦੇ ਵਿੱਚੋਂ ਜਿਸ ਤਰ੍ਹਾਂ ਆਪਣੇ ਸਾਥੀਆਂ ਦਾ ਤੇ ਪੰਜਾਬ ਦੇ ਉਹਨਾਂ ਸੂਰਬੀਰ ਯੋਧਿਆਂ ਦਾ ਉਹਨਾਂ ਬਜ਼ੁਰਗ ਮਾਤਾਵਾਂ ਦਾ ਬਜ਼ੁਰਗ ਸਾਡੇ ਸਤਿਕਾਰਯੋਗ ਬਜ਼ੁਰਗ ਜਿਹੜੇ 80-80 ਸਾਲ ਦੇ ਹੋ ਚੁੱਕੇ ਸਨ ਪੰਜਾਬ ਦੀਆਂ ਧੀਆਂ ਦੀਆਂ ਲਾਸ਼ਾਂ ਲੱਭਦਾ ਉਹ ਸਿਵਿਆਂ ਦੇ ਵਿੱਚ ਕਿਵੇਂ ਭਟਕਦਾ ਫਿਰਦਾ ਢਾਡੀ ਜਥਾ ਉਸ ਵੇਲੇ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਹੀ ਹੋ ਸਕਦੀਆਂ

ਤੱਕ ਦਾਤਾ ਤੇਰੀ ਕੁਦਰਤ ਨੂੰ ਇੱਕ ਹਿਰਖ ਹਿਰਦਿਓ ਆਇਆ ਏ। ਤੂੰ ਜਿਨ੍ਹਾਂ ਦੀ ਖਾਤਰ ਲੜਿਆ ਸੀ ਉਹਨਾਂ ਨੇ ਜ਼ੁਲਮ ਕਮਾਇਆ ਏ। ਤੂੰ ਤੱਤੀ ਰੇਤ ਪਵਾਈ ਸੀ ਤੇ ਜ਼ੁਲਮ ਦੀ ਕਰੀ ਸਫਾਈ ਸੀ। ਤੂੰ ਆਪੂ ਪੁੱਤ ਮਰਵਾ ਲਿਆ ਸੀ, ਜਿਨ੍ਹਾਂ ਦੇ ਪੁੱਤ ਬਚਾ ਲਏ ਸੀ ਉਹਨਾਂ ਨੇ ਤੇਰੇ ਪੁੱਤਾਂ ਤੇ ਅੱਜ ਕਹਿਰ ਜ਼ੁਲਮ ਦਾ ਢਾਇਆ ਏ। ਜਦ ਸੰਨ 84 ਆਇਆ ਸੀ, ਇਤਿਹਾਸ ਤਾਂ ਹੀ ਦੁਹਰਾਇਆ ਸੀ, ਤੇ ਸੱਚ ਦੀ ਜੋਤ ਜਬਗਾਈ ਸੀ, ਉਹਨਾਂ ਲੱਖਾਂ ਫੌਜ ਚੜਾਈ ਸੀ ਤੇਰੇ ਸੱਚ ਦੀ ਧੁਨ ਦਬਾਵਣ ਲਈ, ਉਹਨਾਂ ਅੱਗ ਦਾ ਮੀਂਹ ਵਰਸਾਇਆ ਏ। ਉੱਥੇ ਔਂਤ ਬਣਾਤਾ ਮਾਵਾਂ ਨੂੰ, ਕਈ ਭੈਣਾਂ ਰੋਣ ਭਰਾਵਾਂ ਨੂੰ, ਉੱਥੇ ਚੂੜੇ ਭੰਨ ਭੰਨ ਰੋਵਣ ਕਈ ਤੇ ਮੀਡੀਆਂ ਸਿਰ ਤੋਂ ਖੋਵਣ ਕਈ, ਉਹਨਾਂ ਹੱਸਦੇ ਵੱਸਦੇ ਨਗਰਾਂ ਵਿੱਚ ਕਿਤੇ ਘਰ ਘਰ ਪਿਟਣਾ ਪਾਇਆ ਏ। ਉੱਥੇ ਸੱਤ ਸਤੀਆਂ ਦੇ ਲੁੱਟੇ ਸੀ, ਕਈ ਗਲੇ ਮਸੂਮਾਂ ਘੁੱਟੇ ਸੀ, ਫਿਰ ਕੁਹਾੜਾ ਛੱਡ ਕੇ ਪਾਣੀ ਨੂੰ ਸੀ ਕਰਤਾ ਫਿੱਟ ਕਹਾਣੀ ਨੂੰ, ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ ਏ ਦਾਤਾ, ਤੈਂ ਕੀ ਦਰਦ ਨਾ ਆਇਆ ਏ। ਗੁਰੂ ਪਿਆਰਿਓ, ਜੋ ਪੰਜਾਬ ਦੇ ਅੰਦਰ ਹੋਇਆ ਉਹ ਵਹਿਸ਼ੀਆਨਾ ਜ਼ੁਲਮ ਜਿਹੜਾ ਹੈ ਨਾ, ਉਹ ਸੁਣ ਕੇ ਰੂਹ ਕੱਬ ਜਾਂਦੀ ਹੈ। ਆ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਆਈ ਸੀ ਨਾ ਸਤਲੁਜ, ਔਰ ਉਹਦੇ ਵਿੱਚ ਜੇ ਆਪਾਂ ਮੋਟਾ ਮੋਟਾ ਦੇਖੀਏ ਨਾ, 2-2.5% ਦਿਖਾ ਲਿਆ ਗਿਆ, ਇਸ ਤੋਂ ਵੱਧ ਕੁਛ ਨਹੀਂ ਸੀ ਹਲੇ ਦਿਖਾ ਲਿਆ। ਉਹ ਫਿਲਮ ਦੇ ਕਰਤਾ ਵੀ ਸ਼ਾਇਦ ਇੰਨੇ ਕੁ ਨਾਲ ਮੈਨੂੰ ਇਹ ਦਿਖਾ ਦੇਣਗੇ, ਪਰ G5 ਦੇ ਉੱਤੋਂ ਉਹ ਵੀ ਚੱਕ ਦਿੱਤੀ ਗਈ ਦੂਜੇ ਚੌਥੇ ਦਿਨ। ਹੁਣ ਇਹ ਫਿਲਮਾਂ ਨਾ ਲੱਗਣ ਦਾ ਕਾਰਨ ਉਹਨਾਂ ਦਾ ਆਪਣਾ ਨੰਗੇਜ਼ ਨੰਗਾ ਹੁੰਦਾ ਸੀ, ਉਹਨਾਂ ਪਾਪੀਆਂ ਦੇ ਕੀਤੇ ਹੋਏ ਦੁਸ਼ਟ ਜਿਹੜਾ ਕਰਮ ਕੀਤੇ ਸੀ ਨਾ, ਉਹ ਨੰਗੇ ਹੁੰਦੇ ਸੀ। ਮੈਂ ਬੇਨਤੀ ਕਰਾਂ ਕਿ ਇਸ ਫਿਲਮ ਦੇ ਵਿੱਚ, ਪਿਕਚਰ ਵਿੱਚ ਕੇਵਲ 2-2.5% ਕਹਿ ਦਈਏ ਵੀ ਇਕੱਲੇ ਜਸਵੰਤ ਸਿੰਘ ਖਾਲੜਾ ਜੀ ਦੀ ਸਟੋਰੀ ਸੀ, ਬਾਕੀ ਪੰਜਾਬ ਦੇ ਵਿੱਚ ਕੀ ਹੋਇਆ ਉਹ ਨਹੀਂ ਸੀ ਦੱਸਿਆ ਗਿਆ।

ਪਰ ਕਿੱਥੇ ਰੋਈਏ? ਤੁਹਾਨੂੰ ਦੱਸਣਾ ਪੈਣਾ, ਸੁਣਨਾ ਪੈਣਾ ਜੋ ਜੋ ਜ਼ੁਲਮ ਸਾਡੇ ਦੇ ਨਾਲ ਇਹਨਾਂ ਤਸੀਹੇ ਕੀਤੇ ਆ ਭਾਰਤ ਦੇ ਸਿਸਟਮ ਨੇ। ਮੁਬਾਰਕ ਤੁਸੀਂ ਲੋਕ ਇਸ ਭਾਰਤੀ ਸਿਸਟਮ ਦੇ ਵਰ ਖਿਲਾਫ ਕੁਝ ਨਾ ਕੁਝ ਆਵਾਜ਼ ਚੱਕ ਰਹੇ ਹੋ, ਔਰ ਤੁਸੀਂ ਆਪਣੀ ਆਵਾਜ਼ ਨੂੰ ਬੁਲੰਦ ਰੱਖਿਓ। ਜਿਹੜੀ ਤੁਹਾਡੇ ਅੰਦਰ ਇੱਕ ਅੰਗਿਆਰੀ ਹੈ ਨਾ, ਆਜ਼ਾਦੀ ਦੀ ਚਿਣਗ ਫੁੱਟੀ ਹੈ, ਉਹ ਆਜ਼ਾਦੀ ਦੀ ਚਿਣਗ ਨੂੰ ਬਾਰੀ ਰੱਖਿਓ। ਉਹ ਇੱਕ ਦਿਨ ਭਾਂਬੜ ਬਣ ਕੇ ਤੁਹਾਡੀ ਆਜ਼ਾਦੀ ਤੁਹਾਡੀਆਂ ਦਹਿਲੀਜ਼ਾਂ ਦੇ ਉੱਤੇ ਤੁਹਾਡੇ ਕਦਮ ਚੁੰਮਣ ਵਾਸਤੇ ਤਿਆਰ ਹੋਵੇਗੀ। ਪਰ ਸਾਨੂੰ ਆਪਸ ਵਿੱਚ ਏਕਤਾ ਹੋਣੀ ਚਾਹੀਦੀ ਹੈ, ਧੜੇ ਬੰਦੀਆਂ ਨੂੰ ਛੱਡ ਕੇ, ਆਪਸ ਵਿੱਚ ਛੋਟੀਆਂ ਛੋਟੀਆਂ ਲੜਾਈਆਂ ਨੂੰ ਛੱਡ ਕੇ ਅਸੀਂ ਗੁਰੂ ਦੇ ਚੰਗੇ ਸਿੱਖ ਬਣ ਕੇ। ਹੁਣ ਮਿਸਲਾਂ ਦੇ ਟਮੇ ਭਾਵੇਂ ਗੁਰੂ ਪਿਆਰਿਓ, ਸਾਡੇ ਸਿੰਘ ਆਪਸ ਵਿੱਚ ਉਹਨਾਂ ਦੀ ਨਹੀਂ ਸੀ ਬਣਦੀ, ਪਰ ਜਦੋਂ ਦੁਸ਼ਮਣ ਸਾਂਝਾ ਆ ਜਾਂਦਾ ਸੀ ਨਾ, ਉਦੋਂ ਸਾਰੇ ਇਕੱਠੇ ਹੋ ਜਾਂਦੇ ਸੀ। ਪਰ ਅਸੀਂ ਇਕੱਠੇ ਨਹੀਂ ਹੁੰਦੇ, ਅਸੀਂ ਦੁਸ਼ਮਣ ਦੇ ਨਾਲ ਰਲ ਜਾਂਦੇ ਹਾਂ। ਸਿਰਫ ਕੁਰਸੀਆਂ ਦੀ ਖਾਤਰ, ਆਪਣੀਆਂ ਚੌਧਰੀਆਂ ਦੀ ਖਾਤਰ ਅਸੀਂ ਭਾਰਤੀ ਸਿਸਟਮ ਦੇ ਪੈਰਾਂ ਵਿੱਚ ਬਹਿਣਾ ਤੇ ਪ੍ਰਵਾਨ ਕਰ ਲੈਂਦੇ ਹਾਂ, ਪਰ ਆਪਣੇ ਭਰਾਵਾਂ ਦੇ ਨਾਲ ਰਹਿਣਾ ਅਸੀਂ ਪ੍ਰਵਾਨ ਨਹੀਂ ਕਰਦੇ। ਜਿਹੜੀ ਫੂਲਕਿਆਂ ਦੀ ਮਿਸਲ ਸੀ ਨਾ ਪਟਿਆਲੇ ਵਾਲੀ, ਬਾਬਾ ਆਲਾ ਸਿੰਘ ਦੀ ਜਿਹੜੀ ਮਿਸਲ ਸੀ, ਗੁਰੂ ਪਿਆਰਿਓ ਸੱਚ ਜਾਣਿਓ, ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਅੰਗਰੇਜ਼ਾਂ ਦੇ ਗੁਲਾਮ ਬਣ ਕੇ ਤੇ ਉਹਨਾਂ ਰਹਿਣਾ ਪ੍ਰਵਾਨ ਕਰ ਲਿਆ। ਪਰ ਆਪਣੇ ਭਰਾਵਾਂ ਇੱਧਰ ਚੜ੍ਹਦੇ ਪੰਜਾਬ ਵੱਲ ਲਾਹੌਰ ਦੇ ਰਾਜਾ ਰਣਜੀਤ ਸਿੰਘ ਦੇ ਨਾਲ ਉਹਨਾਂ ਬਿਲਕੁਲ ਮਿਲਣ ਤੋਂ ਨਾ ਕਰਤੀ। ਅੰਗਰੇਜ਼ਾਂ ਨੂੰ ਕਹਿਤਾ ਸੀ ਤੁਹਾਡੇ ਗੁਲਾਮ ਬਣ ਲਾਂਗੇ, ਅਸੀਂ ਆਪਣੇ ਭਰਾਵਾਂ ਨਾਲ ਨਹੀਂ ਰਹਿ। ਆਹ ਸਾਡੀ ਪਤਾ ਨਹੀਂ ਖੂਨ ਦੇ ਵਿੱਚ ਗਦਾਰੀ ਹੈ ਗੁਰੂ ਪਿਆਰਿਓ। ਇਹ ਪਾਸੇ ਉੱਠ ਕੇ ਜਦੋਂ ਕਿਤੇ ਕੌਮ ਨੂੰ ਲੋੜ ਪੈਂਦੀ ਹੈ ਤੇ ਸਾਡੀ ਕੌਮ ਨੂੰ ਕੌਮ ਦੇ ਨਾਲ ਖੜੇ ਹੋਣਾ ਪੈਣਾ। ਸੋ ਪਿਆਰਿਓ, ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਦਾਸਤਾਨ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਹਾਂ ਸਮਾਂ ਸਾਥ ਦੇਵੇਗਾ, ਮੈਂ ਕੁਛ ਨਾ ਕੁਛ ਜਿੰਨਾ ਵੱਧ ਤੋਂ ਵੱਧ ਕਹਿ ਸਕਦਾ ਹੋਇਆ ਮੈਂ ਕਹਿਣ ਦਾ ਯਤਨ ਕਰਾਂਗਾ, ਤੇ ਜਦੋਂ ਸਮਾਂ ਸਮਾਪਤ ਹੋ ਗਿਆ ਮੇਰੇ ਵਾਸਤੇ ਗੱਲ ਨਹੀਂ ਰਹਿਣੀ, ਜੋ ਕੁਛ ਵੀ ਮੈਂ ਜਿੰਨਾ ਵੀ ਵੱਧ ਤੋਂ ਵੱਧ ਸੁਣਾ ਸਕਦਾ ਹੋਇਆ। ਭਾਈ ਜਸਵੰਤ ਸਿੰਘ ਜੀ ਖਾਲੜਾ, ਹੁਣ ਗੁਰੂ ਪਿਆਰਿਓ ਆਪਣੇ ਇਸ ਮਿੱਤਰ ਭਾਈ ਪਿਆਰਾ ਸਿੰਘ ਡਾਇਰੈਕਟਰ, ਉਹਦੀ ਲਾਸ਼ ਲੱਭਦੇ ਲੱਭਦੇ ਦੁਰਗਿਆਣਾ ਮੰਦਿਰ ਦੇ ਵਿੱਚ ਪਹੁੰਚਦੇ ਨੇ, ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਮੰਦਿਰ। ਉੱਥੇ ਪਤਾ ਕਿ ਹੁਣ ਅਫਸਰ ਬਣ ਕੇ ਜਾਂਦੇ ਨੇ, ਜੇ ਐਦਾਂ ਆਮ ਬੰਦੇ ਬਣ ਕੇ ਜਾਂਦੇ ਤੇ ਕਿਸੇ ਨੇ ਉਹਨਾਂ ਨੂੰ ਦੱਸਣਾ ਸੀ ਅਫਸਰ ਬਣ ਕੇ ਗਏ, ਔਰ ਉੱਥੇ ਜਾ ਕੇ ਉੱਥੇ ਦੇ ਜਿਹੜੇ ਕਾਰਕੁਨ ਵਰਕਰ ਸਨ ਨਾ, ਉਹਨਾਂ ਨੂੰ ਆਖਿਆ ਕਿ ਅਸੀਂ ਸਰਕਾਰ ਵੱਲੋਂ ਆਏ ਹਾਂ, ਇਹ ਅਸੀਂ ਤੁਹਾਡੇ ਮਹਿਕਮੇ ਦੇ ਵੱਡੇ ਅਫਸਰ ਹਾਂ, ਅਸੀਂ ਹਿਸਾਬ ਕਿਤਾਬ ਲੈਣਾ ਚਾਹੁੰਦੇ ਹਾਂ ਵੀ ਤੁਸੀਂ ਕਿੰਨੀਆਂ ਲਾਸ਼ਾਂ ਸਾਲ ਵਿੱਚ ਫੂਕੀਆਂ, ਉਹਨਾਂ ਦਾ ਹਿਸਾਬ ਕਿਤਾਬ ਕੀ ਹੈ। ਤੇ ਉਹ ਜਿਹੜਾ ਕਰਿੰਦਾ ਸੀ ਨਾ, ਉਹ ਵਿਚਾਰਾ ਡਰ ਗਿਆ, ਉਹਨੇ ਸਾਰਾ ਰਜਿਸਟਰ ਮੂਹਰੇ ਕਰ ਦਿੱਤਾ, ਜਿਹਦੇ ਉੱਤੇ ਜੋ ਲਿਖਤ ਸੀ ਨਾ ਉਹ ਸਾਰੀ ਮੂਹਰੇ ਕਰ ਦਿੱਤੀ ਹੈ। ਹੁਣ ਭਾਈ ਜਸਵੰਤ ਸਿੰਘ ਜੀ ਤੇ ਸਰਦਾਰ ਜਸਪਾਲ ਸਿੰਘ ਸੰਧੂ, ਇਹ ਦੋਵੇਂ ਸਿੰਘ ਗਏ ਸਨ। ਹੁਣ ਜਦੋਂ ਉਹ ਪੜ੍ਹਿਆ, ਥੋੜ੍ਹੀ ਜਿਹੀ ਲਿਸਟ ਪੜ੍ਹੀ ਆ, ਇਹਨਾਂ ਨੂੰ ਦਾੜ ਦੇ ਵਿੱਚ ਕੁਝ ਕਾਲਾ ਨਜ਼ਰ ਆਇਆ, ਔਰ ਜਿਹੜਾ ਬੰਦਾ ਲਾਗੇ ਸੀ ਨਾ ਉੱਥੇ ਡਿਊਟੀ ਦੇ ਉੱਤੇ ਤਾਇਨਾਤ ਸੀ, ਉਹਨੂੰ ਕੁਝ ਪੈਸੇ ਦਿੱਤੇ ਆ। ਹੁਣ ਗੁਰੂ ਪਿਆਰਿਓ ਇਹਨਾਂ ਨੇ ਆਖਿਆ ਵੀ ਮਿੱਤਰਾ, ਅਸੀਂ ਆਹ ਪਾਣੀ ਆ ਜਿਹੜਾ ਆਮ ਨਲਕਿਆਂ ਦਾ ਨਹੀਂ ਪੀਂਦੇ, ਸਾਨੂੰ ਬਾਜ਼ਾਰ ਦੇ ਵਿੱਚੋਂ ਪਾਣੀ ਦੀ ਬੋਤਲ ਲਿਆ ਕੇ ਦੇ। ਹੁਣ ਗੁਰੂ ਪਿਆਰਿਓ ਪਾਣੀ ਜਿਹੜਾ ਉਦੋਂ ਬੋਤਲਾਂ ਵਾਲਾ ਜਿੱਦਾਂ ਅੱਜ ਮਿਲ ਜਾਂਦਾ ਨਾ ਆਮ ਦੁਕਾਨਾਂ ਤੋਂ, ਜਿੱਥੋਂ ਮਰਜ਼ੀ ਲੈ ਲਓ, ਉਦੋਂ ਇੱਦਾਂ ਨਹੀਂ ਸੀ ਹੁੰਦਾ, ਕਿਵੇਂ ਟਾਵੀ ਟਾਵੀ ਦੁਕਾਨ ਦੇ ਉੱਤੇ ਉਹ ਪਾਣੀ ਮਿਲਦਾ ਸੀ। ਤੇ ਗੁਰੂ ਪਿਆਰਿਓ ਪੈਸੇ ਲੈ ਕੇ ਉਹ ਜਿਹੜਾ ਉੱਥੇ ਕਾਰਕੁਨ ਕੁਰਿੰਦਾ ਜਿਹੜਾ ਕੰਮ ਕਰਦਾ ਸੀ, ਉਹ ਪੈਸੇ ਫੜੇ ਤੇ ਉਹਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਪਾਣੀ ਲੈਣ ਗਿਆ ਨੂੰ, ਤੇ ਮਗਰ ਇਹਨਾਂ ਨੇ ਉਹ ਰਜਿਸਟਰ ਦੀਆਂ ਸਾਰੀਆਂ ਜਿੱਥੇ ਇਹਨਾਂ ਨੂੰ ਸ਼ੱਕ ਸੀ ਉਹਦੀਆਂ ਤਸਵੀਰਾਂ ਖਿੱਚ ਲਈਆਂ, ਕੈਮਰੇ ਦੇ ਨਾਲ ਫੋਟੋਆਂ ਖਿੱਚ ਲਈਆਂ। ਇੱਕ ਛੋਟਾ ਜਿਹਾ ਸਬੂਤ ਇਹਨਾਂ ਦੇ ਹੱਥ ਆ ਗਿਆ, ਔਰ ਇਸ ਗੱਲ ਨੂੰ ਗੁਪਤ ਰੱਖਿਆ ਗਿਆ, ਕਿਸੇ ਨੂੰ ਦੱਸਿਆ ਨਹੀਂ ਗਿਆ। ਔਰ ਇਸ ਤੋਂ ਬਾਅਦ ਹੁਣ ਇੱਥੋਂ ਜਦੋਂ ਇਹਦੀ ਪੜਚੋਲਤਾ ਕੀਤੀ ਹੈ ਤੇ 300 ਲਾਸ਼ਾਂ ਇਹਨਾਂ ਦੇ ਵਿੱਚ ਐਸੀਆਂ ਸਨ ਜਿਨ੍ਹਾਂ ਦਾ ਕੋਈ ਥੋ ਪਤਾ ਹੀ ਨਹੀਂ ਸੀ, ਉਹਨਾਂ ਨੂੰ ਲਵਾਰਸ ਕਹਿ ਕੇ ਸਾੜ ਦਿੱਤਾ ਸੀ। ਹੁਣ ਇਹ ਪੁੱਛਦੇ ਆ, ਕਹਿੰਦੇ ਵੀ ਇੰਨੀਆਂ ਲਵਾਰਸ ਲਾਸ਼ਾਂ, ਇਹਨਾਂ ਦੀ ਕੋਈ ਫੋਟੋ ਹੈ ਤੁਹਾਡੇ ਕੋਲ, ਇਹਨਾਂ ਦਾ ਹਿਸਾਬ ਕਿਤਾਬ ਕਿੱਥੋਂ ਮਿਲੇਗਾ? ਕਹਿੰਦੇ ਵੀ ਮੇਰੇ ਕੋਲ ਤਾਂ ਨਹੀਂ, ਜਿਹੜਾ ਉੱਥੇ ਕਾਰਕੁਨ ਕੰਮ ਕਰਦਾ ਸੀ ਨਾ, ਕਹਿੰਦਾ ਮੇਰੇ ਕੋਲ ਨਹੀਂ ਮਿਲ ਸਕਦਾ। ਹਾਂ, ਇਹ ਮਿਊਂਸਪਲ ਕਮੇਟੀ ਦੇ ਕੋਲ ਉਹਨਾਂ ਦੇ ਨਾਂ ਦਰਜ ਹੁੰਦੇ ਆ। ਉਹਦਾ ਕਾਰਨ ਕਿਉਂ, ਉੱਥੇ ਉਹਨਾਂ ਕੋਲ ਕਾਹਤੋਂ ਹੁੰਦੇ ਆ? ਕਹਿੰਦੇ ਜਦੋਂ ਕੋਈ ਲਾਸ਼ ਸਾੜਨੀ ਹੁੰਦੀ ਹੈ ਔਰ ਉਹਨਾਂ ਨੇ ਉਹ ਬਾਲਣ ਮੁੱਲ ਦੇਣਾ ਹੁੰਦਾ ਤੇ ਫਿਰ ਕਿੰਨੀਆਂ ਲਾਸ਼ਾਂ ਸਾੜੀਆਂ ਸਰਕਾਰ ਦੇ ਕੋਲੋਂ ਜਾਂ ਉੱਪਰੋਂ, ਫਿਰ ਉਹਦੇ ਪੈਸੇ ਜਿਹੜੇ ਉਹ ਲੈਣੇ ਹੁੰਦੇ, ਇਸ ਕਰਕੇ ਪੁਲਿਸ ਵਾਲੇ ਉੱਥੇ ਸਾਰਾ ਕੁਝ ਦਰਜ ਕਰਵਾ ਕੇ ਜਾਂਦੇ ਨੇ। ਹੁਣ ਗੁਰੂ ਪਿਆਰਿਓ ਇੱਕ ਸਰਾਖ ਮਿਲ ਗਿਆ। ਹੁਣ ਮਿਊਂਸਪਲ ਕਮੇਟੀ ਦਾ ਜਿਹੜਾ ਦਫ਼ਤਰ ਸੀ ਉੱਥੇ ਜਾ ਕੇ ਇਹਨਾਂ ਨੇ ਉਹ ਸਾਰਾ ਹਿਸਾਬ ਕਿਤਾਬ ਦੇਖਿਆ ਤੇ ਗੁਰੂ ਪਿਆਰਿਓ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਆਪਣੇ ਲੈਕਚਰ ਦੇ ਵਿੱਚ ਦੱਸਦੇ ਨੇ, ਕਹਿੰਦੇ ਹਜ਼ਾਰਾਂ ਮਾਵਾਂ ਦੇ ਗਵਾਚੇ ਹੋਏ ਪੁੱਤ ਅਸੀਂ ਲੱਭ ਲਏ।

ਮਾਵਾਂ ਲੱਭ ਲਈਆਂ ਗਈਆਂ। ਸਰਦਾਰ ਗੁਰਬਚਨ ਸਿੰਘ ਜੀ, ਜਥੇਦਾਰ ਗੁਰਬਚਨ ਸਿੰਘ, ਮਾਨੋਚਾਲ ਦੀ ਮਾਤਾ ਮਾਤਾ ਗੁਰਮੇਜ ਕੌਰ ਦਾ ਵੀ ਜ਼ਿਕਰ ਕਰਦੇ, ਉਹਨੂੰ ਵੀ ਲਵਾਰਸ ਲਾਚ ਕਹਿ ਕੇ ਇਹਨਾਂ ਪਾਪੀਆਂ ਨੇ ਫੂਕ ਦਿੱਤਾ ਸੀ। ਔਰ ਉਹਦਾ ਨਾਂ ਦਰਜ ਉਹਨਾਂ ਦੇ ਪੇਪਰਾਂ ਦੇ ਵਿੱਚ, ਕਿਉਂਕਿ ਬਾਲਣ ਦੇ ਪੈਸੇ ਲੈਣੇ ਹੁੰਦੇ ਆ। ਸੋ ਗੁਰੂ ਪਿਆਰਿਓ, ਉੱਥੋਂ ਇਹਨਾਂ ਨੂੰ ਬਹੁਤ ਵੱਡਾ ਸੁਰਾਗ ਮਿਲ ਗਿਆ। 300 ਲਾਸ਼ਾਂ ਇਸ ਘਰ ਦੇ ਵਿੱਚੋਂ, ਇਸ ਸ਼ਮਸ਼ਾਨ ਘਾਟ ਦੇ ਵਿੱਚੋਂ ਤੇ ਪੱਟੀ ਵਾਲੇ ਦੇ ਵਿੱਚੋਂ, ਸਤਸੰਗ ਜੀ, ਉੱਥੋਂ ਵੀ ਟੋਟਲ ਇਹਨਾਂ ਤਿੰਨਾਂ ਕੁ ਜਗ੍ਹਾ ਦੇ ਉੱਤੋਂ, ਇੱਕ ਪੱਟੀ ਤੇ ਇੱਕ ਤਰਨ ਤਾਰਨ, ਇਹਨਾਂ ਤਿੰਨਾਂ ਦੇ ਵਿੱਚੋਂ ਜਦੋਂ ਹਿਸਾਬ ਕਿਤਾਬ ਕੀਤਾ ਗਿਆ ਨਾ, ਤੇ ਤਕਰੀਬਨ 3100 ਲਵਾਰਸ ਲਾਚਾਂ ਦਾ ਹਿਸਾਬ ਸਰਦਾਰ ਜਸਵੰਤ ਸਿੰਘ ਖਾਲੜੇ ਨੇ ਕੱਢ ਲਿਆ। ਤੇ ਗੁਰੂ ਪਿਆਰਿਓ, ਇਹ ਸਰਕਾਰ ਨੂੰ ਵੀ ਪਤਾ ਲੱਗ ਚੁੱਕਾ ਸੀ। ਹੁਣ ਇਹ ਸਰਕਾਰ, ਇਹ ਸਾਰਾ ਕੁਛ ਨਾ, ਉਹ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੰਘ ਨੇ 16 ਜਨਵਰੀ ਤੇ 1995 ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਔਰ ਉਸ ਕਾਨਫਰੰਸ ਦੇ ਵਿੱਚ ਸਭ ਕੁਝ ਡਿਟੇਲ ਜਿਹੜੀ ਸੀ, ਵਿਦ ਪਰੂਫਾਂ ਦੇ ਸਭ ਕੁਝ ਪੇਸ਼ ਕਰ ਦਿੱਤਾ ਗਿਆ। ਔਰ ਗੁਰੂ ਪਿਆਰਿਓ, ਸਾਰੇ ਭਾਰਤ ਦੇ ਮੀਡੀਏ ਦੇ ਅੰਦਰ ਇਹ ਗੱਲ ਖਿਲਰ ਗਈ ਹੈ। ਔਰ ਉਹ ਸੋਸ਼ਲ ਮੀਡੀਆ ਉਦੋਂ ਭਾਵੇਂ ਨਹੀਂ ਸੀ, ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ, ਅਖਬਾਰ ਤੇ ਵੱਡੇ ਜਿਹੜੇ ਟੀਵੀ ਚੈਨਲ ਸਨ, ਉਹਨਾਂ ਦੇ ਉੱਤੇ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਤੇ ਪੰਜਾਬ ਦੀ ਸਰਕਾਰ, ਹਿੰਦੁਸਤਾਨ ਦੀ ਜਿਹੜੀ ਸਰਕਾਰ ਸੀ, ਉਹਦੇ ਭਾਦੀਆਂ ਬਣ ਗਈਆਂ। ਔਰ ਉਦੋਂ ਤੀਜੇ ਦਿਨ 16 ਨੂੰ ਇਹ ਜਸਵੰਤ ਸਿੰਘ ਖਾਲੜਾ ਜੀ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਆਹ ਇੰਨੇ ਲੋਕਾਂ ਨੂੰ, ਇੰਨੇ ਕੌਮ ਦੇ ਨੌਜਵਾਨਾਂ, ਔਰਤਾਂ, ਬਜ਼ੁਰਗਾਂ, ਔਰ ਉਹਨਾਂ ਨੂੰ ਲਾਵਾਰਸ ਲਾਚਾਂ ਕਹਿ ਕੇ ਇਹਨਾਂ ਨੇ ਇੰਨੇ ਇਸ ਜਗ੍ਹਾ ਦੇ ਉੱਤੇ ਫੂਕੇ, ਇੰਨੇ ਇਸ ਜਗ੍ਹਾ ਦੇ ਉੱਤੇ ਸਾੜ ਦਿੱਤੇ ਗਏ। ਔਰ ਗੁਰੂ ਪਿਆਰਿਓ, ਫਿਰ ਉਸ ਤੋਂ ਬਾਅਦ ਅਗਲੇ 18 ਜਨਵਰੀ ਵਾਲੇ ਦਿਨ KPS ਗਿੱਲ ਜਿਹੜਾ ਉਹ ਕਾਨਫਰੰਸ ਕਰਦਾ, ਕਹਿੰਦਾ ਐਵੇਂ ਹੀ ਇਹ ਹਿਊਮਨ ਰਾਈਟ ਵਾਲੇ ਜਿਹੜੇ ਮਨੁੱਖੀ ਅਧਿਕਾਰਾਂ ਵਾਲੇ ਐਵੇਂ ਰੌਲੀ ਪਾਈ ਜਾਂਦੇ ਆ, ਕਹਿੰਦੇ ਜਿਹਨਾਂ ਨੂੰ ਇਹ ਲਵਾਰਸ ਕਹਿੰਦੇ ਆ ਉਹ ਵਿਦੇਸ਼ਾਂ ਵਿੱਚ ਬੈਠੇ ਦਿਹਾੜੀਆਂ ਕਰਦੇ ਆ। ਆਹ ਜਵਾਬ ਦਿੱਤਾ ਸੀ ਉਹਨੇ, ਕਹਿੰਦਾ ਵਿਦੇਸ਼ਾਂ ਵਿੱਚ ਬੈਠੇ ਦਿਹਾੜੀਆਂ ਕਰਦੇ ਆ ਜਾਂ ISI ਦੇ ਏਜੰਟ ਬਣ ਕੇ ਤੇ ਉੱਥੋਂ ਪੈਸੇ ਉਗਰਾ ਰਹੇ ਆ। ਤੇ ਫਿਰ ਗੁਰੂ ਪਿਆਰਿਓ, ਦੂਜੇ ਤੀਜੇ ਦਿਨ ਫਿਰ ਇੱਕ ਕਾਨਫਰੰਸ ਕਰਕੇ ਸਰਦਾਰ ਜਸਵੰਤ ਸਿੰਘ ਖਾਲੜਾ ਕਹਿੰਦਾ, ਮੰਨਦੇ ਆ ਕਿ ਵਿਦੇਸ਼ਾਂ ਵਿੱਚ ਗਏ ਸਾਡੇ ਕੁਝ ਨੌਜਵਾਨ ਉੱਥੇ ਆਪਣਾ ਕੰਮ ਕਾਰ ਕਰਦੇ ਹੋਣਗੇ, ਪਰ ਜਿਹਨਾਂ ਨੂੰ ਤੁਸੀਂ ਲਵਾਰਸ ਕਹਿ ਕੇ ਸਾੜਿਆ ਸੀ, ਦੱਸੋ ਉਹ ਕੌਣ ਹੈ? ਇਸ ਗੱਲ ਦਾ ਜਵਾਬ ਕੋਈ ਨਹੀਂ ਸੀ। ਫਿਰ ਭਾਈ ਜਸਵੰਤ ਸਿੰਘ ਖਾਲੜਾ ਕੈਨੇਡਾ ਵੀ ਪਹੁੰਚਦੇ ਨੇ, ਡਿਕਸੀ ਗੁਰੂ ਘਰ ਦੀ ਜਿਹੜੀ ਗੁਰੂ ਪਿਆਰਿਓ 17-18 ਮਿੰਟ ਦੀ ਉਹਦੀ ਸਪੀਚ ਹੈ ਨਾ, ਵਾਹ ਕਮਾਲ ਹੈ। ਔਰ ਹਰ ਇੱਕ ਸਿੱਖ ਨੇ ਉਹ ਜ਼ਰੂਰ, ਸਾਡੇ ਨੌਜਵਾਨਾਂ ਨੇ ਤਕਰੀਬਨ ਸੁਣੀ ਹੋਈ ਹੈ। ਕੱਲੇ ਕੱਲੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ, ਅਮਰੀਕਾ ਦੇ ਵਿੱਚ ਗਏ, ਇੰਗਲੈਂਡ ਦੇ ਵਿੱਚ ਗਏ, ਆਸਟ੍ਰੇਲੀਆ ਦੇ ਵਿੱਚ ਜਾ ਕੇ ਗੁਰੂ ਪਿਆਰਿਓ ਇਸ ਹਿਊਮਨ ਰਾਈਟ ਦੇ ਇਸ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਸਾਡੀ ਕੌਮ ਦੇ ਨਾਲ ਹੋ ਰਿਹਾ ਉਹ ਕੱਲੇ ਕੱਲੇ ਦੇਸ਼ ਦੇ ਵਿੱਚ ਜਾ ਕੇ ਦੱਸਣ ਦਾ ਯਤਨ ਕੀਤਾ। ਤੇ ਆਖਿਰ ਕੈਨੇਡਾ ਵਾਲਿਆਂ ਨੇ ਕਹਿ ਦਿੱਤਾ ਸੀ, ਉੱਥੇ ਦੇ ਗੁਰੂ ਪਿਆਰਿਓ ਅਫਸਰ ਸ਼ਾਹੀ ਨੇ ਜਾਂ ਸਾਡੇ ਸਿੱਖ ਸਰਦਾਰਾਂ ਨੇ ਕਹਿ ਦਿੱਤਾ ਸੀ, ਜਸਵੰਤ ਸਿੰਘ ਛੱਡ, ਤੂੰ ਪੰਜਾਬ ਨਾ ਜਾ, ਤੈਨੂੰ ਉਹ ਜਿਉਂਦਾ ਨਹੀਂ ਛੱਡਣਗੇ, ਤੈਨੂੰ ਵੀ ਸੱਜਣਾ ਉਹਨਾਂ ਨੇ ਲਵਾਰਸ ਲਾਚ ਕਹਿ ਕੇ ਤੈਨੂੰ ਵੀ ਕਿਤੇ ਦੁਨੀਆਂ ਤੋਂ ਪਾਸੇ ਨਾ ਕਰ ਦੇਣ। ਤੇ ਸਰਦਾਰ ਜਸਵੰਤ ਸਿੰਘ ਨੇ ਆਖਿਆ, ਕਹਿੰਦਾ ਸੱਜਣੋ, ਜੇ ਜੋ ਮੈਂ ਇਸ ਰਾਹ ਦੇ ਉੱਤੇ ਤੁਰਿਆ ਸੀ ਤੇ ਮੈਂ ਖੱਫਣ ਬੰਨ ਕੇ ਸਿਰ ਦੇ ਉੱਤੇ ਤੁਰਿਆ ਸੀ, ਮੈਨੂੰ ਪਤਾ ਕਿ ਕੱਲ ਨੂੰ ਮੇਰੇ ਨਾਲ ਕੀ ਹੋਣਾ, ਪਰ ਉਹ ਜਿਹਨਾਂ ਹਜ਼ਾਰਾਂ ਪਰਿਵਾਰਾਂ ਦੇ ਨਾਲ ਮੈਂ ਵਾਅਦਾ ਕਰਕੇ ਆਇਆ, ਮੈਂ ਤੁਹਾਡੇ ਗਵਾਚੇ ਹੋਏ ਪੁੱਤਾਂ ਨੂੰ ਲੱਭ ਕੇ ਦੇਵਾਂਗਾ, ਤੇ ਉਹ ਮੇਰੇ ਉੱਤੋਂ ਵਿਸ਼ਵਾਸ ਕੀ ਕਰਨਗੇ, ਉਹਨਾਂ ਦਾ ਦੁਨੀਆਂ ਦੇ ਉੱਤੋਂ ਵਿਸ਼ਵਾਸ ਉੱਟ ਜਾਵੇਗਾ। ਤੇ ਗੁਰੂ ਪਿਆਰਿਓ, ਆਖਿਰ ਭਾਈ ਜਸਵੰਤ ਸਿੰਘ ਖਾਲੜਾ ਪੰਜਾਬ ਜਾਂਦੇ ਨੇ। ਤੇ ਫਿਰ ਇੱਕ ਦਿਨ, ਉਹ ਕਾਲਾ ਦਿਨ, ਅੱਜ ਦਾ ਦਿਨ 6 ਸਤੰਬਰ 1995 ਵਾਲੇ ਦਿਨ, ਭਾਈ ਜਸਵੰਤ ਸਿੰਘ ਖਾਲੜੇ ਨੂੰ ਆਪਣੇ ਘਰ ਦੇ ਬਾਹਰਲੇ ਪਾਸਿਓਂ ਆਪਣੀ ਨਿੱਜੀ ਗੱਡੀ ਨੂੰ ਧੋਂਦਿਆਂ ਪਾਣੀ ਦੇ ਨਾਲ ਤੇ ਕਿਵੇਂ ਚੱਕ ਲਿਆ ਜਾਂਦਾ, ਉਸ ਵੇਲੇ ਦੀਆਂ ਸਤਰਾਂ ਤੁਹਾਡੇ ਨਾਲ।

ਅੱਜ ਗੁਰੂ ਪਿਆਰਿਓ ਮਨੁੱਖੀ ਅਧਿਕਾਰਾਂ ਦੀ ਹਿਊਮਨ ਰਾਈਟਸ ਦੀ ਗੱਲ ਕਰਦੇ ਅਸੀਂ ਬਾਹਰਲੇ ਦੇਸ਼ਾਂ ਦੇ ਉਹਨਾਂ ਕਾਰਕੁਨਾਂ ਦੀਆਂ ਬੜੀਆਂ ਵਡਿਆਈਆਂ ਕਰਦੇ ਹਾਂ ਜਿਹੜੀਆਂ ਸੰਸਥਾਵਾਂ ਇਸ ਗੱਲ ਲਈ ਆਵਾਜ਼ ਉਠਾਉਂਦੀਆਂ ਹੋਣ ਮਨੁੱਖੀ ਅਧਿਕਾਰਾਂ ਦੀ ਖਾਤਰ। ਪਰ ਯਾਦ ਰੱਖਿਓ ਗੁਰੂ ਕੇ ਸਿੱਖੋ, ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੇ ਰੱਖਿਆ ਦੀ ਖਾਤਰ ਤੁਹਾਡੇ ਗੁਰੂ ਘਰ ਵੱਲੋਂ ਸ਼ੁਰੂ ਹੋਈ ਸੀ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਦੋਂ ਉਹਨਾਂ ਦੇ ਘਰ ਦੇ ਵਿੱਚ ਕਸ਼ਮੀਰੀ ਪੰਡਿਤ ਆਉਂਦੇ ਆ ਨਾ ਕਿ ਮਹਾਰਾਜ ਸਾਡਾ ਜੰਜੂ ਉਤਾਰਿਆ ਜਾ ਰਿਹਾ, ਸਾਨੂੰ ਮੰਦਰਾਂ ਦੇ ਵਿੱਚ ਵੰਡ ਨਹੀਂ ਦਿੱਤਾ ਜਾ ਰਿਹਾ, ਸਾਡੇ ਘਰਾਂ ਦੇ ਮੋਹਰੇ ਗਾਈਆਂ ਕਤਲ ਕਰ ਕਰਕੇ ਸਾਨੂੰ ਜਲੀਲ ਕੀਤਾ ਜਾ ਰਿਹਾ ਹੈ, ਤੇ ਸਾਨੂੰ ਧੱਕੇ ਦੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ, ਤੇ ਕਿਰਪਾ ਕਰਕੇ ਸਾਡੇ ਧਰਮ ਦੀ ਰੱਖਿਆ ਕਰੋ। ਆ ਸੀ ਸਭ ਤੋਂ ਪਹਿਲਾਂ ਇਸ ਮਨੁੱਖੀ ਅਧਿਕਾਰਾਂ ਦਾ ਰਾਕਾ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ। ਹੁਣ ਗੁਰੂ ਪਿਆਰਿਓ, ਕਾਨੂੰਨੀ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਇਹ ਕੇਸ ਜਿਹੜੇ ਫਾਇਰ ਕਰ ਦੇਣੇ, ਉੱਥੇ ਦਾਖਲ ਕਰ ਦੇਣੇ, ਇਹ ਇੱਕ ਵੱਖਰੀ ਗੱਲ ਹੈ। ਪਰ ਮਨੁੱਖੀ ਅਧਿਕਾਰਾਂ ਦੀ ਖਾਤਰ ਸਿਰ ਦੇ ਦੇਣਾ, ਇਹ ਤੁਹਾਡੇ ਗੁਰੂ ਦੇ ਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹ ਲੀਹ ਉਹ ਚਲਾ ਕੇ ਗਏ ਨੇ। ਔਰੰਗਜ਼ੇਬ ਉਹਨਾਂ ਦੀ ਹਕੂਮਤ ਨੂੰ ਵੰਗਾਰਿਆ ਸੀ, ਕਹਿੰਦੇ ਇਹ ਵੀ ਇਸ ਦੁਨੀਆਂ ਦੇ ਉੱਤੇ ਜੀਣ ਵਾਸਤੇ ਆਏ ਆ, ਇਹਨਾਂ ਦੇ ਕੋਲੋਂ ਇਹਨਾਂ ਦੇ ਅਧਿਕਾਰ ਕਿਉਂ ਖੋਏ ਜਾ ਰਹੇ ਆ। ਤੇ ਗੁਰੂ ਪਿਆਰਿਓ, ਉਹੀ ਸਪਿਰਿਟ ਸਰਦਾਰ ਜਸਵੰਤ ਸਿੰਘ ਖਾਲੜੇ ਦੇ ਅੰਦਰ ਸੀ। ਇਕੱਲੇ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਕੀਤੀ ਬਈ ਲਓ ਜੀ ਅਸੀਂ ਅਦਾਲਤਾਂ ਦੇ ਵਿੱਚ ਜਾ ਕੇ ਤੁਹਾਡੇ ਕੇਸ ਲਾ ਦਿੱਤੇ ਆ, ਉਹ ਉੱਥੇ ਅਸੀਂ ਕਰ ਦਿੱਤੇ ਆ, ਅਸੀਂ ਵਕੀਲ ਕਰ ਦਿੱਤੇ ਆ, ਇੰਨਾ ਹੀ ਨਹੀਂ ਜਦੋਂ ਮਨੁੱਖਤਾ ਨੂੰ ਲੋੜ ਪਈ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਵੀ ਆਪਣਾ ਬਲੀਦਾਨ ਦੇ ਜਾਂਦਾ ਅੱਜ ਦੇ ਦਿਨ। ਹੁਣ ਪਿਆਰਿਓ, ਬੜੀ ਇਹ ਕਮਾਲ ਦੇ ਇਹ ਗੱਲ ਹੈ ਕਿ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਧੱਕੇ ਹੋਏ ਹੋਏ ਸਨ, ਪਰ ਸਰਕਾਰਾਂ ਨੇ ਡਰਾ ਇੰਨੇ ਜ਼ਿਆਦਾ ਦਿੱਤੇ ਹੋਏ ਸੀ ਕਿ ਕੋਈ ਅੱਖ ਪਾ ਕੇ ਸਰਕਾਰ ਨੂੰ ਗੱਲ ਕਰਨ ਵਾਸਤੇ ਤਿਆਰ ਨਹੀਂ ਸੀ, ਕੋਈ ਆਪਣੇ ਮੂੰਹ ਦੇ ਵਿੱਚੋਂ ਸੱਚ ਬੋਲਣ ਲਈ ਤਿਆਰ ਨਹੀਂ ਸੀ। ਬੜੇ ਬੜੇ ਲੀਡਰ ਕਿਤੇ ਪੰਜਾਬ ਦੇ ਉਦੋਂ ਮਰ ਨਹੀਂ ਸੀ ਗਏ ਜੀਂਦੇ ਸਨ, ਪਰ ਕੋਈ ਵੀ ਆਪਣੀ ਕੌਮ ਵਾਸਤੇ ਹੱਕ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ ਸੀ। ਪਤਾ ਸੀ ਵੀ ਸਾਡੀ ਲੀਡਰੀ ਜਾ ਸਕਦੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੀ ਖਤਮ ਕਰ ਦਿੱਤਾ ਜਾ ਸਕਦਾ ਹੈ। ਔਰ ਇਹ ਪਾਪੀਆਂ ਦੀ ਜੋੜੀ, ਇੱਕ ਬਿਆਨਤਾ ਬੁੱਚੜ ਤੇ KPS ਗਿੱਲ, ਉਸ ਵੇਲੇ ਇਹ ਪੰਜਾਬ ਦੇ ਵਿੱਚ ਦੋ ਬੁੱਚੜ, ਦਰਅਸਲ ਇਹਨਾਂ ਦੇ ਵਿੱਚ ਜ਼ਕਰੀਆ ਖਾਨ ਦੀ ਪਾਪੀ ਦੀ ਰੂਹ ਆ ਚੁੱਕੀ ਸੀ। ਗੁਰੂ ਪਿਆਰਿਓ, ਜਿੱਦਾਂ ਜ਼ਕਰੀਆ ਖਾਨ ਨੇ ਜ਼ੁਲਮ ਕੀਤੇ ਸੀ ਨਾ, ਉਸੇ ਤਰ੍ਹਾਂ ਇਹਨਾਂ ਪਾਪੀਆਂ ਨੇ ਜ਼ੁਲਮ ਕੀਤੇ ਆ। ਇੱਥੋਂ ਤੱਕ ਸਤਸੰਗ ਜੀ, ਸਾਡੀ ਕੌਮ ਦਾ ਮਹਾਨ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ, ਹੁਣ ਗੁਰੂ ਪਿਆਰਿਓ ਕੌਮ ਦਾ ਜਥੇਦਾਰ ਦੀ ਕੀ ਹਸਤੀ ਹੁੰਦੀ ਹੈ, ਔਰ ਉਹਨੂੰ ਵੀ ਥਾਣੇ ਦੇ ਵਿੱਚ ਤਸ਼ੱਦਦ ਕਰਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਕੌਮ ਦੇ ਜਥੇਦਾਰ ਨਾਲ ਇਹ ਹੋ ਸਕਦਾ ਸੀ ਤੇ ਆਮ ਤੁਹਾਡੇ ਸਾਡੇ ਵਰਗਿਆਂ ਦੇ ਨਾਲ ਕੀ ਹੁੰਦਾ ਸੀ। ਬੜਾ ਇਤਿਹਾਸ ਹੈ, ਅਨੋਕ ਸਿੰਘ ਬੱਬਰ ਦਾ ਇਤਿਹਾਸ ਹੈ। ਸਤਸੰਗ ਜੀ, ਗਰਮ ਸਰੀਏ ਕਰਕੇ 3 ਸਰੀਏ ਗਰਮ ਕੀਤੇ ਗਏ, ਦੋਵਾਂ ਪੈਰਾਂ ਦੇ ਵਿੱਚ ਦੀ ਕੱਢ ਕੇ ਤੇ ਗੋਡਿਆਂ ਤੱਕ ਪਹੁੰਚਾ ਦਿੱਤੇ ਗਏ ਸੀ, ਤੇ ਤੀਸਰਾ ਜਿਹੜਾ ਗਰਮ ਸਰੀਆ ਸੀ ਉਹ ਪੇਟ ਦੇ ਵਿੱਚ ਖੋਭ ਕੇ ਉਸ ਸੂਰਮੇ ਦੇ ਦੋਵੇਂ ਡੇਲੇ ਕੱਢ ਕੇ ਸ਼ਹੀਦ ਕਰ ਦਿੱਤਾ ਸੀ। ਔਰ ਗੁਰੂ ਪਿਆਰਿਓ, ਉਹਨੂੰ ਭਾਈ ਤਾਰੂ ਸਿੰਘ ਦੇ ਵਾਰਸ ਦਾ ਖਿਤਾਬ ਮਿਲਿਆ ਸੀ ਅਨੋਕ ਸਿੰਘ ਬੱਬਰ ਨੂੰ, ਸਿਰ ਦੇ ਵਿੱਚ ਸੂਏ ਮਾਰ ਕੇ ਬਰਫ਼ ਭੰਨਣ ਵਾਲੇ ਨਾ, ਤੇ ਉਹਦੀ ਖੋਪੜੀ 2 ਇੰਚ ਤਾਂ ਚੱਕ ਦਿੱਤੀ ਸੀ। ਏਦਾਂ ਦੇ ਯੋਧੇ ਆ ਗੁਰੂ ਪਿਆਰਿਓ, ਰੋਣੇ ਆਉਂਦੇ ਆ ਜਦੋਂ ਸਾਡੇ ਕੌਮ ਦੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਕਿ ਇਸ ਹਕੂਮਤ ਨੇ, ਭਾਰਤੀ ਸਿਸਟਮ ਨੇ ਸਾਡੇ ਨਾਲ ਕੀ ਕੀਤਾ ਹੈ। ਵਾਹਿਗੁਰੂ ਕਿਰਪਾ ਕਰੇ, ਨੌਜਵਾਨੋ ਪੜ੍ਹਿਆ ਕਰੋ, ਜਿੱਥੇ ਹੋਰ ਆਪਾਂ ਫੇਸਬੁੱਕ 'ਤੇ ਬੜਾ ਕੁਛ ਆਉਂਦਾ ਗੁਰੂ ਪਿਆਰਿਓ, ਇਸ ਮੋਬਾਈਲਾਂ ਦੇ ਉੱਤੇ ਬੜਾ ਕੁਛ ਆਉਂਦਾ, ਇੱਦਾਂ ਦੀ ਗੱਲ ਨਹੀਂ। ਪਰ ਮੁਬਾਰਕ ਕਿ ਕੁਛ ਨਾ ਕੁਛ ਫਿਲਮ ਦੇ ਵਿੱਚੋਂ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸਾਡੇ ਨੌਜਵਾਨਾਂ ਨੇ ਜਾਣਨ ਦਾ ਯਤਨ ਕੀਤਾ। ਸੋ ਵਾਹਿਗੁਰੂ ਕਿਰਪਾ ਕਰੇ, ਸਾਡੇ ਨੌਜਵਾਨ ਖਾਸ ਕਰਕੇ ਸੁਚੇਤ ਹੋਣ ਕਿ ਭਾਰਤ ਦੇ ਸਿਸਟਮ ਨੇ ਤੁਹਾਡੇ ਨਾਲ ਜਾਂ ਸਾਡੇ ਨਾਲ, ਸਾਡੇ ਬਜ਼ੁਰਗਾਂ ਦੇ ਨਾਲ ਕੀ ਕੁਝ ਕੀਤਾ। ਇਹਨਾਂ ਅਨਿਆਂ 25,000 ਹੁਣ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹਨਾਂ ਤਿੰਨਾਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ 3100 ਲਾਸ਼ਾਂ ਜਿਹੜੀਆਂ ਸੀ ਨਾ ਉਹ ਲਵਾਰਸ ਕਹਿ ਕੇ ਸਾੜ ਦਿੱਤੀਆਂ ਗਈਆਂ, ਉਹਨਾਂ ਨੇ ਲੱਭ ਲਈਆਂ। ਤੇ ਉਸ ਵੇਲੇ ਪੰਜਾਬ ਦੇ, ਉਸ ਵੇਲੇ ਦੀ ਗੱਲ ਕਰਦਾ ਹੈ ਕਿ ਉਸ ਵੇਲੇ ਪੰਜਾਬ ਦੇ 13 ਜ਼ਿਲ੍ਹੇ ਸਨ, ਅੱਜ ਤੇ 22-23 ਹੈ, ਉਸ ਵੇਲੇ 13 ਜ਼ਿਲ੍ਹੇ ਸਨ। ਤੇ ਉਹਨਾਂ ਨੇ ਐਸਟੀਮੇਟ ਲਾਇਆ ਜੇ ਅੰਮ੍ਰਿਤਸਰ 1 ਜ਼ਿਲ੍ਹੇ ਦੇ ਵਿੱਚ, ਹੁਣ ਅੰਮ੍ਰਿਤਸਰ ਪੱਟੀ ਤੇ ਤਰਨ ਤਾਰਨ ਇਹ ਦੁਰਗਿਆਨਾ ਮੰਦਰ ਇਹ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਉਂਦੇ ਸਨ,
ਵੀ ਜੇ ਇੱਕ ਜ਼ਿਲ੍ਹੇ ਦੇ ਵਿੱਚ ਇਹਨਾਂ ਤਿੰਨਾਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ 3100 ਲਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਹੋਣਗੇ ਤੇ ਸਾਰੇ ਪੰਜਾਬ ਦੇ ਵਿੱਚ ਜੇ ਇਹਦਾ ਮੋਟਾ ਜਿਹਾ ਐਸਟੀਮੇਟ ਲਾ ਲਈਏ ਤੇ ਕਹਿੰਦੇ ਤਕਰੀਬਨ 25,000 ਬਣ ਜਾਵੇਗਾ 25,000 ਤੇ ਉਸ ਵੇਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ 25,000 ਦਾ ਨਸ਼ਰ ਕਰਤਾ ਵੀ ਘੱਟ ਤੋਂ ਘੱਟ ਇੰਨੇ ਜਿਹੜੇ ਤੁਸੀਂ ਸ਼ਮਸ਼ਾਨ ਘਾਟਾਂ ਵਿੱਚ ਸਿਵਿਆਂ ਵਿੱਚ ਸਾੜ ਦਿੱਤੇ ਫੂਕ ਦਿੱਤੇ ਉਹਨਾਂ ਦੀ ਗਿਣਤੀ ਹੈ ਤੇ ਜਿਹਨਾਂ ਨੂੰ ਖਤਮ ਕਰਕੇ ਗੋਲੀਆਂ ਮਾਰ ਕੇ ਬਿਆਸਾ ਦਰਿਆ ਵਿੱਚ ਜਾਂ ਸਤਲੁਜ ਦੇ ਵਿੱਚ ਜਾਂ ਉਹ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਉਹਨਾਂ ਦੇ ਵਿੱਚ ਜਿਹੜੇ ਵਗਾ ਦਿੱਤੇ ਉਹਨਾਂ ਦੀ ਗਿਣਤੀ ਵੱਖਰੀ ਹੈ ਲੱਖਾਂ ਤੱਕ ਪਹੁੰਚ ਸਕਦੀ ਸੀ। ਹੁਣ ਗੁਰੂ ਪਿਆਰਿਓ ਸਰਦਾਰ ਜਸਵੰਤ ਸਿੰਘ ਇਹ ਸੱਚ ਦੀ ਗੱਲ ਕਰਨ ਵਾਲਾ ਉਹ ਕੌਮ ਦਾ ਬਹਾਦਰ ਯੋਧਾ ਨਹੀਂ ਡਰਿਆ ਨਹੀਂ ਚੁੱਕਿਆ ਨਹੀਂ ਘਬਰਾਇਆ ਇੱਥੋਂ ਤੱਕ ਕਿ ਉਸ ਵੇਲੇ ਦਾ ਪਾਪੀ ਜੁਰਮਾਨਾ ਇੱਕ SSP ਅਜੀਤ ਸੰਧੂ ਅੱਜ ਇਹਦਾ ਇਸ ਫਿਲਮ ਦੇ ਵਿੱਚ ਵੀ ਜ਼ਿਕਰ ਹੈ ਇਹ ਸੁਨੇਹੇ ਭੇਜੇ ਗਏ ਕਹਿੰਦੇ ਜਸਵੰਤ ਸਿੰਘ ਜੇ ਅਸੀਂ 25,000 ਲਵਾਰਸ ਕਹਿ ਕੇ ਉਹਨਾਂ ਨੂੰ ਖਪਾ ਸਕਦੇ ਹਾਂ ਤੇ ਯਾਦ ਰੱਖੀ ਅਸੀਂ 25,000 ਤੇ 25,000 ਤੇ 1 ਵੀ ਕਰ ਸਕਦੇ ਹਾਂ ਭਾਵ ਤੈਨੂੰ ਖਤਮ ਕਰਕੇ ਜਸਵੰਤ ਸਿੰਘ ਨੂੰ ਡਰਾਵਾ ਦੇ ਰਹੇ ਸਨ ਕਿ 25,000 ਇੱਕ ਵੀ ਅਸੀਂ ਕਰ ਸਕਦੇ ਹਾਂ ਭਾਵੇਂ 1 ਦੇ ਵਿੱਚ ਤੂੰ ਹੀ ਸ਼ਾਮਿਲ ਹੋ ਸਕਦਾ ਪਰ ਉਹ ਗੁਰੂ ਕਾ ਸੂਰਮਾ ਡਰਿਆ ਨਹੀਂ ਔਰ 6 ਸਤੰਬਰ ਅੱਜ ਵਾਲੇ ਦਿਨ ਉਸ ਗੁਰੂ ਕੇ ਯੋਧੇ ਨੂੰ ਉਹਦੇ ਘਰ ਦੇ ਅੱਗਿਓਂ ਚੱਕ ਕੇ ਤੇ ਇੱਕ ਗੱਡੀ ਵਿੱਚ ਪਾ ਕੇ ਥਾਣਿਆਂ ਦੇ ਵਿੱਚ ਲਿਜਾ ਕੇ ਜਿਵੇਂ ਉਹਦੇ ਉੱਤੇ ਤਸ਼ੱਦਦ ਕਰਦੇ ਨੇ ਸਤਸੰਗ ਜੀ ਇੱਕ ਪੁਲਿਸ ਦਾ ਉਸ ਵੇਲੇ SPO ਜਿਹਦੇ ਨਾਂ ਕੁਲਦੀਪ ਸਿੰਘ ਬੱਚੜਾ ਔਰ ਉਹਨੇ ਇਹ ਸਾਰਾ ਕੁਝ ਜਿਹੜਾ ਸੀ ਨਾ ਕਹਿੰਦਾ 48 ਦਿਨ ਮੇਰੀਆਂ ਅੱਖਾਂ ਦੇ ਸਾਹਮਣੇ ਭਾਈ ਜਸਵੰਤ ਸਿੰਘ ਖਾਲੜੇ ਦੇ ਉੱਤੇ ਤਸ਼ੱਦਦ ਹੁੰਦੇ ਰਹੇ ਤੇ ਕਹਿੰਦਾ ਕਈ ਵਾਰ ਮੈਨੂੰ ਕਹਿਣਾ ਵੀ ਇਹਨੂੰ ਰੋਟੀ ਪਾਣੀ ਪੁੱਛ ਲਾ ਤੇ ਮੈਂ ਜਸਵੰਤ ਸਿੰਘ ਖਾਲੜੇ ਨੂੰ ਰੋਟੀ ਪਾਣੀ ਪੁੱਛਣ ਦੀ ਡਿਊਟੀ ਮੇਰੀ ਸੀ ਪਰ ਇੰਨਾ ਬੇਹੋਸ਼ ਹੋ ਚੁੱਕਾ ਸੀ ਗੁਰੂ ਪਿਆਰਿਓ ਉਹ ਨਹੀਂ ਸੀ ਰੋਟੀ ਪਾਣੀ ਖਾ ਸਕਦਾ। ਆਖਰ 48 ਦਿਨਾਂ ਬਾਅਦ ਇਹਨਾਂ ਪਾਪੀਆਂ ਨੇ ਉਸ ਕੌਮ ਦੇ ਬਹਾਦਰ ਯੋਧੇ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਕੇ ਤੇ ਜਿਵੇਂ ਲਵਾਰਸ ਕਹਿ ਕੇ ਉਹ ਸਤਲੁਜ ਦੇ ਪੱਤਣ ਦੇ ਉੱਤੋਂ ਇਹਨੂੰ ਪਾਣੀ ਦੇ ਵਿੱਚ ਬਾਅਦ ਦਿੱਤਾ ਗਿਆ ਸੋ ਉਸ ਵੇਲੇ ਦੀਆਂ 17 ਨੂੰ ਢਾਡੀ ਜਿੱਤ।

0: ਚਾ ਖੁਦ ਹੀ ਲਾਸ਼ ਬਣ ਗਿਆ ਏ ਹਾਂ ਲਾਸ਼ ਬਣ ਗਿਆ ਏ
1: ਖੁਦ ਹੀ
0: ਲਾਸ਼ ਬਣ ਗਿਆ ਏ
2: ਲਾਸ਼ਾਂ ਲੱਭਦਾ ਖੁਦ ਹੀ ਲਾਸ਼ ਬਣ ਗਿਆ ਏ ਗੁਰੂ ਪਿਆਰਿਓ ਉਹ ਕੌਮ ਦਾ ਯੋਧਾ ਹੱਕ ਸੱਜ ਦੀ ਖਾਤਰ ਮਨੁੱਖਤਾ ਦੇ ਭਲੇ ਦੀ ਖਾਤਰ ਹਿਊਮਨ ਰਾਈਟ ਦੀ ਖਾਤਰ ਖੁਦ ਆਪਣੇ ਆਪ ਦੀ ਕੁਰਬਾਨੀ ਦੇ ਜਾਂਦਾ ਕਰੋੜਾਂ ਕਰੋੜਾਂ ਨਮਸਕਾਰ ਉਸ ਸ਼ਹੀਦ ਦੇ ਚਰਨਾਂ ਦੇ ਵਿੱਚ ਗੁਰੂ ਮਹਾਰਾਜ ਉਸ ਕੌਮੀ ਸ਼ਹੀਦ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਡੀ ਕੌਮ ਆਪਣੇ ਸ਼ਹੀਦਾਂ ਦੇ ਦਿਹਾੜੇ ਮਨਾਉਂਦੇ ਰਹਿਣ ਸੋ ਪਿਆਰਿਓ ਢਾਡੀ ਜਥਾ ਇੱਕ ਮਹੀਨੇ ਵਾਸਤੇ ਮੰਨ ਲਓ 30-31 ਤਰੀਕ ਤੱਕ ਤੁਹਾਡੇ ਪਾਸ ਹਾਂ ਸੋ ਜਿੰਨਾ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਤੁਹਾਡੇ ਨਾਲ ਮੌਜੂਦਾ ਇਤਿਹਾਸ ਦੀਆਂ ਵੀ ਗੱਲਾਂ ਕਰਾਂਗੇ ਸੋ ਅੱਜ ਦੇ ਇਸ ਦੀਵਾਨ ਦੇ ਵਿੱਚ ਇਸ ਮਾਈਕ ਦੇ ਉੱਤੇ ਜਿਹੜਾ ਸਾਡਾ ਬੱਚਾ ਨੌਜਵਾਨ ਬੋਲ ਰਿਹਾ ਸੀ ਉਹਦਾ ਨਾਂ ਜੱਸੀ ਸਿੰਘ ਹਮੀਦੀ ਜ਼ਿਲ੍ਹਾ ਬਰਨਾਲਾ ਹੈ ਔਰ ਇੱਧਰਲੇ ਪਾਸੇ ਕਿਸਮਤ ਸਿੰਘ ਬੀਲਾ ਬੀਲਾ ਨਗਰ ਹੈ ਇਹ ਵੀ ਜ਼ਿਲ੍ਹਾ ਬਰਨਾਲੇ ਦੇ ਵਿੱਚ ਹੈ ਅਤੇ ਸਰੰਗੀ ਮਾਸਟਰ ਸਾਡੇ ਅਤੀ ਸਤਿਕਾਰਯੋਗ ਮੇਰੇ ਛੋਟੇ ਵੀਰ ਭਾਈ ਰਣਜੀਤ ਸਿੰਘ ਇਹਨਾਂ ਦਾ ਨਗਰ ਲੱਖਾ ਹੈ ਜਗਰਾਵਾਂ ਦੇ ਲਾਗੇ ਤੋ ਉਹਨਾਂ ਦਾ ਜ਼ਿਲ੍ਹਾ ਲੁਧਿਆਣਾ ਹੈ ਅਤੇ ਦਾਸ ਦੁਆਬੇ ਤੋਂ ਆ ਗਿਆਨੀ ਬਲਬੀਰ ਸਿੰਘ ਬਿਹਾਰੀਪੁਰ ਵਾਲੇ ਰੇਲ ਕੋਚ ਫੈਕਟਰੀ ਕਪੂਰਥਲੇ ਦੇ ਵਿੱਚ ਮੇਰਾ ਨਗਰ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅਗਲਾ ਪ੍ਰੋਗਰਾਮ ਅਤੀ ਸਤਿਕਾਰਯੋਗ ਰਾਗੀ ਜੱਥਾ ਜੀ ਆ ਗਏ ਸੋ ਪਿਆਰਿਓ ਭਾਈ ਸਾਹਿਬ ਜੀ ਹੋਣੀ ਭਾਈ ਪਰਮਜੀਤ ਸਿੰਘ ਜੀ ਹੋਣੀ ਅਗਲਾ ਪ੍ਰੋਗਰਾਮ ਆਪ ਸਖਸਾਂ ਦੇ ਸਾਹਮਣੇ ਨਜ਼ਰ ਕਰਨਗੇ ਸੋ ਦਾਸ ਦੇ ਢਾਡੀ ਜੱਥੇ ਨੂੰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਆਪ ਸੰਗਤਾਂ ਨੂੰ ਢਾਡੀ ਵਾਰਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਢਾਡੀ ਜੱਥਾ ਜਿਨ੍ਹਾਂ ਨੇ ਅੱਜ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਤਿੰਨਾਂ ਦਾ ਸ਼ਹੀਦੀ ਦਿਹਾੜਾ ਉਸ ਸੰਬੰਧ ਵਿੱਚ ਆਪ ਸੰਗਤਾਂ ਨੂੰ ਇਤਿਹਾਸ ਸਰਵਣ ਕਰਾਇਆ ਹੈ ਅਤੇ ਸੰਗਰੂਰ ਬਰਨਾਲੇ ਅਤੇ ਮਲੇਰਕੋਟ ਦੀਆਂ ਸੰਗਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਇਤਿਹਾਸ ਸਰਵਣ ਕਰਾਇਆ ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ ਹੁਣ ਸਮਾਂ ਕੀਰਤਨ ਦਾ ਹੈ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਪੰਥ ਦੇ ਮਹਾਨ ਵਿਦਵਾਨ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਤਿੰਨਾਂ ਦੇ ਦੋ ਦੀਵਾਨ ਹਨ ਸਾਡੇ ਕੋਲ ਅੱਜ ਦੇ ਅਤੇ ਕੱਲ੍ਹ ਦੇ ਸ਼ਾਮ ਨੂੰ 7 ਤੋਂ ਲੈ ਕੇ 8:30 ਵਜੇ ਤੱਕ ਸਮਾਂ ਹੋਵੇ ਕਰੇਗਾ ਆਪ ਸੰਗਤਾਂ ਨੂੰ ਬੇਨਤੀ ਪਰਮਾਰਾ ਸਮੇਤ ਹਾਜ਼ਰੀਆਂ ਭਰ ਕੇ ਆਏ ਹੋਏ ਗੁਰਮੁਖਾਂ ਪਾਸੋਂ ਗੁਰਬਾਣੀ ਦੀ ਕਥਾ ਸਰਵਣ ਕਰਨੀ ਜੀ ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਰੜਾ ਤਿੰਨਾਂ ਦਾ ਸ਼ਹੀਦੀ ਦਿਹਾੜਾ, ਉਸ ਸੰਬੰਧ ਵਿੱਚ ਦੀਵਾਨ ਸੱਜੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸੰਬੰਧ ਵਿੱਚ ਬਰਨਾਲਾ, ਸੰਗਰੂਰ ਅਤੇ ਮਲੇਰਕੋਟਲੇ ਦੀਆਂ ਸੰਗਤਾਂ ਵੱਲੋਂ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਦੀਵਾਨ ਸੱਜੇ ਹਨ। ਹੁਣ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਅੱਜ 6 ਅਤੇ 7 ਤਰੀਕ ਨੂੰ 2 ਦਿਨ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਆਪਣੇ ਕੋਲ ਕਥਾ ਕਰਨ ਵਾਸਤੇ ਆ ਰਹੇ ਨੇ, ਜਿਨ੍ਹਾਂ ਦਾ ਸ਼ਾਮ ਦਾ ਸਮਾਂ 7 ਤੋਂ ਲੈ ਕੇ 8:30 ਵਜੇ ਦਾ ਹੋਵੇ ਕਰੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਜਿਹਨੇ ਹਾਜ਼ਰੀਆਂ ਭਰਨੀਆਂ ਜੀ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ।

0: ਇਤਨਿਕ ਹਾਜ਼ਰੀ ਦਰ ਪ੍ਰਵਾਨ ਸਤਿਗੁਰੂ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਕੀਰਤਨ ਸਰਵਣ ਕਰ ਰਹੇ ਸੀ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਭਾਈ ਸਾਹਿਬ ਹੋਰਾਂ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਆਪ ਜੀ ਦੇ ਚਰਨਾਂ ਵਿੱਚ ਕੁਝ ਬੇਨਤੀਆਂ ਨੇ ਕਿ ਜਿੱਥੇ ਅੱਜ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਠੀਕ 7 ਤੋਂ 8:30 ਵਜੇ ਤੱਕ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ, ਉੱਥੇ ਨਾਲ ਹੀ ਅੱਜ ਦਾ ਦਿਨ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਤੌਰ 'ਤੇ ਵੀ ਮਨਾਇਆ ਜਾ ਰਿਹਾ ਹੈ। 1995 ਵਿੱਚ 6 ਸਤੰਬਰ ਵਾਲੇ ਦਿਨ ਭਾਈ ਸਾਹਿਬ ਹੋਰੀ ਇੰਡੀਅਨ ਗੌਰਮੈਂਟ ਦਾ ਜਿਹੜਾ ਸਿਸਟਮ ਸੀ, ਜਿਸ ਦੇ ਅਧੀਨ ਪੰਜਾਬ ਦੀ ਧਰਤੀ 'ਤੇ ਨਕਲੀ ਪੁਲਿਸ ਮੁਕਾਬਲੇ ਬਣਾਏ ਗਏ ਅਤੇ ਉਹ ਬੇਕਸੂਰ ਨੌਜਵਾਨ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਕੇਵਲ ਕੇਸ ਦਾੜੇ ਅਤੇ ਉਹਨਾਂ ਦਾ ਸਿੱਖੀ ਸਰੂਪ ਵੇਖ ਕੇ ਚੁੱਕਿਆ ਜਾਂਦਾ ਸੀ ਵੱਖ ਵੱਖ ਪੁਲਿਸ ਅਫੀਸਰਾਂ ਵੱਲੋਂ, ਅਤੇ ਆਪਣੀਆਂ ਫੀਤੀਆਂ ਦੇ ਚੱਕਰ ਵਿੱਚ ਪ੍ਰਮੋਸ਼ਨ ਲੈਣ ਲਈ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਤਰੱਕੀਆਂ ਲਈਆਂ ਜਾਂਦੀਆਂ ਸਨ। ਇੱਕ ਕਿਸਮ ਨਾਲ ਵੱਖ ਵੱਖ ਅਫੀਸਰਾਂ ਨੂੰ ਹੁਕਮ ਹੁੰਦੇ ਸਨ ਕਿ ਤੁਸੀਂ ਇੰਨੇ ਤੁਹਾਡੇ ਤੋਂ ਇੰਨੇ ਕਤਲ ਲੈਣੇ ਨੇ। ਸੋ ਉਹ ਜਿਹੜੇ ਨੌਜਵਾਨ ਵੇਕਸੂਰ ਕਹਿ ਕੇ ਮਾਰੇ ਜਾਂਦੇ, ਬਾਅਦ ਵਿੱਚ ਉਹਨਾਂ ਨੂੰ ਲਾਵਾਰਸ ਲਾਸ਼ ਕਹਿ ਕੇ ਵੱਖ ਵੱਖ ਸ਼ਮਸ਼ਾਨ ਘਾਟ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਸੀ, ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਵੱਖ ਵੱਖ ਸ਼ਮਸ਼ਾਨ ਘਾਟਾਂ ਵਿੱਚੋਂ ਡਾਟਾ ਇਕੱਠਾ ਕੀਤਾ ਅਤੇ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਕੀਤਾ ਤੱਥਾਂ ਸਮੇਤ ਕਿ ਪੰਜਾਬ ਦੀ ਧਰਤੀ 'ਤੇ 25,000 ਲਾਵਾਰਸ ਲਾਸ਼ਾਂ ਸਾੜੀਆਂ ਗਈਆਂ ਨੇ। ਉਹ ਮਾਂ ਬਾਪ, ਉਹ ਪਰਿਵਾਰ ਜਿਹੜੇ ਆਪਣੇ ਨੌਜਵਾਨ ਪੁੱਤਰਾਂ ਦੀਆਂ ਜਿਨ੍ਹਾਂ ਨੂੰ ਲਾਸ਼ਾਂ ਵੀ ਨਹੀਂ ਮਿਲੀਆਂ, ਜਿਨ੍ਹਾਂ ਦੇ ਪੁੱਤ ਘਰਾਂ ਵਿੱਚੋਂ ਚੱਕ ਲਏ ਗਏ, ਖੇਤਾਂ ਵਿੱਚੋਂ, ਕਾਲਜਾਂ ਵਿੱਚੋਂ, ਬੱਸ ਅੱਡਿਆਂ ਵਿੱਚੋਂ ਚੱਕ ਕੇ ਗਾਇਬ ਕਰ ਦਿੱਤੇ ਗਏ ਅਤੇ ਉਹਨਾਂ ਨੂੰ ਸ਼ਹੀਦ ਕਰਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਲਾਵਾਰਸ ਕਹਿ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅਤੇ ਪੰਜਾਬ ਦੀ ਧਰਤੀ 'ਤੇ ਹੀ ਨਹੀਂ, ਵਿਦੇਸ਼ਾਂ ਵਿੱਚ ਆ ਕੇ ਵੀ, ਕੈਨੇਡਾ ਵਿੱਚ, ਇੰਗਲੈਂਡ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਹਿੰਦੁਸਤਾਨ ਦੀ ਧਰਤੀ 'ਤੇ ਪੰਜਾਬ ਵਿੱਚ ਜੋ ਕੁਝ ਪੁਲਿਸ ਰਾਹੀਂ ਸਿਸਟਮ ਵੱਲੋਂ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ, ਝੂਠੇ ਪੁਲਿਸ ਮੁਕਾਬਲੇ ਬਣੇ ਜਾਂ ਲਾਵਾਰਸ ਕਹਿ ਕੇ ਲਾਸ਼ਾਂ ਖਪਾਈਆਂ ਗਈਆਂ, ਉਹਨਾਂ ਦਾ ਸੱਚ ਦੁਨੀਆਂ ਦੇ ਸਾਹਮਣੇ ਰੱਖਿਆ ਗਿਆ। ਹਾਲਾਂਕਿ ਭਾਈ ਸਾਹਿਬ ਹੋਰਾਂ ਵੱਲੋਂ ਇਹ ਸੱਚ ਸੰਸਾਰ ਦੇ ਸਾਹਮਣੇ ਰੱਖੇ ਜਾਣ ਕਰਕੇ ਉਹਨਾਂ ਦੀ ਜਾਨ ਨੂੰ ਖਤਰਾ ਸੀ। ਕੈਨੇਡਾ ਦੀ ਧਰਤੀ 'ਤੇ ਵੀ ਉਹਨਾਂ ਨੂੰ ਔਫਰ ਹੋਈ ਕਿ ਤੁਸੀਂ ਇੱਥੇ ਰਹੋ, ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿੱਤੀ ਜਾਏਗੀ, ਤੁਸੀਂ ਪੰਜਾਬ ਨਾ ਜਾਓ, ਹਿੰਦੁਸਤਾਨ ਨਾ ਜਾਓ, ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ। ਪਰ ਉਹ ਕਹਿੰਦੇ ਸਨ, ਕੋਈ ਮੈਨੂੰ ਡਰ ਨਹੀਂ, ਜਿਹੜੀ ਸੇਵਾ ਗੁਰੂ ਨੇ ਮੇਰੇ ਤੋਂ ਲੈਣੀ ਹੈ ਉਹਨਾਂ ਦੀ ਦੇ ਤੁਸੀਂ ਭਾਸ਼ਣ ਵੱਖ ਵੱਖ ਥਾਵਾਂ 'ਤੇ ਜਿਹੜੇ ਉਹਨਾਂ ਦੇ ਰਿਕਾਰਡਡ ਨੇ ਯੂਟਿਊਬ ਤੋਂ ਸੁਣ ਸਕਦੇ ਹੋ ਕਿ ਉਹ ਕਿਸ ਜਜ਼ਬੇ ਦੇ ਨਾਲ ਸੰਗਤ ਵਿੱਚ ਇਕੱਠ ਵਿੱਚ ਬੋਲਦੇ ਸਨ। ਅਤੇ ਉਹ ਆਖਿਆ ਕਰਦੇ ਸਨ ਕਿ ਸ਼ਹਾਦਤ ਦੀ ਦਾਤ ਕਰਮਾਂ ਵਾਲੇ ਨੂੰ ਨਸੀਬ ਹੁੰਦੀ ਹੈ, ਅਤੇ ਉਹ ਦ੍ਰਿੜ ਸਨ ਕਿ ਇਹ ਸੱਚ ਸੰਸਾਰ ਦੇ ਸਾਹਮਣੇ ਰੱਖਣ ਲਈ ਭਾਵੇਂ ਉਹਨਾਂ ਨੂੰ ਆਪਣੀ ਜਾਨ ਹੀ ਕਿਉਂ ਨਾ ਕੁਰਬਾਨ ਕਰਨੀ ਪਵੇ, ਉਹ ਕਹਿੰਦੇ ਸਨ ਮੈਂ ਪਿੱਛੇ ਨਹੀਂ ਹਟਾਂਗਾ। ਅਤੇ ਭਾਈ ਸਾਹਿਬ ਹੋਰਾਂ ਨੇ ਆਪਣੀ ਜਾਨ ਦੀ ਬਾਜ਼ੀ ਵੀ ਲਾਈ। ਭਾਈ ਜਸਵੰਤ ਸਿੰਘ ਜੀ ਖਾਲੜਾ ਆਖਿਰਕਾਰ ਉਹਨਾਂ ਨੂੰ ਪੁਲਿਸ ਵੱਲੋਂ ਉਹਨਾਂ ਦੇ ਘਰ ਦੇ ਅੱਗਿਓਂ ਚੱਕਿਆ ਗਿਆ ਅੰਮ੍ਰਿਤਸਰ ਦੀ ਧਰਤੀ ਤੋਂ, ਅਤੇ ਉਹਨਾਂ ਉੱਪਰ ਬੇਪਨਾਹ ਤਸ਼ੱਦਦ ਕਰਕੇ, ਅਣਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਨੂੰ ਆਖਿਰਕਾਰ ਤਸੀਹੇ ਦੇ ਕੇ ਫਿਰ ਉਹਨਾਂ ਨੂੰ ਵੀ ਇੱਕ ਅਣਪਛਾਤੀ ਲਾਸ਼ ਵਜੋਂ, ਕਿਉਂਕਿ ਇਹ ਗੱਲ ਆਖੀ ਜਾ ਰਹੀ ਸੀ ਨਾ ਕਿ ਜਸਵੰਤ ਸਿਆਂ ਚੁੱਪ ਕਰ ਜਾ, ਨਹੀਂ ਤੇ ਜਿੱਥੇ 25,000 ਲਾਸ਼ਾਂ ਦਾ ਹਿਸਾਬ ਤੂੰ ਮੰਗਦਾ ਤੇ 25,001 ਲਾਸ਼ਾਂ ਦਾ ਹਿਸਾਬ ਦੇਣਾ ਵੀ ਸਾਨੂੰ ਬਰਾਬਰ ਹੀ ਹੈ। ਅਤੇ ਇਹ ਕੁਝ ਹੋਇਆ, ਭਾਈ ਸਾਹਿਬ ਹੋਰਾਂ ਨੂੰ ਸ਼ਹੀਦ ਕਰਕੇ ਸਤਲੁਜ ਦਰਿਆ ਵਿੱਚ ਰੋੜ ਦਿੱਤਾ ਗਿਆ। ਅੱਜ 31 ਸਾਲ ਹੋ ਗਏ ਨੇ ਉਸ ਮਹਾਨ ਸ਼ਹੀਦ ਨੂੰ ਹੱਕ ਸੱਚ ਦੀ ਲੜਾਈ ਲੜ ਕੇ ਇਸ ਦੁਨੀਆਂ ਤੋਂ ਗਿਆ, ਪਰ ਅੱਜ ਵੀ ਸੰਸਾਰ ਦੇ ਅੰਦਰ ਜਸਵੰਤ ਸਿੰਘ ਖਾਲੜਾ ਜਿਹੜਾ ਬਹੁਤ ਵੱਡਾ ਕਾਰਜ ਆਪਣੀ ਜਾਨ ਤਲੀ 'ਤੇ ਰੱਖ ਕੇ ਕਰ ਗਏ ਅਤੇ ਉਸ ਕਾਰਜ ਲਈ ਸ਼ਹਾਦਤ ਦਾ ਜਾਮ ਪੀ ਗਏ, ਉਹ ਕਾਰਜ ਉਹਨਾਂ ਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ। ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਨ, ਆਉਣ ਵਾਲੇ ਦਿਨਾਂ ਵਿੱਚ ਜਿਹੜੇ ਪ੍ਰੋਗਰਾਮ ਨੇ ਉਹਨਾਂ ਬਾਰੇ ਆਪ ਜੀ ਨੂੰ ਸਮੇਂ ਸਮੇਂ ਦੱਸਿਆ ਜਾ ਰਿਹਾ। ਅੱਜ ਔਰ ਕੱਲ੍ਹ ਨੂੰ ਵੀ ਗਿਆਨੀ ਪਿੰਦਰਪਾਲ ਸਿੰਘ ਜੀ ਆਪ ਜੀ ਦੇ ਦਰਸ਼ਨ ਕਰਨਗੇ ਹਰ ਰੋਜ਼ 7 ਤੋਂ 8:30 ਵਜੇ ਤੱਕ। ਔਰ ਇਸ ਦੇ ਨਾਲ ਹੀ ਪਰਸੋਂ ਤੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਹਰ ਸਾਲ ਦੀ ਤਰ੍ਹਾਂ ਸ਼ਬਦ ਚੌਂਕੀਆਂ ਹੋਣਗੀਆਂ, ਪਰਸੋਂ ਤੋਂ ਆਰੰਭ ਹੋਣਗੀਆਂ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਅਖੰਡ ਪਾਠ ਮੁੱਖ ਦਰਬਾਰ ਹਾਲ ਵਿੱਚ 11 ਸਤੰਬਰ ਨੂੰ ਆਰੰਭ ਹੋਵੇਗਾ, 13 ਸਤੰਬਰ ਨੂੰ ਅਖੰਡ ਪਾਠ ਦਾ ਭੋਗ ਪਾਇਆ ਜਾਏਗਾ। ਸੋ ਆਪ ਜੀ ਨੇ ਇਹਨਾਂ ਸਾਰੇ ਹੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੀ ਕਿਰਪਾਲਤਾ ਕਰਨੀ। ਸੋ ਸਤਸੰਗ ਜੀ, ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਨਾਲ ਹੀ ਇੱਕ ਹੋਰ ਬੇਨਤੀ ਜੋ ਪਹਿਲਾਂ ਆਪ ਜੀ ਨੂੰ ਕਈ ਦਿਨ ਪਹਿਲਾਂ ਕੀਤੀ ਜਾਂਦੀ ਰਹੀ ਹੈ, ਮੈਂ ਉਸ ਬੇਨਤੀ ਨੂੰ ਵੀ ਦੁਹਰਾਉਣਾ ਚਾਹੁੰਦਾ ਹਾਂ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧ ਵੱਲੋਂ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਯਾਤਰਾ 16 ਨਵੰਬਰ ਤੋਂ 25 ਨਵੰਬਰ ਤੱਕ ਹੋਵੇਗੀ। ਜਿਨ੍ਹਾਂ ਨੇ ਇਸ ਯਾਤਰਾ ਦੌਰਾਨ ਇਸ ਜੱਥੇ ਵਿੱਚ ਸ਼ਾਮਲ ਹੋਣਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਭਾਵੇਂ ਕੋਈ ਕੈਨੇਡੀਅਨ ਸਿਟੀਜ਼ਨ ਹੈ, ਹੁਣ ਜਿਹੜੇ ਪਾਕਿਸਤਾਨ ਦੀ ਸਰਕਾਰ ਵੱਲੋਂ ਰੂਲ ਕੁਝ ਚੇਂਜ ਕੀਤੇ ਗਏ ਨੇ, ਕੈਨੇਡੀਅਨ ਸਿਟੀਜ਼ਨ ਲਈ ਪਹਿਲਾਂ ਵੀਜ਼ਾ ਲੈਣਾ ਲਾਜ਼ਮੀ ਜ਼ਰੂਰੀ ਨਹੀਂ ਸੀ ਹੁੰਦਾ, ਪਰ ਹੁਣ ਭਾਵੇਂ ਕੋਈ ਇੰਡੀਅਨ ਪਾਸਪੋਰਟ ਹੋਲਡਰ ਹੈ, ਭਾਵੇਂ ਕੋਈ ਕੈਨੇਡੀਅਨ ਸਿਟੀਜ਼ਨ ਹੈ, ਸਾਰਿਆਂ ਲਈ ਇੱਕੋ ਪ੍ਰੋਸੀਜਰ ਹੈ, ਵੀਜ਼ਾ ਲੈਣਾ ਸਾਰਿਆਂ ਲਈ ਜ਼ਰੂਰੀ ਹੈ। ਅਤੇ ਵੀਜ਼ੇ ਦੀ ਫੀਸ, ਜਿਹਦੇ ਵਿੱਚ ਵੀਜ਼ੇ ਦੀ ਫੀਸ ਤੋਂ ਇਲਾਵਾ ਟਰਾਂਸਪੋਰਟ ਦਾ ਖਰਚਾ, ਇੱਕ ਥਾਂ ਤੋਂ ਦੂਜੀ ਥਾਂ ਬੱਸਾਂ ਰਾਹੀਂ ਜਾਣਾ, ਉੱਥੇ ਹੋਟਲਾਂ ਵਿੱਚ ਰਿਹਾਇਸ਼ ਕਰਨੀ ਹੈ, ਜਾਂ ਉੱਥੇ ਸਿਕਿਉਰਿਟੀ ਦਾ ਖਰਚਾ ਹੈ, ਗੁਰਦੁਆਰਾ ਸਾਹਿਬ ਤੋਂ ਬਾਹਰ ਜੋ ਛਕਣ ਛਕਾਉਣ ਦਾ ਖਰਚਾ, ਉਹ ਸਾਰਾ ਖਰਚਾ ਟੋਟਲ 1500 ਕੈਨੇਡੀਅਨ ਡਾਲਰ ਹੋਵੇਗਾ। ਪਰ ਇਸ ਤੋਂ ਇਲਾਵਾ ਹਵਾਈ ਟਿਕਟ ਦਾ ਖਰਚਾ ਵੱਖਰਾ ਹੋਵੇਗਾ। ਜਿਹੜਾ ਪਾਕਿਸਤਾਨ ਦਾ ਵੀਜ਼ਾ ਹੈ ਉਹ ਪ੍ਰਬੰਧਕਾਂ ਵੱਲੋਂ ਤੁਹਾਨੂੰ ਲੈ ਕੇ ਦਿੱਤਾ ਜਾਏਗਾ, ਪਰ ਜੇ ਕਿਸੇ ਨੇ ਇੰਡੀਆ ਦਾ ਵੀਜ਼ਾ ਲੈਣਾ ਉਹ ਉਹਦੀ ਆਪਣੀ ਰਿਸਪੋਂਸੀਬਿਲਟੀ ਹੋਵੇਗੀ, ਪ੍ਰਬੰਧਕਾਂ ਵੱਲੋਂ ਕੇਵਲ ਪਾਕਿਸਤਾਨ ਦਾ ਵੀਜ਼ਾ ਲੈ ਕੇ ਦਿੱਤਾ ਜਾਏਗਾ। ਸੋ ਜਿਨ੍ਹਾਂ ਨੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ 'ਤੇ ਜਾਣਾ ਹੋਵੇ, ਆਪ ਜੀ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹੋ, ਸਾਡੇ ਤੋਂ ਨੰਬਰ ਲੈ ਸਕਦੇ ਹੋ। ਸੋ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਸੋ ਅੱਜ ਦਾ ਜੋ ਪ੍ਰੋਗਰਾਮ ਹੈ ਸਤਸੰਗਤ ਜੀ, ਬੱਚਿਆਂ ਵੱਲੋਂ ਜੋ ਹਫ਼ਤਾਵਾਰੀ ਰਹਿਰਾ ਸਾਹਿਬ ਜੀ ਦੇ ਪਾਠ ਹੁੰਦੇ ਨੇ, ਕੀਰਤਨ ਹੁੰਦਾ, ਹੁਣ ਬੱਚੇ ਆਪ ਜੀ ਦੇ ਸਨਮੁੱਖ ਹਾਜ਼ਰ ਹੋਣਗੇ। ਮੈਂ ਬੇਨਤੀ ਕਰਦਾ ਹਾਂ ਉਹਨਾਂ ਦੇ ਟੀਚਰ ਸਾਹਿਬਾਨ ਨੂੰ ਕਿ ਉਹ ਸਟੇਜ ਉੱਪਰ ਆ ਕੇ ਸੁਸ਼ੋਭਿਤ ਹੋਣ। ਔਰ ਇਸ ਤੋਂ ਇਲਾਵਾ ਆਪ ਜੀ ਲਈ ਜ਼ਰੂਰੀ ਬੇਨਤੀ ਹੈ ਜੋ ਅੱਜ ਗਿਆਨੀ ਪਿੰਦਰਪਾਲ ਸਿੰਘ ਹੋਰੀ ਠੀਕ 7 ਵਜੇ ਕਥਾ ਆਰੰਭ ਕਰਨਗੇ, ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਕੋਲ ਪਾਰਕਿੰਗ ਬੜੀ ਸੀਮਿਤ ਹੈ, ਪਰ ਫਿਰ ਵੀ ਸੰਗਤ ਨੇ ਵੱਡੀ ਗਿਣਤੀ ਵਿੱਚ ਭਾਈ ਸਾਹਿਬ ਹੋਰਾਂ ਦੇ ਵਿਚਾਰ ਸਰਵਣ ਕਰਨ ਲਈ, ਕਥਾ ਸਰਵਣ ਕਰਨ ਲਈ ਗੁਰੂ ਘਰ ਆਉਣਾ। ਸੋ ਆਪ ਜੀ ਨੇ ਇਸ ਗੱਲ ਦਾ ਖਿਆਲ ਰੱਖਣਾ ਕਿ ਜਿਹੜੀ ਪਾਰਕਿੰਗ ਹੈ ਉਹ ਇਸ ਤਰੀਕੇ ਨਾਲ ਹੋਵੇ ਕਿ ਤੁਹਾਨੂੰ ਵੀ ਕੋਈ ਦਿੱਕਤ ਨਾ ਆਵੇ, ਬਾਕੀ ਸੰਗਤ ਨੂੰ ਵੀ ਕੋਈ ਦਿੱਕਤ ਨਾ ਆਵੇ, ਔਰ ਟ੍ਰੈਫਿਕ ਦੇ ਰੂਲਾਂ ਦਾ ਆਪ ਜੀ ਨੇ ਖਾਸ ਖਿਆਲ ਰੱਖਣਾ। ਸੋ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ, ਔਰ ਨਾਲ ਹੀ ਬੇਨਤੀ ਹੈ ਸੇਵਾਦਾਰਾਂ ਨੂੰ ਕਿ ਆਪਾਂ ਨੂੰ ਸੰਗਤ ਦੇ ਬੈਠਣ ਦਾ ਪ੍ਰਬੰਧ ਕਰਨ ਲਈ, ਸੰਗਤ ਨੂੰ ਬਿਠਾਉਣ ਲਈ, ਸੰਗਤ ਨੇ ਮੱਥਾ ਟੇਕਣਾ, ਮੱਥਾ ਟੇਕ ਕੇ ਬਾਹਰ ਜਾਣਾ, ਜਿੱਥੇ ਵੀ ਬੈਠਣਾ, ਉਹਦੇ ਲਈ ਕੋਈ ਸੇਵਾਦਾਰਾਂ ਦੀ, ਵਲੰਟੀਅਰਾਂ ਦੀ ਜ਼ਰੂਰਤ ਹੈ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸੇਵਾਦਾਰ ਵੀਰ ਭੈਣਾਂ ਵੀ ਆਪਣੇ ਆਪ ਤੁਸੀਂ ਸਮੇਂ ਸਿਰ ਦਰਬਾਰ ਹਾਲ ਵਿੱਚ ਪਹੁੰਚ ਕੇ ਪ੍ਰਬੰਧਕਾਂ ਦੇ ਨਾਲ ਸੰਪਰਕ ਕਰਕੇ ਆਪੋ ਆਪਣੀਆਂ ਡਿਊਟੀਆਂ ਸੰਭਾਲਣੀਆਂ ਨੇ, ਔਰ ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਸਮੇਂ ਸਿਰ ਜ਼ਾਬਤੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਘਰ ਵਿੱਚ ਆ ਕੇ ਕਥਾ ਵਿਚਾਰ ਦੀਵਾਨ ਸਰਵਣ ਕਰਨਾ। ਸੋ ਆਪ ਜੀ ਦਾ, ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਸਤਸੰਗਤ ਜੀ ਕੁਝ ਸਮਾਂ ਸਿਮਰਨ ਹੋਵੇਗਾ, ਆਪ ਜੀ ਨੇ ਇਸੇ ਤਰ੍ਹਾਂ ਜੁੜ ਕੇ ਸਿਮਰਨ ਵਿੱਚ ਹਾਜ਼ਰੀ ਭਰਨੀ।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ

ਨਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ

ਵਾਦੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰ ਕਰੋ ਸਤਿਗੁਰੂ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ

0: ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸ੍ਰੀ ਵਾਹਿਗੁਰੂ ਸਾਹਿਬ ਜੀ

हे गोविंद हे गोपाल हे दयाल लाल प्राण नाथ अनाथ सखे

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

जिन हर हृदय नाम ना बसियो तिन मात कीजै हर बांझा तिन सुनी देह

हौ बलिहारी सतगुर अपने जिन गुप्त नाम परगाजा दर

ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ।